ਭੰਡਾਰਾ ਜਿਸ ਤੋਂ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣੇ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਰਹਾਓ।

ਆਖਵ ਖਾਣ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ

ਕਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ।

ਬੇਅੰਤਮ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਮ ਤੇਰੇ ਅਨੇਕ ਪੜੈ ਬਹੁ ਸਮਰਥ ਸ਼ਾਸਤ ਜੀ ਕਰ ਕਰੇ ਆਖੜ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾਸਚਿਆਰ ਮੈਂ ਡਾਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਝੇ ਆਪ ਵਿਛੋੜਿਆ ਮਿਲਾਇਆ

ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਏ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਧ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਨਾਂ ਨੇ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਬ ਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪੱਗ ਨੀ ਚਾਲੇ ਹਮ ਦੇਖਾ ਤੈ ਡੂਬੀ ਅਲੇ ਮਨ ਇਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨੇ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀਂ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਪਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ

ਤਾ ਕਾ ਮੋੜੋ ਝਾਰਤ ਬੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਿਰਪਾ ਹਨ ਨਮਾਨਤ ਮਹਾ ਮੋੜ ਕਛ ਭੇਦ ਨ ਜਾਣਤ।

ਆਧਾਰੂ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉਚੇ ਤੇ ਉਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੀ ਹੋਈ ਸਹਾਇ, ਅਰਚਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿੰਦਾ ਵੇਤਾਏ, ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਤਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ, ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ, ਸ਼ਬਦ ਚੌਂਕੀ ਉਪਰੰਤ ਸੋਧਦਾਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਦਰ ਘਰ ਦੇ ਝਾੜੂ ਬਰਦਾਰ ਸੇਵਾਦਾਰ ਵੱਲੋਂ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਸਭਨਾਂ ਦੀ ਕੀਤੀ ਹੋਈ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ, ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਗਿਆ ਭਈ ਅਕਾਲ ਕੀ ਤਬੈ ਚਲਾਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਭ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਧਾਰ ਜੀਅਰ ਇੱਕ ਟੇਕ ਤੋਂ

ਕਾਰਜ ਆਵੇ ਰਾਸ, ਧੰਨ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇ।

ਸੋ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਦੱਸ ਰਹੀਆਂ ਪਸੂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ ਦੇਣੀ ਸਾਧ ਸੰਗਤ ਬਖਸ਼ਣਹਾਰ ਹੈ ਗੁਰੂ ਪਾਤਸ਼ਾਹ ਬਖਸ਼ਣਹਾਰ ਹਨ ਸੋ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਨਿਸ਼ਾਨ ਸਿੰਘ ਜੀ ਜੋ ਆਪ ਜੀ ਨੂੰ ਗੁਰਮਤ ਵਿਚਾਰ ਸਰਵਣ ਕਰਾਉਣਗੇ ਆਓ ਉਹਨਾਂ ਪਾਸੋਂ ਗੁਰੂ ਕੀ ਸ਼ਬਦ ਵਿਚਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸੱਜਣਾ, ਹਾਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜੈ ਖੜੀ ਤੱਕਾਂ, ਮੈਂ ਮਨ ਚਾਉ ਘਨੇਰਾ ਰਾਮ, ਮਨ ਚਾਉ ਘਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਪਰਵਾਸਾ, ਦਰਸ਼ਨ ਦੇਖ ਪਈ ਨੇ ਕੇਵਲ, ਜਨਮ ਮਰਨ ਦੁੱਖ ਨਾਸਾ,

कबीर ऐसा को नहीं, एह तन देवै फूक।

रहे हो कबीरा कूक।

हम तुम काम निदान कबीर सती पुकार चेह चढ़ी सुन हो बीर मसान।

हम तुमका मोन दान परम सम्मान योग जुग जुग अटल चवर शतर सिंहासन दे मालक वालिये कुल आलम सर्वरे कायनात शब्द परम सतगुरु निमाणियां दे माण नेताणियां दे ताण नियोटियां दी ओट धन धन गुरु ग्रंथ साहिब महाराज सच्चे पातशाह जी तिना दी पावन पवित्र मुबारक गोद अंदर जुड़ बैठे अते मीडिये दे राही घरां विच बैठ के साहिब जी दी पावन अमृतमयी मुबारक बाणी दे नाल सांझ बना रहे गुरु प्यारे गुरु सवारे अति सत्कारयोग सतसंगी जनों वडभागे हाँ जिथे आप जिया ने गुरु दर दे सत्कारत कीर्तनी जथे पासों पावन गुरबाणी दे शब्द कीर्तन सरवण कीते ने आओ कुछ घड़ियां रल मिल के सतगुरां दी पावन बाणी दी विचार नाल जुड़न दा यतन करिए गुरमत विचारां दी सांझ करन तो पहला अमृत के दाते कलगीधर स्वामी बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाईए आखो जी वाहिगुरु जी का खालसा वाहिगुरु जी की फतेह। असीं वडभागे हाँ जिन्हां नूं सतगुरां ने अपने पवित्र कर कमलां द्वारा मनुखी जीवन जाच अपने जीवन दे अनुभव दे विच्चों शब्दां च परो के साढ़े सन्मुख रखी है जिस विच महाराज ने जीवन दा हर पहलू जीवन दा हर पक्ष साढ़े नाल सांझा करन दा यतन कीता है। इस नूं आपां गुरबाणी विच्चों इस रूप दे विच भी पढ़ते हाँ हम तनमंत पागट सच नाए हर गुण गावे सहज सुपाए पियो दादे का खोल डिठा खजाना ता मेरे मन पया निधाना रतन लाल जाका कछु न मोल भरे भंडार अखूट अतोल खावे खर्चे रल मिल पाई तोट न आवे वद दो जाई कहो नानक जिस मस्तक लेख लिखाए सो एत खजाने लिया रड़ाई। तो ये जिहड़ा खजाना आ बाणी रूप दे विच शब्द रूप दे विच ये सानू मानन वास्ते मिलिया आप एक शब्द पढ़ते हाँ दोहरे के रूप दे विच गुरु ग्रंथ जी माण्यो प्रगट गुरां की दे मानना आ सिख ने इसनू कोई भी चीज़ जिन्ने चिर तक वो बाहरी रूप दे विच होवे जिन्हों आपां कह दिंदे हां ये प्रोटोकॉल है ये मर्यादा है उत्थे थोड़ी बहुत ऑप्शनल चीज़ होंदी है भी मान लीए तां भी ठीक आ ना मनीए तां भी ठीक आ और असीं हमेशा ही भजदे हाँ उस चीज़ तों जिहड़ी साडे ते इदां थोपण की गल कीती जाए। तो सियाणे सज्जना ने इहदे लई एक बड़ा प्यारा शब्द चुनिया सी भी गुरबाणी नूं कल्चर बणाईए जिहड़ी चीज़ कल्चर बन जाती है ना आपां अपने आप नूं उहदे विच इनवॉल्व कर ही लैंदे आ किसे ना किसे रूप दे विच सही होवे जां गलत होवे बाद दी गल। असीं विआह शादियां नूं कल्चर बणाया असीं उहनूं इंजॉय करदे हाँ माणदे हाँ असीं बहुत सारियां रीतां नूं रस्मां नूं कल्चर बणाया ते आपां उहनूं माणदे हाँ जे गुरबाणी साडा कल्चर बन जाए ते आपां उहनूं वी उदां ही माणांगे जिवें असीं अपने किसे खास मिथे होए प्रोग्राम नूं माणदे हाँ। तो हजूर महाराज ने बड़िया बख्शिशां गुरबाणी दे विच साडे नाल सांझियां कीतियां ने जिस नूं अज सिख नूं समझण दी लोड़ है। रोजाना ही इन्हां दीवानां दे विचों आप जी जो लड़ीवार
ਭਗਤ ਬਾਣੀ ਦੀ ਕਥਾ ਸਰਵਣ ਕਰਦੇ ਹੋ ਤਿਸ ਲੜੀ ਦੇ ਤਹਿਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ 3 ਸਲੋਕ ਨੇ ਜਿਨ੍ਹਾਂ ਦਾ ਇੱਕ ਸਾਂਝਾ ਵਿਸ਼ਾ ਤੇ ਇੱਕ ਜੁੱਟ ਹੈ। ਸਲੋਕ ਨੰਬਰ 83, 84 ਅਤੇ 85 ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1368 ਉੱਪਰ ਸੁਭਾਇਮਾਨ ਹਨ। ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਗੁਰਬਾਣੀ ਦੇ ਵਿੱਚ ਦੋ ਨੁਕਤਿਆਂ ਨੂੰ ਧਿਆਨ ਦੇ ਨਾਲ ਸਮਝੀ। ਇੱਕ ਤੇ ਹੈ ਵੀ ਮਹਾਰਾਜ ਨੇ ਕੋਈ ਇੱਕ ਸ਼ਬਦ ਵਰਤਿਆ ਪਰ ਉਸ ਸ਼ਬਦ ਦੇ ਪ੍ਰਕਰਣ ਦੇ ਮੁਤਾਬਕ ਲਗਾਤਾਰ ਅਰਥ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਸ਼ਬਦ ਇੱਕ ਹੀ ਰਹੇਗਾ, ਅਰਥ ਬਹੁਤ ਹੋਣਗੇ। ਜਿਵੇਂ ਆਪਾਂ ਐਤਵਾਰ ਦੇ ਦੀਵਾਨ ਵਿੱਚ ਵੀ ਉਦਾਹਰਣ ਸਾਂਝੀ ਕੀਤੀ ਸੀ ਵੀ ਆਪਾਂ ਗੁਰਬਾਣੀ 'ਚੋਂ ਪੜ੍ਹਦੇ ਹਾਂ, ਬਾਬਾ ਜੀ ਕਹਿਣਗੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਹੁਣ ਇੱਥੇ ਅੰਮ੍ਰਿਤ ਦਾ ਸਿੱਧਾ ਜਿਹਾ ਅਰਥ ਆ 36 ਕਿਸਮ ਦੇ ਪਕਵਾਨ। ਫਿਰ ਹਜ਼ੂਰ ਬਾਣੀ 'ਚ ਕਹਿਣਗੇ ਪਸ਼ੂ ਮਿਲੇ ਚੰਗੇ ਆਈਆਂ ਖੜ ਖਾਵੇ ਅੰਮ੍ਰਿਤ ਦੇ। ਪਸ਼ੂ ਘਾਹ ਖਾ ਕੇ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੇ। ਇੱਥੇ ਅੰਮ੍ਰਿਤ ਦਾ ਅਰਥ ਦੁੱਧ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਦੀਆਂ ਅੱਖਾਂ 'ਚੋਂ ਅੰਮ੍ਰਿਤ ਚੋਰਿਆ, ਭਾਵ ਚੰਗਾ ਵੇਖਣਾ। ਅੰਮ੍ਰਿਤ ਬੋਲੇ ਸਦਾ ਮੁੱਖ ਵੈਣੀ। ਬ੍ਰਹਮ ਗਿਆਨੀ ਦੀ ਰਸਨਾ ਦੇ ਵਿੱਚੋਂ ਹਰ ਵੇਲੇ ਅੰਮ੍ਰਿਤ ਵਗ ਰਿਹਾ, ਭਾਵ ਮਿੱਠਾ ਬੋਲਣਾ। ਇੱਦਾਂ ਬਹੁਤ ਸਾਰੇ ਅਰਥ ਅਸੀਂ ਗੁਰਬਾਣੀ ਜਦੋਂ ਇੱਦਾਂ ਅਸੀਂ ਅਰਥ ਲਗਾਤਾਰ ਪੜ੍ਹਦੇ ਜਾਂਦੇ ਹਾਂ ਪੜ੍ਹਦੇ ਜਾਂਦੇ। ਇੱਕ ਥਾਂ 'ਤੇ ਬਾਬਾ ਜੀ ਫਿਰ ਕਹਿਣਗੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ। ਉੱਦਾਂ ਇਹ ਅੰਮ੍ਰਿਤ ਸ਼ਬਦ 13 ਅਰਥਾਂ ਦੇ ਵਿੱਚ ਆਇਆ ਪਰ ਉਹਨਾਂ 13 ਦੇ ਵਿੱਚੋਂ ਜਿਹੜਾ ਅਸਲ ਅਰਥ ਸੀ ਉਹ ਬਾਬੇ ਨੇ ਇੱਥੇ ਕੀਤਾ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਉਹ ਜਿਹੜਾ ਇੱਕ ਅੰਮ੍ਰਿਤ ਹੈ ਉਹ ਕਿੱਥੇ? ਬਾਬਾ ਜੀ ਕਹਿੰਦੇ ਨਾਨਕ ਅੰਮ੍ਰਿਤ ਮਨੇ ਮਾਏ, ਤੇਰੇ ਅੰਦਰ ਹੀ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿਣਗੇ ਜਿਸ ਜਾਲ ਨਿੱਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀਉ, ਛੋਡੋ ਵੇਸ ਭੇਖ ਚਤੁਰਾਈ ਦੁਬਿਧਾ, ਇਹ ਫਲ ਨਾਹੀ ਜੀਉ, ਮਨ ਰੇ ਥਿਰ ਰਹੋ। ਮਤ ਕਤ ਜਾਹੀ ਜੀਉ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘੱਟ ਮਾਹੀ ਜੀਉ, ਅੰਦਰ ਹੈ। ਹਿਰਣ ਦੀ ਨਾਭੀ 'ਚ ਹੀ ਨਾ ਕਸਤੂਰੀ ਜੀ, ਉਹ ਬਾਹਰ ਮੂੰਹ ਮਾਰਦਾ ਫਿਰਦਾ, ਪਰ ਉਹ ਜਿਹੜੀ ਫ੍ਰੈਗਰੈਂਸ, ਉਹ ਜਿਹੜੀ ਮਹਿਕ ਆ, ਅਜੀਬ ਕਿਸਮ ਦੀ ਖਿੱਚ ਵਾਲੀ ਦਿਲਕਸ਼, ਉਹਦੇ ਅੰਦਰੋਂ ਆ ਰਹੀ। ਸਾਰੀ ਉਮਰ ਲੰਘ ਜਾਂਦੀ ਸਾਡੀ ਲੱਭਦਿਆਂ ਦੀ, ਰੱਬ ਕਿੱਥੇ ਹੈ, ਸ਼ਾਂਤੀ ਕਿੱਥੇ, ਸਕੂਨ ਕਿੱਥੇ, ਸੁੱਖ ਕਿੱਥੇ। ਬਾਬੇ ਨੇ ਕਿਹਾ ਘਰੇ ਅੰਮ੍ਰਿਤ ਘੱਟ ਮਾਹੀ ਜੀ, ਪਰ ਉਹਦੇ ਲਈ ਛੱਡਣਾ ਕੀ ਪਏਗਾ? ਛੋਡੋ ਵੇਸ ਭੇਖ ਚਤੁਰਾਈ। ਜਿੱਦਣ ਦੁਬਿਧਾ ਛੁੱਟ ਗਈ, ਚਲਾਕੀਆਂ ਛੱਡਤੀਆਂ, ਸਿਆਣਪਾਂ ਛੱਡਤੀਆਂ, ਪਖੰਡ ਤੇ ਅਡੰਬਰ ਕਰਨਾ ਛੱਡਤਾ, ਬਾਬੇ ਨੇ ਕਿਹਾ ਫਿਰ ਅੰਦਰ ਹੀ ਸਾਰਾ ਕੁਝ, ਬਾਹਰ ਲੱਭਣ ਦੀ ਲੋੜ ਨਹੀਂ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਤਾ। ਹੁਣ ਇੱਕ ਤੇ ਸੀ ਪਹਿਲਾ ਪੈਟਰਨ ਵੀ ਸ਼ਬਦ ਇੱਕ ਹੈ, ਉਹਦੇ ਅਰਥ ਬਹੁਤ ਹੋਣਗੇ। ਦੂਜਾ, ਗੁਰਬਾਣੀ ਵਿੱਚ ਅਰਥ ਇੱਕ ਹੀ ਰਹੇਗਾ ਪਰ ਸ਼ਬਦ ਉਹਦੇ ਲਈ ਵੱਖਰੇ ਵੱਖਰੇ ਆਏ। ਜਿਵੇਂ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਬਾਬੇ ਨੇ ਕਿਹਾ ਕਾਗਦ ਕਲਮ ਨਾ ਲਿਖਣਹਾਰ, ਕਾਗਦ ਪੇਪਰ ਨੂੰ ਕਹਿੰਦੇ ਆ। ਆਸਾ ਕੀ ਵਾਰ ਚ ਆਇਆ, ਕੱਢ ਕਾਗਲ ਦੱਸੇ ਰਾਹ, ਲੱਲੇ ਨਾਲ ਪੇਪਰ ਨੂੰ ਕਹਿੰਦੇ ਆ, ਕਾਗਜ਼ ਪੇਪਰ ਨੂੰ ਕਹਿੰਦੇ ਆ। ਤੋ ਬੜੇ ਸ਼ਬਦ ਇੱਦਾਂ ਆਏ, ਚੀਰੀ ਆਇਆ, ਪੱਤਰੀ ਆਇਆ, ਇਹ ਜਿੰਨੇ ਵੀ ਸ਼ਬਦ ਆਏ ਇਹ ਪੇਪਰ ਲਈ ਵਰਤੇ, ਕਾਗਜ਼ ਵਾਸਤੇ। ਤੋ ਇੱਕ ਸ਼ਬਦ ਵਾਸਤੇ ਵੱਖਰੇ ਵੱਖਰੇ ਅਰਥ ਵੀ ਆ ਤੇ ਵੱਖਰੇ ਵੱਖਰੇ ਸ਼ਬਦਾਂ ਦਾ ਇੱਕ ਅਰਥ ਵੀ ਆ ਗੁਰਬਾਣੀ ਦੇ ਵਿੱਚ। ਇੱਥੇ ਜਿਹੜਾ ਸ਼ਬਦ ਬਾਬਾ ਕਬੀਰ ਸਾਹਿਬ ਨੇ ਮੰਦਰ ਲਈ ਵਰਤਿਆ, ਮੰਦਰ ਸ਼ਬਦ ਜਿਹੜਾ ਆ ਉਹ ਇੱਕ ਬਣੀ ਹੋਈ ਇਮਾਰਤ ਵਾਸਤੇ, ਧਰਮ ਸਥਾਨ ਦੇਹੁਰੇ ਵਾਸਤੇ ਵੀ ਆਇਆ ਤੇ ਮੰਦਰ ਸ਼ਬਦ ਗੁਰਬਾਣੀ ਦੇ ਵਿੱਚ ਮਨੁੱਖੀ ਸਰੀਰ ਲਈ ਵੀ ਆਇਆ। ਇਹਨੂੰ ਇੱਦਾਂ ਇਸ ਰੂਪ 'ਚ ਵੀ ਪੜ੍ਹਨਾ। ਬਾਬਾ ਭਗਤ ਪੀਪਾ ਜੀ ਕਹਿਣਗੇ ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਮੇਰਾ ਸਰੀਰ ਹੀ ਦੇਵਤਾ ਹੈ, ਮੇਰਾ ਸਰੀਰ ਹੀ ਮੰਦਰ ਹੈ। ਕਿੱਡੀ ਦਿਲਚਸਪ ਗੱਲ ਹੈ ਵੇਖੋ ਨਾ, ਗੁਰੂ ਨਾਨਕ ਮਹਾਰਾਜ ਪਹਿਲਾਂ ਮਨੁੱਖ ਨੂੰ ਧਰਮ ਸਿਖਾਉਣਗੇ ਇਸ ਬ੍ਰਹਿਮੰਡ ਦੇ ਰਾਹੀਂ। ਆਸਾ ਕਿ ਆਪਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ, ਬਾਬੇ ਨੇ ਆਖਿਆ ਬੰਦਿਆ ਜੇ ਸਿੱਖਣਾ ਨਾ ਤੇ ਬ੍ਰਹਿਮੰਡ ਦੇ ਕੋਲੋਂ ਸਿੱਖ। ਕਮਾਲ ਦੀ ਗੱਲ, ਸਾਰਾ ਬ੍ਰਹਿਮੰਡ ਹੀ ਤੈਨੂੰ ਸਿਖਾ ਰਿਹਾ ਪਰ ਤੂੰ ਸਿੱਖਣਾ ਨਹੀਂ ਚਾਹੁੰਦਾ। ਰਾਤੀ ਰੁੱਤੀ
ਸਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਮਸ਼ਾਲ ਕਿਹਨੂੰ ਕਹਿੰਦੇ ਆ? ਸਕੂਲ ਨੂੰ। ਧਰਮਸ਼ਾਲ ਕਿਹਨੂੰ ਕਹਿੰਦੇ ਆ? ਪਾਠਸ਼ਾਲਾ ਨੂੰ। ਬਾਬੇ ਨੇ ਕਿਹਾ ਸਾਰੀ ਧਰਤੀ ਧਰਮਸ਼ਾਲਾ ਹੈ, ਤੂੰ ਸਿੱਖਣ ਵਾਲਾ ਬਣ। ਕੀ ਰਾਤਾਂ ਨਹੀਂ ਸਿਖਾਉਂਦੀਆਂ ਬੰਦੇ ਨੂੰ? ਰਾਤ ਜਿਹੜੀ ਆ ਹਰ ਮਨੁੱਖ ਨੂੰ, ਹਰ ਜੀਵ ਨੂੰ ਮਿੱਠੀ ਤੇ ਪਿਆਰੀ ਨੀਂਦ ਬਖਸ਼ਦੀ ਹੈ, ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਰੁੱਤਾਂ ਆਪਣੇ ਪੂਰੇ ਮਿੱਥੇ ਹੋਏ ਸਮੇਂ ਤੇ ਵਾਪਰ ਜਾਂਦੀਆਂ, ਘੱਟ ਜਾਂਦੀਆਂ, ਆ ਜਾਂਦੀਆਂ, ਕਦੇ ਅੱਗਾ ਪਿੱਛਾ ਨਹੀਂ ਹੁੰਦਾ। ਚੰਦਰਮਾ ਨੇ ਸੂਰਜ ਦੇ ਤੇ ਸੂਰਜ ਨੇ ਚੰਦਰਮਾ ਦੇ ਕੰਮ 'ਚ ਕਦੇ ਦਖਲ ਅੰਦਾਜ਼ੀ ਨਹੀਂ ਕੀਤੀ। ਇੱਕ ਬੰਦਾ ਹੀ ਆ ਜਿਹੜਾ ਹਰ ਕੰਮ 'ਚ ਦਖਲ ਅੰਦਾਜ਼ੀ ਕਰਦਾ, ਪਰ ਆਪਣਾ ਮਿੱਥਿਆ ਹੋਇਆ ਕੰਮ ਕਦੇ ਪੂਰੇ ਸਹੀ ਸਮੇਂ 'ਤੇ ਨਹੀਂ ਕਰਦਾ। ਬੰਦਿਆ ਕੁਦਰਤ ਕੋਲੋਂ ਸਿੱਖ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਹੁਣ ਜਦੋਂ ਮੈਂ ਧਰਤੀ ਦੇ ਕੋਲੋਂ ਸਿੱਖਣਾ ਸੀ, ਪਰ ਧਰਤੀ ਕੋਲੋਂ ਕਿੱਥੇ ਬਹਿ ਕੇ ਸਿੱਖੀਏ? ਉਹਦੇ ਲਈ ਬਾਬੇ ਨੇ ਇੱਕ ਸਾਨੂੰ ਥਾਂ ਦਿੱਤਾ, ਉਹਨੂੰ ਆਖਿਆ ਸਤਸੰਗਤ। ਗੁਰੂ ਨਾਨਕ ਨੇ ਜਿਹੜੀ ਪਹਿਲੀ ਸੰਸਥਾ ਬਣਾਈ ਉਹ ਸੀ ਸਤਸੰਗਤ, ਤੇ ਸਤਸੰਗਤ ਨੂੰ ਪ੍ਰੋਟੈਕਟ ਕਰਨ ਵਾਸਤੇ ਮਹਾਰਾਜ ਨੇ ਜਿਹੜੀ ਦੂਜੀ ਸੰਸਥਾ ਬਣਾਈ ਉਹ ਸੀ ਧਰਮਸ਼ਾਲ ਗੁਰਦੁਆਰਾ। ਫਿਰ ਬਾਬੇ ਨੇ ਉਹਦਾ ਜ਼ਿਕਰ ਕੀਤਾ, ਆਖਿਆ ਸਤਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਪਹਿਲਾਂ ਧਰਤੀ ਦੀ ਗੱਲ, ਬ੍ਰਹਿਮੰਡ ਦੀ ਗੱਲ ਕੀਤੀ ਵੀ ਉਹ ਧਰਮਸ਼ਾਲ ਆ, ਉਹਦੇ ਕੋਲੋਂ ਧਰਮ ਸਿੱਖਣ ਲਈ ਬਾਬੇ ਨੇ ਆਖਿਆ ਤੈਨੂੰ ਇੱਥੇ ਬਹਿਣਾ ਪੈਣਾ, ਇਹ ਧਰਮਸ਼ਾਲ। ਤੇ ਜਦੋਂ ਮੈਂ ਇੱਥੇ ਬੈਠਾ, ਬਾਬੇ ਨੇ ਆਖਿਆ ਬੰਦਿਆ ਨਾ ਉਹ ਧਰਮਸ਼ਾਲ ਆ, ਨਾ ਇਹ ਧਰਮਸ਼ਾਲ ਆ, ਅਸਲੀ ਧਰਮਸ਼ਾਲ ਤੇ ਤੂੰ ਆ। ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰੇ, ਤੇਰਾ ਸਰੀਰ ਹੀ ਅਸਲੀ ਮਸਜਿਦ ਆ। ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਤੇਰਾ ਸਰੀਰ, ਤੇਰੇ ਸਰੀਰ 'ਚ ਰਹਿੰਦਾ ਹੈ ਰੱਬ, ਤੇਰੇ ਆਪਣੇ ਅੰਦਰ ਆ ਰੱਬ। ਉਹ ਬਾਬੇ ਨੇ ਆਖਿਆ ਤੂੰ ਹੀ ਆ ਰੱਬ। ਸਮੁੰਦਰ ਬੇਬਹਾ ਪਾਣੀ ਦੇ ਨਾਲ ਭਰਿਆ ਪਿਆ ਆ, ਪਰ ਫਾਰਮੂਲਾ ਤਾਂ H2O ਹੀ ਆ। ਇੱਕ ਬੂੰਦ ਕੱਢ ਕੇ ਕੁਬਾਰ ਲਿਆ, ਉਹਦਾ ਫਾਰਮੂਲਾ ਵੀ ਉਹੀ ਆ। ਉਸ ਬ੍ਰਹਿਮੰਡ, ਰੱਬੀ ਬ੍ਰਹਿਮੰਡ ਵਿੱਚ ਜਿੰਨੀ ਸ਼ਕਤੀ ਆ, ਉਨੀ ਸ਼ਕਤੀ ਸਾਡੇ ਸਾਰਿਆਂ ਦੇ ਵਿੱਚ ਆ, ਕਿਉਂਕਿ ਸਾਡੇ ਵਿੱਚ ਵੀ ਉਹਦੀ ਜੋਤ ਵਰਤ ਰਹੀ ਹੈ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ, ਅੰਦਰ ਹੀ ਆ ਤੇਰੇ ਸਾਰਾ ਕੁਝ। ਪਰ ਬਾਬਾ ਜੀ ਕਹਿੰਦੇ ਇਹ ਸਰੀਰ ਇੱਕ ਮੰਦਰ ਆ, ਰੱਬ ਦੀ, ਰੱਬ ਦਾ ਘਰ ਆ, ਰੱਬ ਇਹਦੇ ਵਿੱਚ ਰਹਿ ਰਿਹਾ ਆ, ਹਰ ਬੰਦੇ ਦੇ ਵਿੱਚ ਰੱਬ ਆ, ਹਰ ਸਰੀਰ ਹਰ ਮੰਦਰ ਆ। ਪਰ ਕਬੀਰ ਐਸਾ ਕੋ ਨਹੀਂ, ਕੋਈ ਨਹੀਂ ਹੈਗਾ ਇੱਦਾਂ ਦਾ ਮੰਦਰ ਦੇ ਜਰਾਏ। ਮੰਦਰ ਦੇ ਜਰਾਏ ਦਾ ਅਰਥ ਹੈ ਜਿਹੜਾ ਦੇਹ ਅਧਿਆਸ ਨੂੰ ਛੱਡ ਦੇਵੇ, ਸਰੀਰ ਦਾ ਮੋਹ, ਅਟੈਚਮੈਂਟ, ਨਾਸ਼ਵੰਤ ਪਦਾਰਥਾਂ ਦੀ ਖਿੱਚ, ਵੀ ਸਭੋ ਕੁਝ ਮੇਰੇ ਢਿੱਡ ਵਿੱਚ ਹੀ ਪੈ ਜਾਏ, ਇਹ ਕੀ ਆ? ਦੇਹ ਅਧਿਆਸ। ਹਾਂ, ਲੋੜ ਹਰ ਬੰਦੇ ਦੀ ਹੈ, ਲੋੜ ਤੋਂ ਇਨਕਾਰੀ ਨਹੀਂ ਆਏ ਬਾਬਾ ਜੀ, ਪਰ ਸਾਰਾ ਕੁਝ ਮੈਨੂੰ ਹੀ ਮਿਲ ਜਾਏ, ਆਹ ਵੀ ਮੈਨੂੰ ਮਿਲ ਜਾਏ, ਚੰਗੇ ਕੱਪੜੇ ਮੈਨੂੰ ਮਿਲ ਜਾਣ, ਚੰਗਾ ਖਾਣਾ ਮੈਨੂੰ ਮਿਲ ਜਾਏ, ਮੈਂ ਸ਼ਾਇਦ ਜੇ ਤੁਸੀਂ ਸੁਣਿਆ ਹੋਵੇ ਘਰ ਵਿੱਚ ਬੈਠ ਕੇ ਜਾਂ ਸਾਹਮਣੇ ਬੈਠ ਕੇ, ਮੈਂ ਕੱਲ ਕਿ ਪਰਸੋਂ ਦੇ ਦੀਵਾਨ ਵਿੱਚ ਬੇਨਤੀ ਕਰ ਰਿਹਾ ਸੀ, ਭਾਵੇਂ ਕਿ ਸਾਰੀ ਦੁਨੀਆ ਸਾਰੇ ਮੁਲਖਈਏ ਦੇ ਵਿੱਚ ਹੀ, ਪਰ ਸਰਵੇ ਕਰਨ ਵਾਲਿਆਂ ਨੇ ਆਖਿਆ ਜਿਹੜਾ ਨੌਰਥ ਅਮੈਰੀਕਾ ਆ ਇਹਦੇ ਵਿੱਚ ਜਿਹੜੀ ਓਬੈਸਿਟੀ ਦੀ ਪ੍ਰੋਬਲਮ ਆ, ਆਉਣ ਵਾਲੇ 20-25 ਸਾਲਾਂ 'ਚ ਇੰਨੀ ਕੁ ਵੱਧ ਜਾਣੀ ਆ, ਲੋਕ ਲੜਨਗੇ, ਮਰਨਗੇ, ਖੱਪਣਗੇ ਅਤੇ ਕਰੁਜਣਗੇ। ਕਾਰਨ ਉਹ ਬਿਮਾਰੀ ਕੀ ਆ? ਕਹਿਣ ਲੱਗੇ ਉਹ ਬਿਮਾਰੀ ਇਹ ਆ ਵੀ ਹੁਣ ਬੰਦੇ ਨੂੰ ਇਹ ਲੱਗਣ ਲੱਗ ਪਿਆ ਆ ਵੀ ਸ਼ਾਇਦ ਖਾ ਕੇ ਅਤੇ ਪਾ ਕੇ ਮੈਂ ਆਪਣੀ ਤ੍ਰਿਪਤੀ ਕਰ ਸਕਦਾ ਹਾਂ। ਉਹ ਖਾਈ ਜਾ ਰਿਹਾ, ਉਹਦੀ ਨੀਅਤ ਨਹੀਂ ਰੱਜ ਰਹੀ, ਢਿੱਡ ਭਰ ਜਾਂਦਾ ਆ, ਉਹ ਖਾਈ ਜਾਂਦਾ, ਵੰਨ ਸਵੰਨਾ ਖਾਈ ਜਾਂਦਾ, ਹੁਣ ਲੱਗ ਰਿਹਾ ਵੀ ਮੈਂ ਖਾ ਕੇ ਸ਼ਾਇਦ ਰੱਜ ਜਾਣਾ। ਬਾਬੇ ਨੇ ਆਖਿਆ ਖਾ ਕੇ ਬੰਦੇ ਰੱਜੇ ਕਦੀ? ਸ਼ਾਂਤ ਹੋਏ, ਤੈਨੂੰ ਲੱਗਦਾ ਮੈਂ ਜਿੰਨਾ ਪਦਾਰਥ, ਮੈਨੂੰ ਆਹ ਚੀਜ਼, ਦੇਖੋ ਮਨ ਦੇ ਡਿਜ਼ਾਇਨ ਨੂੰ ਸਮਝੋ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਆਪਣੇ ਮਨ ਦੇ ਡਿਜ਼ਾਇਨ ਨੂੰ ਸਮਝੋ, ਆਪਣੇ ਡਿਜ਼ਾਇਨ ਨੂੰ ਸਮਝੋ। ਅਸੀਂ ਗੱਲਾਂ ਰੱਬ ਦੀਆਂ ਕਰਦੇ ਹਾਂ, ਸੱਚ ਦੀਆਂ ਕਰਦੇ ਹਾਂ, ਆਪਣੇ ਆਪ ਨੂੰ ਸਮਝੋ, ਕੁਦਰਤ ਨੇ ਡਿਜ਼ਾਇਨ ਕਿੱਦਾਂ ਕੀਤਾ ਬੰਦੇ ਨੂੰ। ਜਿਹੜੀ ਚੀਜ਼ ਮਨ ਦੀ ਐਪਰੋਚ ਵਿੱਚ ਹੁੰਦੀ ਆ, ਪਹੁੰਚ ਵਿੱਚ ਹੁੰਦੀ ਆ, ਮਨ ਉਹ ਤੋਂ ਬੋਰਡਮ ਹੋ ਜਾਂਦਾ, ਬੋਰ ਹੋ ਜਾਂਦਾ। ਹੁਣ ਉਹਨੂੰ ਉਹ ਚੀਜ਼ ਚਾਹੀਦੀ ਜਿਹੜੀ ਉਹਦੀ ਪਹੁੰਚ ਤੋਂ ਪਰੇ ਆ। ਜਿਹੜੀ ਕਾਰ ਉੱਤੇ, ਜਿਹੜੀ ਗੱਡੀ, ਜਿਹੜੀ ਲਾਂਚ ਹੋਣ ਵਾਲੀ ਸੀ, ਮੇਰੀ ਬੜੇ ਚਿਰ ਤੋਂ ਨਿਗਾਹ ਸੀ ਵੀ ਆਹ ਲੈਣੀ, ਜਿਹਦੇ ਨੇ ਲੈ ਲਈ ਉਹਦੀ ਖਿੱਚ ਖਤਮ ਹੋ ਗਈ। ਹੁਣ ਉਹ ਚਾਹੀਦੀ ਜਿਹੜੀ ਅਗਲੀ ਲਾਂਚ ਹੋਣ ਵਾਲੀ। ਇਹ ਪ੍ਰੋਬਲਮ ਆ ਮਨ ਦੀ। ਜਿਹੜਾ ਜੀਵਨ ਸਾਥੀ ਮੇਰੇ ਕੋਲ ਆ ਨਾ, ਮੇਰੀ ਕੋਈ ਖਿੱਚ ਨਹੀਂ ਉਹਦੇ ਪ੍ਰਤੀ, ਮੈਨੂੰ ਹੁਣ ਉਹ ਚਾਹੀਦਾ ਜਿਹੜਾ ਮੇਰੇ ਤੋਂ ਦੂਰ ਆ। ਜਿੱਦਣ ਉਹ ਮੇਰੇ ਕੋਲ ਆ ਗਿਆ, ਹਾਲਤ ਫਿਰ ਪਹਿਲਾਂ ਵਾਲੀ। ਤੇ ਤ੍ਰਿਸ਼ਨਾ ਆ। ਬਾਬਾ ਗੁਰੂ ਅਰਜਨ ਸਾਹਿਬ ਤੇ ਬੜੇ ਸੋਹਣੇ ਸ਼ਬਦਾਂ 'ਚ ਕਹਿਣਗੇ, ਸੌਖੇ ਸ਼ਬਦਾਂ 'ਚ ਕਹਿਣਗੇ, ਸਹਿਸ ਖੱਟੇ ਲੱਖ ਕਹੋ ਉੱਠ ਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤ ਆਵੇ, ਖਪ ਖਾ ਮਰੇ। ਬੰਦਿਆ ਤੂੰ ਨਹੀਂ ਦੱਸ ਸਕਦਾ,
ਕਿਉਂਕਿ ਤੇਰੀ ਬਾਲਟੀ ਦਾ ਥੱਲਾ ਹੀ ਨਹੀਂ ਹੈਗਾ, ਖੂਹ ਚ ਲਮਕਾਉਂਦੇ ਹਾਂ, ਖਿੱਚ ਲੈਂਦੇ ਹਾਂ ਤੇ ਬਾਲਟੀ ਫਿਰ ਖਾਲੀ ਦੀ ਖਾਲੀ ਹੈ ਹੀ ਨਹੀਂ, ਸੰਤੋਖ ਹੀ ਨਹੀਂ ਹੈਗਾ, ਥੱਲਾ ਹੀ ਨਹੀਂ ਹੈਗਾ। ਪਦਾਰਥਾਂ ਦੇ ਢੇਰ ਉੱਤੇ ਬੈਠਾ, ਚੜ੍ਹ ਕੇ ਬੈਠਾ, ਪਰ ਰਜੇਵਾਂ ਨਹੀਂ ਹੈਗਾ, ਅੰਦਰੋਂ ਖਾਲੀ ਆ। ਕਿਉਂ? ਕਿਉਂਕਿ ਅੰਦਰੋਂ ਤੈਨੂੰ ਇੱਕੋ ਚੀਜ਼ ਭਰ ਸਕਦੀ ਸੀ ਰੱਬ, ਉਹ ਤੇਰੇ ਕੋਲ ਹੈ ਨਹੀਂ। ਤੂੰ ਕੰਮ ਕਰਦਾ ਤੇ ਕਹਿੰਦਾ ਮੈਂ ਕੀਤਾ ਆ, ਖਾਲੀ ਆ। ਪਰ ਜਿੱਦਣ ਤੂੰ ਹਰ ਚੀਜ਼ ਦਾ ਕ੍ਰੈਡਿਟ ਉਹਨੂੰ ਦੇਗਾ ਵੀ ਨਹੀਂ, ਸਭ ਕੁਛ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਆ, ਮੇਰਾ ਦੁੱਖ ਵੀ, ਮੇਰਾ ਸੁੱਖ ਵੀ, ਮੇਰੀ ਖੁਸ਼ੀ ਵੀ, ਮੇਰੀ ਗਮੀ ਵੀ, ਮੇਰੀ ਹਰ ਚੀਜ਼ ਹੀ ਉਹਦੇ ਕੋਲ ਆ, ਫਿਰ ਤੂੰ ਰੱਜਿਆ ਮਹਿਸੂਸ ਕਰੇਗਾ। ਇਹ ਦੇਹ ਦੇ ਆਸ ਆ ਜਿਹੜਾ ਮੁੱਕਦਾ ਨਹੀਂ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਸਰੀਰ ਦਾ ਮੋਹ ਛੱਡ ਦੇਵੇ। ਭਾਈ ਗੁਰਦਾਸ ਸਾਹਿਬ ਨੇ ਕਿਹਾ ਇਹਨੇ ਇਹਨੇ ਰੱਜਣਾ ਨਹੀਂ ਹੈਗਾ, ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਰੱਜੀਆਂ ਕਦੀ? ਇਹ ਦੇਹ ਦਾ ਅਧਿਆਸ ਆ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਤੁਸੀਂ ਕਿਸੇ ਬੰਦੇ ਨੂੰ ਪੈਨ ਫੜਾ ਕੇ ਆਖੋ ਵੀ ਆਹ ਪੇਪਰ ਪੈਨ ਲੈ ਲਓ, ਆਪਣੇ ਬਾਰੇ ਚੰਦ ਸ਼ਬਦ ਸੋਹਣੇ ਲਿਖੋ, ਉਸਤਤ ਵਿੱਚ ਲਿਖੋ। ਚੰਦ ਸ਼ਬਦ ਦੀ ਗੱਲ ਕਰਦੇ ਹੋ, ਕਿਤਾਬ ਭਰ ਜਾਣੀ ਪੂਰੀ ਦੀ ਪੂਰੀ, ਬੰਦਾ ਆਪਣੀ ਤਾਰੀਫ਼ 'ਚ ਕੀ ਨਹੀਂ ਲਿਖ ਸਕਦਾ। ਹੁਣ ਉਹਨੂੰ ਕਹੋ ਵੀ ਦੂਜੇ ਦੀ ਨਿੰਦਾ ਬਾਰੇ ਲਿਖ ਚੰਦ ਸ਼ਬਦ, ਫਿਰ ਕਿਤਾਬ ਭਰ ਜਾਣੀ। ਹੁਣ ਇਹਨੂੰ ਉਲਟਾ ਕਰ ਦਿਓ, ਬੰਦੇ ਨੂੰ ਕਹੋ ਆਪਣੀ ਨਿੰਦਾ ਬਾਰੇ ਕੁਛ ਲਿਖੋ, ਆਪਣੇ ਬਾਰੇ ਕੁਛ ਬੁਰਾ ਲਿਖੋ। ਕਹਿੰਦਾ ਜੀ ਹੈ ਹੀ ਨਹੀਂ, ਮੈਂ ਸਭ ਦਾ ਭਲਾ ਕਰਦਾ, ਮੇਰਾ ਕੋਈ ਨਹੀਂ ਕਰਦਾ। ਹਰ ਬੰਦੇ ਦੀ ਜ਼ੁਬਾਨ 'ਤੇ ਗੱਲ ਆ, ਮੇਰੇ ਵੀ ਜ਼ੁਬਾਨ 'ਤੇ ਗੱਲ ਆ, ਮੈਂ ਜੀ ਸਭ ਦਾ ਭਲਾ ਕਰਦਾ। ਬਾਬਿਆਂ ਨੇ, ਜੋਤਸ਼ੀਆਂ ਨੇ ਅੱਜ ਤੱਕ ਮਨੁੱਖ ਨੂੰ ਜਿਹੜੀ ਚੀਜ਼ ਤੋਂ ਲੁੱਟਿਆ ਨਾ, ਉਹ ਇਹੀ ਆ। ਜਿਹੜਾ ਉਹਨਾਂ ਦੇ ਕੋਲ ਜਾਂਦਾ ਉਹਨੂੰ ਇੱਕੋ ਗੱਲ ਕਹਿੰਦੇ, ਤੂੰ ਬਹੁਤ ਚੰਗਾ ਇਨਸਾਨ ਆ, ਤੇਰੇ ਮੱਥੇ ਦੀ ਲਕੀਰ ਦੱਸਦੀ ਆ, ਤੂੰ ਸਭ ਦਾ ਭਲਾ ਕਰਨਾ, ਪਰ ਤੇਰਾ ਕੋਈ ਭਲਾ ਨਹੀਂ ਕਰਦਾ। ਐਗਜੈਕਟਲੀ ਹਰ ਬੰਦੇ ਨੂੰ ਇਹੀ ਗੱਲ ਚੰਗੀ ਲੱਗਦੀ। ਤੂੰ ਉਹ ਦਿਲ ਖੁੱਲ੍ਹ ਕੇ ਦਾਨ ਕਰਦਾ, ਤੂੰ ਹਰ ਬੰਦੇ ਬਾਰੇ ਚੰਗਾ ਸੋਚਦਾ, ਬਸ ਤੇਰੇ ਬਾਰੇ ਕੋਈ ਨਹੀਂ ਸੋਚਦਾ। ਹਰ ਬੰਦੇ ਨੂੰ ਲੱਗਦਾ ਵੀ ਵਹਿਮ ਆ, ਇਲੂਜਨ ਆ, ਵੀ ਗੱਲ ਤਾਂ ਠੀਕ ਹੈ, ਮੇਰੇ ਬਾਰੇ ਕੋਈ ਚੰਗਾ ਨਹੀਂ ਸੋਚਦਾ, ਮੈਂ ਸਭ ਦੇ ਬਾਰੇ ਸੋਚਦਾ। ਤੂੰ ਸਾਨੂੰ ਜੋਤਿਸ਼ ਚੰਗੇ ਲੱਗਦੇ, ਬਾਬੇ ਚੰਗੇ ਲੱਗਦੇ, ਗੁਰੂ ਪਤਾ ਕਿਉਂ ਚੰਗਾ ਨਹੀਂ ਲੱਗਦਾ? ਜਿਹੜਾ ਗੁਰੂ ਕੋਲ ਆਉਂਦਾ, ਗੁਰੂ ਨੂੰ ਪੈਂਦਿਆਂ ਲੈਂਦਿਆਂ ਇੱਕੋ ਗੱਲ ਕਹਿੰਦਾ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ, ਬੰਦਿਆ ਸਾਰੇ ਪਵਾੜੇ ਦੀ ਜਾੜੀ ਤੂੰ, ਤੂੰ ਠੀਕ ਨਹੀਂ ਹੈਗਾ, ਆਪਣੇ ਆਪ ਨੂੰ ਠੀਕ ਕਰ, ਆਪਣੇ ਆਪ ਨੂੰ ਸਵਾਰ, ਆਪਣੇ ਤੇ ਕੰਮ ਕਰ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਸਬਰ ਇਹ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੈ ਵੱਧ ਥੀਵੇਂ ਦਰਿਆਓ, ਬੰਦਿਆ ਦਰਿਆ ਕਿਉਂ ਨਹੀਂ ਬਣ ਜਾਂਦਾ? ਦਿਲ ਖੋਲ ਆਪਣਾ, ਦਰਿਆ ਬਣ, ਹੱਥ ਖੋਲ੍ਹ ਕੇ ਦਾਨ ਕਰ, ਤੇਰਾ ਤੇ ਆਪਣਾ ਕੁਝ ਵੀ ਨਹੀਂ ਹੈਗਾ। ਗੁਰੂ ਤੇਗ ਬਹਾਦਰ ਮਹਾਰਾਜ ਨਗਰ ਵਸਾ ਰਹੇ ਆ, ਫਕੀਰਾਂ ਨੇ ਆਣ ਕੇ ਤਨਜਾਂ ਕਸੀਆਂ, ਆਖਿਆ ਜਿਹੜਾ ਗੁਰੂ ਆ ਮੋਹ ਦੇ ਵਿੱਚ ਫਸਿਆ, ਆਪਣੇ ਸਿੱਖ ਨੂੰ ਕਿੱਦਾਂ ਬਾਹਰ ਕੱਢ ਸਕਦਾ? ਇਹ ਗੁਰੂ ਨਗਰ ਮਹਾਰਾਜ ਆਨੰਦਪੁਰ ਵਸਾ ਰਹੇ ਸੀ ਉਦੋਂ, ਜਿਹੜਾ ਗੁਰੂ ਏਡੇ ਵੱਡੇ ਪੱਧਰ ਤੇ ਮਕਾਨ ਬਣਾ ਰਿਹਾ, ਸਰਾਵਾਂ ਬਣਾ ਰਿਹਾ, ਖੂਹ ਲਵਾ ਰਿਹਾ, ਬਿਲਡਿੰਗਾਂ ਉਸਾਰ ਰਿਹਾ, ਇਹ ਤੇ ਮੋਹ 'ਚ ਫਸਿਆ। ਇਹ ਤੇ ਇੱਦਾਂ ਕੰਮ ਕਰ ਰਿਹਾ ਜਿੱਦਾਂ ਤੁਹਾਡੇ ਗੁਰੂ ਨੂੰ ਮੌਤ ਭੁੱਲ ਗਈ ਹੋਵੇ। ਬੜੀਆਂ ਗੱਲਾਂ ਕੀਤੀਆਂ ਉਹਨੇ, ਸਿੱਖਾਂ ਨੇ ਜਾ ਕੇ ਗੁਰੂ ਨੂੰ ਦੱਸਿਆ ਮਹਾਰਾਜ ਇੱਦਾਂ ਕਹਿੰਦਾ ਸੀ, ਤੇ ਨਾਲੇ ਕਹਿੰਦਾ ਸੀ ਆਪਣੇ ਗੁਰੂ ਕੋਲੋਂ ਜਵਾਬ ਪੁੱਛ ਕੇ ਰੱਖਿਓ, ਮੈਂ ਵਾਪਸ ਆਇਆ ਜਵਾਬ ਲੈ ਕੇ ਜਾਵਾਂਗਾ। ਬਾਬਾ ਜੀ ਕਹਿੰਦੇ ਜਦੋਂ ਆਇਆ ਨਾ ਉਹਨੂੰ ਬੜੇ ਪਿਆਰ ਨਾਲ ਮੇਰੇ ਕੋਲ ਲੈ ਕੇ ਆਇਓ। ਵਾਪਸ ਆਇਆ ਫਕੀਰ, ਮਹਾਰਾਜ ਦੇ ਕੋਲ ਸਨਮੁਖ ਪੇਸ਼ ਕੀਤਾ, ਰਸਮੀ ਗੱਲਾਂ ਬਾਤਾਂ ਹੋਈਆਂ ਤੇ ਉਹਨੇ ਆਪਣਾ ਸਵਾਲ ਰਿਪੀਟ ਕੀਤਾ। ਬਾਬਾ ਜੀ ਕਹਿੰਦੇ ਇੱਕ ਸਵਾਲ ਮੈਂ ਵੀ ਕਰ ਸਕਦਾ? ਕਹਿਣ ਲੱਗਾ ਜੀ ਕਰੋ। ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਵੀ ਰਾਜੇ ਦੇ ਕੋਲ ਨਾ ਇੱਕ ਖਜ਼ਾਨਚੀ ਆ, ਕੈਸ਼ੀਅਰ ਆ। ਕਾਲ ਪੈ ਗਿਆ ਜੀ, ਮੀਂਹ ਨਹੀਂ ਪਿਆ। ਰਾਜੇ ਨੇ ਆਪਣੇ ਖਜ਼ਾਨਚੀ ਨੂੰ ਆਖਿਆ ਵੀ ਜਿੰਨਾ ਵੀ ਖਜ਼ਾਨੇ 'ਚ ਪੈਸਾ ਪਿਆ ਨਾ ਲੋਕਾਂ 'ਚ ਦਾਨ ਕਰ ਦਿਓ। ਖਜ਼ਾਨਾ ਖਾਲੀ ਹੋ ਗਿਆ। ਅਗਲੇ ਸਾਲ ਬੜੀ ਬਾਰਿਸ਼ ਹੋਈ, ਬੜੀ ਸੋਹਣੀ ਫਸਲ ਹੋਈ। ਰਾਜੇ ਨੇ ਆਖਿਆ ਹੁਣ ਕਿਸਾਨਾਂ ਦੀ ਵਾਰੀ ਆ, ਹੁਣ ਉਹਨਾਂ ਦੇ ਕੋਲੋਂ ਟੈਕਸ ਲੈ ਕੇ ਅਤੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿਓ। ਅਤੇ ਖਜ਼ਾਨਾ ਨੱਕਾ ਨੱਕ ਭਰ ਗਿਆ। ਸਵਾਲ ਮੇਰਾ ਫਕੀਰ ਜੀ ਸਿਰਫ ਇੰਨਾ, ਰਾਜੇ ਦੇ ਹੁਕਮ ਦੀ ਤਾਮੀਰ ਕਰਦਿਆਂ ਜਦੋਂ ਸੈਕਟਰੀ ਨੇ, ਖਜ਼ਾਨਚੀ ਨੇ ਪੈਸੇ ਵੰਡੇ ਅਤੇ ਖਜ਼ਾਨਾ ਖਾਲੀ ਹੋ ਗਿਆ, ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕੀਤੇ ਅਤੇ ਖਜ਼ਾਨਾ ਭਰ ਗਿਆ, ਖਜ਼ਾਨੇ ਦੇ ਖਾਲੀ ਹੋਣ ਦਾ ਅਤੇ ਖਜ਼ਾਨੇ ਦੇ ਨੱਕਾ ਨੱਕ ਭਰਨ ਦਾ ਦੀਵਾਨ ਦੇ ਸੁਰਤ ਉੱਤੇ ਕੋਈ ਅਸਰ ਹੋਇਆ? ਕਹਿਣ ਲੱਗਾ ਜੀ ਕੋਈ ਨਹੀਂ, ਕਿਉਂਕਿ ਦੀਵਾਨ ਨੂੰ ਤਾਂ ਤਨਖਾਹ ਹੀ ਮਿਲਣੀ ਆ, ਉਹਦੇ ਵੱਲੋਂ ਖਜ਼ਾਨੇ ਖਾਲੀ ਹੋਣ, ਉਹਦੇ ਵੱਲੋਂ ਖਜ਼ਾਨੇ ਭਰ ਜਾਣ, ਅਤੇ ਤਨਖਾਹ ਉਹਨੂੰ ਮਿਲਦੀ ਆ ਰਾਜੇ ਦਾ ਹੁਕਮ ਪਗਾਉਣ ਦੀ। ਪਗਾ ਰਿਹਾ ਉਹ, ਤਨਖਾਹ ਮਿਲ ਰਹੀ ਹੈ, ਉਹਦੀ ਸੁਰਤ 'ਤੇ ਕੋਈ ਅਸਰ ਨਹੀਂ। ਬਾਬਾ ਜੀ ਕਹਿੰਦੇ ਬਸ ਇੰਨੀ ਗੱਲ ਆ, ਜਦੋਂ ਤੁਸੀਂ ਆਪਣੇ ਆਪ ਨੂੰ ਰੱਬ ਦੇ ਸੇਵਾਦਾਰ ਮੰਨਦੇ ਹੋ ਨਾ, ਉਹਦਾ ਹੁਕਮ ਆ ਅਤੇ ਲੋਕਾਂ ਨੂੰ ਸਰਾਵਾਂ ਬਣਾ ਕੇ ਦੇ ਰਹੇ ਹਾਂ, ਜਿੱਦਣ ਉਹਦਾ ਹੁਕਮ ਹੋਇਆ ਤਾਂ ਭਰੇ ਮੇਲੇ ਵਾਂਗੂ ਸਾਰਾ ਆਨੰਦਪੁਰ ਛੱਡ ਕੇ ਤੁਰ ਜਾਂਗੇ ਅਤੇ ਪਿੱਛਾ ਮੁੜ ਕੇ ਨਹੀਂ ਵੇਖਾਂਗੇ। ਵਕਤ ਆਇਆ ਅਤੇ ਬਾਬੇ ਨੇ 1675 ਵਿੱਚ ਆਨੰਦਪੁਰ ਦਾ ਕਿਲ੍ਹਾ ਛੱਡਿਆ, ਤਿੰਨਾਂ ਸਿੱਖਾਂ ਸਮੇਤ। ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹਾਦਤ ਵੀ ਹੋਈ, ਪਰ ਮਹਾਰਾਜ ਨੇ ਕਦੇ ਪਰਤ ਕੇ ਨਹੀਂ ਵੇਖਿਆ ਅਤੇ ਆਖਿਆ ਹਾਏ ਮੇਰਾ ਆਨੰਦਪੁਰ,
ਮੈਂ ਇਹਦੀ ਇਕੱਲੀ ਇਕੱਲੀ ਚੀਜ਼ ਆਪਣੇ ਹੱਥ ਨਾਲ ਬਣਾਈ, ਮੈਂ ਸਰਾਵਾਂ ਬਣਾਈਆਂ, ਫਕੀਰਾਂ ਨੇ ਤੰਜਾਂ ਕੱਸੀਆਂ, ਬਾਬੇ ਤਿਆਗਮੱਲ ਨੇ ਸਾਰਾ ਕੁਝ ਤਿਆਗ ਛੱਡਿਆ। ਪਰ ਇਹ ਉਦੋਂ ਵਾਪਰਦਾ ਜਦੋਂ ਤੁਸੀਂ ਮੰਨ ਲੈਂਦੇ ਹੋ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ, ਕਿਆ ਹੈ ਹੀ ਕੁਝ। ਇਹ ਭਾਵਨਾ ਬੰਦੇ ਪ੍ਰਤੀ ਵੀ ਹੋਣੀ ਚਾਹੀਦੀ ਹੈ ਵੀ ਜੇ ਕੋਈ ਮੇਰੇ ਕੋਲੋਂ ਲੈ ਗਿਆ ਨਾ, ਉਹ ਡਿਜ਼ਰਵ ਕਰਦਾ ਸੀ, ਉਹਦਾ ਬਣਦਾ ਸੀ, ਉਹ ਤਾਂ ਲੈ ਗਿਆ, ਮੈਂ ਥੋੜ੍ਹੀ ਦੇ ਰਿਹਾ, ਮੈਂ ਨਹੀਂ ਦੇ ਰਿਹਾ। ਸਿਆਣੇ ਦਾ ਕਥਨ ਆ ਵੀ ਕਿਸੇ ਨੂੰ ਦਾਨ ਵੀ ਦਿਓ ਨਾ ਅਤੇ ਹੱਥ ਅੱਡ ਕੇ ਦਿਓ ਅਤੇ ਉਹਨੂੰ ਕਹੋ ਇਹਦੇ ਵਿੱਚੋਂ ਚੁੱਕ ਲਾ ਅਤੇ ਮੇਰੇ 'ਤੇ ਉਪਕਾਰ ਕਰ ਕਿਉਂਕਿ ਤੇਰਾ ਬਣਦਾ ਆ। ਉਹਨੂੰ ਇੱਦਾਂ ਨਾ ਦਿਓ, ਉਹਨੂੰ ਇੱਦਾਂ ਦਿਓ ਵੀ ਚੁੱਕ ਲਾ ਅਤੇ ਮੇਰੇ 'ਤੇ ਅਹਿਸਾਨ ਕਰ। ਉਹ ਤੁਹਾਡੇ 'ਤੇ ਅਹਿਸਾਨ ਕਰ ਰਿਹਾ ਹੈ ਕਿਉਂਕਿ ਤੁਸੀਂ ਦਾਤੇ ਨਹੀਂ ਹੈਗੇ, ਤੁਸੀਂ ਵੰਡ ਕੇ ਛੱਕ ਰਹੇ ਹੋ। ਦੇਹ ਅਧਿਆਸ, ਇਹ ਸਰੀਰ ਦਾ ਮੋਹ ਆ, ਇਹਨੂੰ ਖਤਮ ਕਰਨਾ। ਅੱਖੀਂ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਭ ਨਾ ਰਜੀਆ। ਰੱਜਦਾ ਹੈ ਬੰਦਾ ਕਿਤੇ? ਬਾਬੇ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ 'ਚ ਪਹਿਲਾਂ ਸਾਰਾ ਮਨ 'ਤੇ ਵਰਕ ਕੀਤਾ, ਆਰੰਭ ਦੇ ਪਦਿਆਂ ਦੇ ਵਿੱਚ, ਇਹ ਮਨ ਮੇਰਿਆ ਤੂੰ ਸੁਧਾਰੋ ਹਰਣ ਵਾਲੇ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕਿੰਨੇ ਸ਼ਬਦ ਲਿਖੇ। ਫਿਰ ਅਖੀਰ 'ਤੇ ਜਾ ਕੇ ਮਹਾਰਾਜ ਮਨ ਨੂੰ ਹਦਾਇਤ ਦੇਣ ਤੋਂ ਬਾਅਦ ਸਰੀਰ ਦੇ ਇੰਦਰੀਆਂ ਨੂੰ ਹਦਾਇਤ ਦੇਣਗੇ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਬਾਬਾ ਜੀ ਇੰਦਰੀਆਂ ਨੂੰ ਹਦਾਇਤ ਦੇਣਗੇ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਬਿਨ ਵਰਨਾ। ਤੁਸੀਂ ਤਾਂ ਰੱਜਣਾ ਨਹੀਂ ਗਾ, ਤੇ ਰੱਜਣ ਦਾ ਇੱਕੋ ਤਰੀਕਾ ਆ, ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ। ਜ਼ੁਬਾਨ ਨੂੰ ਆਖਿਆ ਇਹ ਰਸਨਾ ਤੂੰ ਅਨਰਸ, ਇਹ ਅਨਰਸ ਆ, ਦੂਜੇ ਦੀ ਨਿੰਦਿਆ ਕਰਨੀ, ਆਪਣੀ ਚਾਪਲੂਸੀ ਕਰਨੀ, ਇਹ ਅਨਰਸ ਆ, ਇਹਨੂੰ ਛੱਡ ਦੇ। ਤੂੰ ਅਨਰਸ ਰਾਜ ਰਹੀ ਤੇਰੀ, ਘੰਟਿਆਂ ਬੱਧੀ ਚੁਗਲੀਆਂ ਕਰੀ ਜਾਓ, ਰੱਜਦਾ ਹੈ ਬੰਦਾ ਕਿਤੇ, ਸ਼ਾਂਤ ਨਹੀਂ ਹੁੰਦਾ, ਤੇਰੀ ਪਿਆਸ ਨਾ ਜਾਏ। ਇਹ ਸ਼ਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਪਠਾਏ, ਕੱਲੇ ਕੱਲੇ ਟੂਲ ਤੇ ਬਾਬਾ ਜੀ ਨੇ ਕੰਮ ਕੀਤਾ, ਇਹ ਸੌਖਾ ਨਹੀਂ ਹੈਗਾ। ਕਬੀਰ ਐਸਾ ਕੋ ਨਹੀਂ ਮੰਦਰ ਦੇ ਚਰਾਏ, ਇਸ ਦੇਹ ਅਧਿਆਸ ਨੂੰ, ਅੱਖਾਂ ਦੇ ਮੋਹ ਨੂੰ, ਜ਼ੁਬਾਨ ਦੇ ਰਸ ਨੂੰ, ਕੰਨ ਦੇ ਰਸ ਨੂੰ ਛੱਡ ਦੇਵੇ, ਜੀਂਦਿਆਂ ਜੀ ਛੱਡ ਦੇਵੇ, ਇਹੀ ਮੁਕਤੀ ਆ। ਅਸੀਂ ਤੇ ਮਰ ਕੇ ਮੁਕਤੀ ਲੱਭਦੇ ਹਾਂ, ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਬੰਦੇ ਨੂੰ ਮੁਕਤੀ ਮਿਲੇ। ਬਾਬੇ ਨੇ ਆਖਿਆ ਜਿਉਂਦਿਆਂ ਜੀ ਮੁਕਤੋ, ਅੱਖਾਂ ਵੇਖਣ ਤੇ ਸਹੀ ਪਰ ਚੰਗਾ ਵੇਖਣ, ਬੁਰਾ ਵੇਖਣ ਤੋਂ ਮੁਕਤ ਕਰ, ਇਹਨੂੰ ਕੰਨਾਂ ਨੂੰ ਬੁਰਾ ਸੁਣਨ ਤੋਂ ਮੁਕਤ ਕਰ, ਜ਼ੁਬਾਨ ਨੂੰ ਬੁਰਾ ਬੋਲਣ ਤੋਂ ਮੁਕਤ ਕਰ, ਜਿਉਂਦਿਆਂ ਜੀ ਮੁਕਤੋ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ, ਪੰਚੋਂ ਲੜਕਾ ਮਾਰ ਕੇ, ਪੰਜ ਲੜਕੇ ਮਾਰਨੇ ਆ, ਜਿਹੜੇ ਪੰਜ ਮੁੰਡੇ ਆ ਨਾ ਇਹ ਮਾਰਨੇ ਆ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਤੇ ਮਾਰਨ ਦਾ ਅਰਥ ਗੁਰਬਾਣੀ 'ਚ ਕੀ ਆ? ਗੁਰਬਾਣੀ 'ਚ ਮਾਰਨ ਦਾ ਅਰਥ ਆ ਇਹਨੂੰ ਸਵਾਰਨਾ ਆ, ਇਹਨੂੰ ਸੋਧਣਾ ਆ। ਆਯੁਰਵੈਦ ਦੀ ਭਾਸ਼ਾ ਦਾ ਇਹ ਸ਼ਬਦ ਮਾਰਨਾ, ਜਿਹਨੂੰ ਕਹਿੰਦੇ ਸੀ ਸੰਖੀਆ ਮਾਰਨਾ, ਸੰਖੀਆ ਇੱਕ ਜ਼ਹਿਰ ਆ, ਤੁਸੀਂ ਖਾ ਲਓ ਤੁਸੀਂ ਮਰ ਜਾਓਗੇ। ਪਰ ਵੈਦ ਉਸ ਜ਼ਹਿਰ ਨੂੰ ਸੋਧਦੇ ਆ, ਉਹਨੂੰ ਮਾਰਦੇ ਆ, ਯਾਨੀ ਕਿ ਸੰਖੀਆ ਸੋਧਿਆ ਗਿਆ, ਫਿਰ ਉਹ ਤੋਂ ਦਵਾਈ ਬਣਦੀ ਆ ਅਤੇ ਬੰਦੇ ਠੀਕ ਹੁੰਦੇ ਆ। ਆ ਜਿਹੜੇ ਜਦੋਂ ਕੋਈ ਸੱਪ ਜਿਹੜਾ ਆ ਕਿਸੇ ਨੂੰ ਵੱਢ ਲੈਂਦਾ ਆ, ਕਿੰਨੇ ਕਿੰਨੇ ਜ਼ਹਿਰੀਲੇ ਸੱਪ ਆ, ਵੱਢਣ ਦੇ ਨਾਲ ਬੰਦਾ ਫੌਤ ਹੋ ਜਾਂਦਾ, ਉਹਦੀ ਡੈਥ ਹੋ ਜਾਂਦੀ, ਪਰ ਜਿਹੜੇ ਉਹਦੇ ਇੰਜੈਕਸ਼ਨ ਤਿਆਰ ਕੀਤੇ ਗਏ ਉਹ ਵੀ ਉਹਦੇ ਜ਼ਹਿਰ 'ਤੇ ਤਿਆਰ ਕੀਤੇ ਗਏ, ਉਹਨੂੰ ਸੋਧ ਲਿਆ ਇਹਨਾਂ ਨੇ, ਜ਼ਹਿਰ ਮਾਰ ਲਿਆ। ਕਿਉਂਕਿ ਐਕਚੁਅਲ ਲੈਵਲ ਦੇ ਉੱਤੇ ਜਿਹੜਾ ਕਾਮ ਕ੍ਰੋਧ ਲੋਭ ਮੋਹੰਕਾਰ ਹੈ ਛੱਡਿਆ ਨਹੀਂ ਜਾ ਸਕਦਾ। ਜੇ ਆਪਾਂ ਕਹੀਏ ਨਾ ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਖਤਮ ਕਰਨਾ, ਨਹੀਂ ਖਤਮ ਹੋ ਹੀ ਨਹੀਂ ਸਕਦਾ, ਦੁਨੀਆ ਖਤਮ ਹੋ ਸਕਦੀ ਹੈ ਇਹਦੇ ਨਾਲ। ਇਹ ਬਿਲਕੁਲ ਇੱਦਾਂ ਦੀ ਗੱਲ ਆ ਜਿਵੇਂ ਕੋਈ ਇਹ ਆਖੇ ਤੁਹਾਡਾ ਨਾ ਬਲੱਡ ਪ੍ਰੈਸ਼ਰ ਵੱਧਦਾ ਬਹੁਤ ਆ, ਆਪਾਂ ਤੁਹਾਡਾ ਪ੍ਰੈਸ਼ਰ ਹੀ ਖਤਮ ਕਰ ਦੇਣਾ ਬੋਡੀ ਦੇ ਵਿੱਚੋਂ, ਕਿੱਦਾਂ ਸਰਵਾਈਵ ਕਰੋਗੇ ਤੁਸੀਂ? ਬਲੱਡ ਦਾ ਪ੍ਰੈਸ਼ਰ ਆ ਅਤੇ ਆਪਾਂ ਜੀ ਰਹੇ ਹਾਂ। ਕੋਈ ਆਖੇ ਤੁਹਾਡਾ ਨਾ ਬੁਖਾਰ ਹਫ਼ਤੇ ਕੁ ਬਾਅਦ ਵੱਧ ਜਾਂਦਾ ਹੈ, ਆਪਾਂ ਤੁਹਾਡਾ ਟੈਂਪਰੇਚਰ ਹੀ ਬੋਡੀ 'ਚੋਂ ਖਤਮ ਕਰ ਦੇਣਾ, ਟੈਂਪਰੇਚਰ ਖਤਮ ਕਰੋਗੇ ਤਾਂ ਬੰਦਾ ਠੰਡਾ ਹੋ ਜਾਣਾ, ਮੌਤ ਆ। ਕਿਉਂਕਿ ਪ੍ਰੋਬਲਮ ਟੈਂਪਰੇਚਰ ਨਹੀਂ ਹੈਗਾ, ਪ੍ਰੋਬਲਮ ਬੁਖਾਰ ਆ, ਟੈਂਪਰੇਚਰ 'ਤੇ ਚਾਹੀਦਾ ਆ। ਪ੍ਰੋਬਲਮ ਪ੍ਰੈਸ਼ਰ ਨਹੀਂ ਹੈਗਾ, ਪ੍ਰੋਬਲਮ ਵਧਿਆ ਹੋਇਆ ਪ੍ਰੈਸ਼ਰ ਆ, ਬੀਪੀ ਹਾਈ ਹੋ ਗਿਆ ਜਾਂ ਬੀਪੀ ਲੋਅ ਹੋ ਗਿਆ, ਉਹਨੂੰ ਲਿਮਿਟ ਵਿੱਚ ਰੱਖਣਾ ਹੈ, ਉਹਨੂੰ ਮੇਨਟੇਨ ਰੱਖਣਾ ਹੈ। ਸ਼ੂਗਰ ਤਾਂ ਬੋਡੀ ਨੂੰ ਚਾਹੀਦੀ ਆ, ਪਰ ਵੱਧ ਜਾਏ ਤਾਂ ਪ੍ਰੋਬਲਮ ਆ, ਘੱਟ ਜਾਏ ਤਾਂ ਪ੍ਰੋਬਲਮ, ਲਿਮਿਟ ਵਿੱਚ ਰੱਖਣੀ ਆ, ਹਰ ਚੀਜ਼ ਲਿਮਿਟ ਵਿੱਚ। ਬਾਬੇ ਨੇ ਆਖਿਆ ਕਾਮ ਚਾਹੀਦਾ ਆ, ਕਿਉਂਕਿ ਦੁਨੀਆਂ ਦੀ ਹਰ ਚੀਜ਼ ਪੈਦਾ ਹੀ ਉਦੋਂ ਹੁੰਦੀ ਆ ਜਦੋਂ ਬੰਦੇ 'ਚ ਕਾਮ ਹੁੰਦਾ ਆ, ਜੇ ਉਹ ਚੀਜ਼ ਹੀ ਖਤਮ ਹੋ ਗਈ ਪ੍ਰੋਡਕਸ਼ਨ ਖਤਮ ਹੋ ਜਾਣੀ। ਕ੍ਰੋਧ ਸਵੈਮਾਣ,
ਹੁਣ ਇੱਕ ਇੱਕ ਬੰਦਾ ਸਿੰਘ ਬਹਾਦਰ ਆ, ਉਹ ਆਪਣੇ ਜਰਨੈਲਾਂ ਨੂੰ ਇਹ ਕਹਿ ਰਿਹਾ, ਤੁਸੀਂ ਸਪੀਚ ਸੁਣੋ ਕਿਤੇ ਬੰਦਾ ਸਿੰਘ ਬਹਾਦਰ ਦੀ ਲਿਖੀ ਹੋਈ ਤੁਹਾਨੂੰ ਕਿਤੇ ਪੜ੍ਹਨ ਨੂੰ ਕਿਤੇ ਸੁਣਨ ਨੂੰ ਮਿਲੇ। ਬੰਦਾ ਸਿੰਘ ਬਹਾਦਰ ਘੋੜੇ ਦੀ ਰਕਾਬ ਦੇ ਵਿੱਚ ਪੈਰ ਰੱਖ ਕੇ ਤੇ ਪੁੱਠਾ ਮੁੜ ਕੇ ਆਪਣੀ ਫੌਜ ਵਾਲੇ ਪਾਸੇ ਨੂੰ ਮੂੰਹ ਕਰਕੇ ਤੇ ਕਹਿੰਦਾ ਆ, ਖਾਲਸਾ ਜੀ ਆਪਾਂ 10,000 ਆ ਤੇ ਸਾਹਮਣੇ ਇੱਕ ਵੱਡੀ ਨਫਰੀ ਆ, ਔਰ ਇਹ ਆਮ ਬੰਦੇ ਨਹੀਂ ਹੈਗੇ, ਇਹ ਸੂਬਾ ਏ ਸਰਹੰਦ ਵਜ਼ੀਰ ਖਾਨ ਦੀ ਫੌਜ ਆ ਔਰ ਇਹਦੇ ਨਾਲ ਹੋਰ ਬੜੀਆਂ ਫੌਜਾਂ ਆ, ਆਪਾਂ ਇਹਨਾਂ ਨੂੰ ਜਿੱਤ ਨਹੀਂ ਸਕਦੇ। ਪਰ ਮੈਂ ਤੁਹਾਨੂੰ ਇੰਨੇ ਕਹਿਣਾ ਚਾਹੁੰਦਾ, ਇਹਨਾਂ ਨੂੰ ਹਰਾਏ ਤੋਂ ਬਿਨਾਂ ਜਾਂ ਭਜਾਏ ਤੋਂ ਬਿਨਾਂ ਆਪਾਂ ਉਸ ਥਾਂ 'ਤੇ ਨਹੀਂ ਪਹੁੰਚ ਸਕਦੇ ਜਿੱਥੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਇਹਨਾਂ ਕੇ ਸ਼ਹੀਦ ਕੀਤਾ ਗਿਆ। ਇਹ ਕੀ ਆ, ਜੋਸ਼ੀਲਾ ਲੈਕਚਰ ਆ, ਕ੍ਰੋਧ ਭਰਨ ਡਿਆ। ਹੁਣ ਬੰਦਾ ਸਿੰਘ ਉਹਨਾਂ ਨੂੰ ਕਹੇ, ਭਾਈ ਸਾਹਿਬ ਤੁਸੀਂ ਠੰਡੇ ਰਿਹੋ, ਫੌਜ ਜ਼ਿਆਦੀ ਆ ਪਰ ਆਪਾਂ ਪਹੁੰਚਣਾ ਵੀ ਉੱਥੇ ਆ, ਪਰ ਠੰਡੇ ਰਿਹੋ, ਲੜਨਾ ਨਹੀਂ ਹੈਗਾ। ਠੰਡੇ ਹੋ ਕੇ ਤਲਵਾਰ ਨਹੀਂ ਚੱਲ ਸਕਦੀ, ਉਹਦੇ ਲਈ ਜੋਸ਼ ਚਾਹੀਦਾ, ਕ੍ਰੋਧ। ਇੱਕ ਬੰਦਾ ਆ, ਉਹ ਆਪਣੀ ਦੁਕਾਨ ਰੋਜ਼ 4 ਵਜੇ ਬੰਦ ਕਰਦਾ ਹੈ। ਅੱਜ ਦੀਵਾਲੀ ਆ, ਵਿਸਾਖੀ ਆ, ਤਿਉਹਾਰ, ਅੱਜ ਉਹਨੇ 8 ਵਜੇ ਬੰਦ ਕੀਤੀ। ਇਹ ਕੀ ਆ, ਲਾਲਚ। ਪਰ ਇਸ ਲਾਲਚ ਨੇ ਕਿਹਦਾ ਨੁਕਸਾਨ ਨਹੀਂ ਕੀਤਾ, ਲੱਭ ਹੈ, ਲਾਲਚ ਹੈ। ਗੁਰਬਾਣੀ ਨੇ ਵਿਕਾਰ ਸ਼ਬਦ ਨੂੰ ਮਾਰਨ ਲਈ ਆਖਿਆ ਆ, ਕਾਮ ਵਿਕਾਰ ਨਹੀਂ ਬਣਨਾ ਚਾਹੀਦਾ, ਕ੍ਰੋਧ ਵਿਕਾਰ ਨਹੀਂ ਬਣਨਾ ਚਾਹੀਦਾ, ਲੋਭ ਮੋਹੰਕਾਰ ਵਿਕਾਰ ਨਹੀਂ ਬਣਨਾ ਚਾਹੀਦੇ। ਵਿਕਾਰ ਸ਼ਬਦ ਵੀ ਆਯੁਰਵੈਦ ਦਾ ਆ, ਬੁਖਾਰ ਸ਼ਬਦ ਵੀ ਆਯੁਰਵੈਦ ਦਾ ਆ। ਕਹਿੰਦੇ ਬੰਦੇ ਦਾ ਤਾਪਮਾਨ ਵਿਕਾਰ ਬਣ ਗਿਆ, ਯਾਨੀ ਕਿ ਬੁਖਾਰ ਬਣ ਗਿਆ, ਇੱਥੋਂ ਸ਼ਬਦ ਬੁਖਾਰ ਬਣਿਆ। ਤੋ ਇਹ ਵਿਗੜੀਆਂ ਹੋਈਆਂ ਚੀਜ਼ਾਂ ਨੇ, ਇਹਨੂੰ ਆਖਿਆ ਪੰਚੋਂ ਲੜਕਾ ਮਾਰ ਕੇ ਪੰਜਾਂ ਨੂੰ ਸੋਧਣਾ ਆ, ਭਾਵ ਲਿਮਿਟ ਵਿੱਚ ਰੱਖਣਾ ਆ। ਜਿੱਦਣ ਲਿਮਿਟ ਵਿੱਚ ਰਹਿਣਗੇ, ਰਹੇ ਰਾਮ ਲਿਓ ਲਾਏ, ਫਿਰ ਬੰਦੇ ਦੀ ਸੁਰਤ ਆਪੇ ਰੱਬ ਨਾਲ ਜੁੜ ਜਾਂਦੀ ਹੈ, ਕਿਉਂਕਿ ਖਲਲ ਇਹ ਚੀਜ਼ਾਂ ਪਾ ਰਹੀਆਂ। ਦੂਜੇ ਸਲੋਕ ਵਿੱਚ ਆਖਿਆ, ਕਬੀਰ ਐਸਾ ਕੋ ਨਹੀਂ, ਕਿਉਂਕਿ ਮਾਇਆ ਦਾ ਪ੍ਰਭਾਵ ਬਹੁਤ ਜ਼ਿਆਦਾ ਬੰਦੇ ਦੀ ਸੁਰਤ ਉੱਤੇ, ਪਦਾਰਥਾਂ ਦੀ ਚੱਕਾ ਚੌਂਦ ਬਹੁਤ ਜ਼ਿਆਦਾ ਆ ਬੰਦੇ ਦੀ ਸੁਰਤ ਉੱਤੇ। ਜਿਵੇਂ ਕਸੁੰਬੇ ਦਾ ਫੁੱਲ ਆ, ਉਹ ਬੰਦੇ ਦਾ ਬੰਦਾ ਜਦੋਂ ਵੇਖਦਾ ਉਹਦੀਆਂ ਅੱਖਾਂ ਚੁਦੇ ਆ ਜਾਂਦੀਆਂ, ਇੰਨਾ ਗੂੜਾ, ਇੰਨਾ ਡਾਰਕ, ਇੰਨਾ ਸ਼ੋਕ ਆ, ਪਦਾਰਥਾਂ ਦੀ ਚੱਕਾ ਚੌਂਦੀ ਇੰਨੀ ਆ ਕਿ ਬੰਦੇ ਦੀ ਮੱਤ 'ਤੇ ਪੜਦਾ ਪੈ ਜਾਂਦਾ। ਚੰਗੇ ਭਲੇ ਬੰਦੇ ਜਿਹੜੇ ਆ ਉਹ ਛਿੜਕ ਜਾਂਦੇ। ਐਸਾ ਕੋ ਨਹੀਂ, ਇਹ ਤਨ ਦੇਵੇ ਫੂਕ, ਸਰੀਰ ਦੇ ਮੂੰਹ ਨੂੰ ਸਾੜ ਦੇਵੇ। ਆਖਿਆ ਅੰਧਾ ਲੋਕ ਨਾ ਜਾਣੀ, ਅਕਲ ਤੋਂ ਸੱਖਣੇ ਬੰਦੇ ਨਹੀਂ ਜਾਣਦੇ, ਰਹਿਓ ਕਬੀਰਾ ਕੂਕ। ਕਬੀਰ ਕੂਕ ਰਿਹਾ ਆ, ਕੂਕਣ ਦਾ ਭਾਵ ਆ ਉੱਚੀ ਆਵਾਜ਼। ਕੋਈ ਬੰਦਾ ਤੁਰਿਆ ਜਾ ਰਿਹਾ ਹੋਵੇ ਨਾ ਤੇ ਸਾਹਮਣੇ ਹਨੇਰੀ ਖੱਡ ਹੋਵੇ, ਜਿਹੜੇ ਬੰਦੇ ਨੂੰ ਅਨਭਵੇ ਉਹ ਸਿਰ ਤੋਂ ਉੱਚੀ ਉੱਚੀ ਬਾਂਹ ਕਰਕੇ ਤੇ ਆਵਾਜ਼ ਮਾਰਦਾ, ਭਈ ਖਲੋ ਜਾ, ਅੱਗੇ ਨਾ ਜਾਈ, ਅੱਗੇ ਨਾ ਜਾਈ, ਅੱਗੇ ਮੌਤ ਆ, ਅੱਗੇ ਹਨੇਰਾ ਖੂਹ ਆ। ਪਰ ਜਿਹੜਾ ਜਾ ਰਿਹਾ ਸੀ ਪਤਾ ਉਹਨੂੰ ਵੀ ਸੀ। ਤਾਂ ਬਹੁਤ ਸਾਰੇ ਕੰਮ ਜਿਹੜੇ ਆਪਾਂ ਕਰਦੇ ਹਾਂ ਨਾ, ਇਹਨੂੰ ਕਹਿੰਦੇ ਕੌਨਸ਼ੀਅਸ ਇਨਕੈਪੇਬਿਲਿਟੀ। ਜਿਹੜੀ ਅਨਕੌਨਸ਼ੀਅਸ ਇਨਕੈਪੇਬਿਲਿਟੀ ਆ ਨਾ, ਉਹ ਹੁੰਦੀ ਆ, ਕਿਉਂਕਿ ਉਹ ਡਿਜ਼ੀਜ਼ ਆ, ਉਹ ਬਿਮਾਰੀ ਆ। ਉਹਦੇ ਲਈ ਬੰਦੇ ਨੂੰ ਮੈਡੀਕੇਸ਼ਨ ਲੈਣੀ ਪੈਂਦੀ ਆ, ਡਾਕਟਰਾਂ ਦੇ ਨਾਲ ਗੱਲਬਾਤ ਕਰਨੀ ਪੈਂਦੀ ਆ, ਵਗੈਰਾ ਵਗੈਰਾ, ਉਹਦਾ ਪ੍ਰੋਪਰ ਟ੍ਰੀਟਮੈਂਟ ਆ, ਉਹ ਹੁੰਦੀ ਆ ਸਾਰਿਆਂ 'ਚ। ਪਰ ਕੌਨਸ਼ੀਅਸ ਇਨਕੈਪੇਬਿਲਿਟੀ ਇਹ ਨਹੀਂ ਹੋਣੀ ਚਾਹੀਦੀ। ਇਹ ਕੀ ਆ, ਇਹ ਹੁੰਦੀ ਆ ਵੀ ਬੰਦੇ ਨੂੰ ਪਤਾ ਆ ਪਰ ਬੰਦਾ ਜਾਣਬੁੱਝ ਕੇ ਕਰ ਰਿਹਾ ਹੈ। ਬਾਬਾ ਕਬੀਰ ਜੀ ਕੀ ਕਹਿਣ, ਕਬੀਰ ਮਨ ਜਾਣੇ ਸਭ ਬਾਤ। ਕਈ ਵਾਰੀ ਮੇਰੇ ਅੰਦਰੋਂ ਆਵਾਜ਼ ਆਉਂਦੀ, ਆਪਾਂ ਉਹਨੂੰ ਜਾਣਬੁੱਝ ਕੇ ਇਗਨੋਰ ਕਰਦੇ ਹਾਂ, ਅੰਦਰੋਂ ਆਵਾਜ਼ ਆਉਂਦੀ ਵੀ ਨਾ ਕਰੀ, ਨਾ ਕਰੀ, ਪਛਤਾਏਗਾ, ਇਹ ਕੰਮ ਸਹੀ ਨਹੀਂ ਹੈਗਾ। ਬੰਦਾ ਜਾਣਬੁੱਝ ਕੇ ਕਰਦਾ ਹੈ। ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ। ਕੁਸ਼ਲਾਤ ਦਾ ਅਰਥ ਆ ਕੀ ਫਾਇਦਾ ਹੋਇਆ, ਇੰਨੀ ਸਮਝ ਆ ਤੇਰੇ ਕੋਲ, ਇੰਨੀ ਜਾਣਕਾਰੀ, ਪਤਾ ਵੀ ਸੀ ਤੈਨੂੰ, ਤੇ ਉਸ ਪਤੇ ਦਾ ਕੀ ਫਾਇਦਾ ਹੋਇਆ ਫਿਰ। ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਇੱਕ ਤੇ ਨਾ ਬੰਦਾ, ਆਪਾਂ ਕਹੀ ਭਾਈ ਹਨੇਰਾ ਸੀ ਜੀ, ਪਤਾ ਨਹੀਂ ਲੱਗਾ, ਬਾਬਾ ਜੀ ਕਹਿੰਦੇ ਦੀਵਾ ਬਾਲਿਆ ਸੀ ਬੰਦੇ ਨੇ ਹੱਥ 'ਤੇ, ਯਾਨੀ ਕਿ ਸਾਰੀ ਗੱਲ ਦਾ ਪਤਾ ਸੀ ਉਹਨੂੰ, ਫਿਰ ਵੀ ਖੂਹ 'ਚ ਡਿੱਗਾ ਜਾਵੇ। ਤੋ ਪਤਾ ਹੈ ਸਾਨੂੰ ਸਾਰੀਆਂ ਗੱਲਾਂ ਦਾ। ਬਾਬਾ ਜੀ ਕਹਿੰਦੇ ਅੰਧਾ ਏਕ ਨਾ ਜਾਣੀ, ਅੰਧਾ ਲੋਕ ਨਾ ਜਾਣੀ, ਅਕਲ ਤੋਂ ਸੱਖਣਾ, ਪਤਾ ਇਹਨੂੰ ਸਾਰੀ ਗੱਲ ਦਾ ਆ, ਜਾਣ ਬੁੱਝ ਕੇ ਇੰਨਾ ਬਣਦਾ। ਰਿਹੋ ਕਬੀਰਾ ਕੂਕ, ਗੁਰਬਾਣੀ ਕੂਕਦੀ ਆ, ਗੁਰਬਾਣੀ ਆਵਾਜ਼ਾਂ ਮਾਰਦੀ, ਬੰਦਿਆਂ ਮੁੜਿਆ ਪਛਾਂ, ਇਹ ਸਹੀ ਨਹੀਂ ਹੈਗਾ, ਜਿਹੜੇ ਰਸਤੇ ਤੁਰ ਪਿਆ ਨਾ ਇਹ ਬੜੇ ਖਤਰਨਾਕ ਆ, ਪਰ ਬੰਦਾ ਸੁਣਦਾ ਨਹੀਂ। ਤੀਜੇ ਤੇ ਆਖਰੀ ਸਲੋਕ ਵਿੱਚ ਆਖਿਆ, ਕਬੀਰ ਸਤੀ ਪੁਕਾਰੇ ਚਿਹ ਚੜੀ, ਸੁਨਹੋ ਬੀਰ ਮਸਾਨ, ਲੋਕ ਸਬਾਇਆ ਚੱਲ ਗਏ ਹਮ ਤੁਮ ਕਾਮਣਦਾਨ। ਪਿਛਲੇ ਸਲੋਕਾਂ ਵਿੱਚ ਆਪਾਂ ਇਹਦਾ ਜ਼ਿਕਰ ਵੀ ਕੀਤਾ ਸੀ ਵੀ ਇੱਕ ਪ੍ਰਥਾ ਸੀ ਸਤੀ ਪ੍ਰਥਾ। ਸਤੀ ਪ੍ਰਥਾ ਵਿੱਚ ਜਦੋਂ ਕੁਝ ਲੋਕਾਂ ਨੂੰ ਨਾ ਵਹਿਮ ਹੁੰਦਾ, ਇਲੂਜਨ ਹੁੰਦਾ ਵੀ ਸਾਡਾ ਜਿਹੜਾ ਬਲੱਡ ਆ ਇਹ ਬੜਾ ਯੂਨੀਕ ਆ, ਇਹ ਬੜਾ ਖਾਸ ਆ, ਸਾਡੀ ਬਰਾਦਰੀ, ਸਾਡਾ ਵਰਨ ਬੜਾ ਉੱਚਾ ਆ, ਸਾਡੇ ਘਰ ਦੀਆਂ ਔਰਤਾਂ ਦੀ ਬੜੀ ਅਣਖ ਆ। ਜਿਵੇਂ ਮੈਂ ਐਕਟਰ
ਕੀ ਨਾਂ ਉਹਦਾ, ਗੁੱਗੂ ਗਿੱਲ, ਉਹ ਮੈਂ ਉਹਦਾ ਸੁਣ ਰਿਹਾ ਸੀ ਵਾਰਤਾਲਾਪ ਕਿਸੇ ਨੇ ਲਿਖੀ। ਉਹ ਕਹਿੰਦਾ ਜੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਆ ਨਾ ਉਹ ਬੜੀਆਂ ਅਣਖੀ ਆ। ਮਜਾਲ ਆ ਵੀ ਮੇਰੀ ਪਤਨੀ ਜਿਹੜੀ ਆ ਮੇਰੇ ਬਾਪੂ ਤੇ ਬੀਬੀ ਤੇ ਮੇਰੀ ਪਰਮਿਸ਼ਨ ਤੋਂ ਬਿਨਾਂ ਬਾਜ਼ਾਰ ਚਲੀ ਜਾਏ ਸਿਰ ਤੋਂ ਚੁੰਨੀ। ਤੁਹਾਡੀਆਂ ਔਰਤਾਂ ਅਣਖੀ ਆ ਤੇ ਜਿਹੜੀਆਂ ਤੁਹਾਡੀਆਂ ਫਿਲਮਾਂ ਵੇਖਣ ਜਾਂਦੀਆਂ ਉਹ ਅਣਖੀ ਨਹੀਂ ਹੈਗੀਆਂ। ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹੋ ਵੀ ਨਹੀਂ ਨਹੀਂ ਸਾਡੀ ਫਿਲਮ ਵੇਖ ਕੇ ਆਓ, ਕਮਾਲ ਦੀ ਗੱਲ ਹੈ ਨਾ। ਅੱਛਾ ਅਸੀਂ ਲੋਕ ਮਾਨਸਿਕ ਗੁਲਾਮ, ਕਿੰਨੇ ਗੁਲਾਮ ਆ ਜੀ ਅਸੀਂ। ਗੁਲਾਮੀ ਦਾ ਅਰਥ ਇਹ ਨਹੀਂ ਹੁੰਦਾ ਵੀ ਤੁਹਾਡੇ ਹੱਥਾਂ 'ਚ ਹੱਥ ਘੜੀਆਂ ਆ, ਤੁਹਾਡੇ ਪੈਰਾਂ 'ਚ ਬੇੜੀਆਂ ਆ, ਜਾਂ ਤੁਹਾਡੇ ਗਲ 'ਚ ਕਿਸੇ ਨੇ ਤੌਕ ਸੰਗਲ ਪਾਤੇ ਆ। ਗੁਲਾਮੀ ਦਾ ਮਤਲਬ ਹੁੰਦਾ ਆ ਸਾਡੇ ਕੋਲ ਦਿਮਾਗ ਹੈਗਾ ਪਰ ਅਸੀਂ ਸੋਚ ਨਹੀਂ ਰਹੇ, ਅਸੀਂ ਸੋਚ ਸਕਦੇ ਨਹੀਂ। ਸਾਡੇ ਕੋਲ ਜ਼ੁਬਾਨ ਹੈ ਪਰ ਅਸੀਂ ਬੋਲਦੇ ਉਹ ਹਾਂ ਜੋ ਸਾਨੂੰ ਬੋਲਣ ਲਈ ਕਿਹਾ ਜਾਂਦਾ, ਅਸੀਂ ਵੇਖਦੇ ਉਹ ਹਾਂ ਜੋ ਟੈਲੀਵਿਜ਼ਨ ਸਾਨੂੰ ਵਿਖਾਉਂਦਾ ਆ, ਅਸੀਂ ਪੜ੍ਹਦੇ ਉਹ ਹਾਂ ਜੋ ਅਗਲੇ ਅਖਬਾਰਾਂ 'ਚ ਛਾਪ ਦਿੰਦੇ ਆ। ਸਾਡੀ ਆਪਣੀ ਅਕਲ ਨੂੰ ਤਾਲਾ ਵੱਜਾ ਹੋਇਆ। ਮਿਲੀਅਨਸ ਬਿਲੀਅਨਸ ਟ੍ਰਿਲੀਅਨਸ ਡਾਲਰ ਜਿਹੜਾ ਆ ਅਸੀਂ ਦੋ ਚੀਜ਼ਾਂ 'ਤੇ ਇਨਵੈਸਟ ਕਰ ਰਹੇ ਹਾਂ, ਇੱਕ ਕ੍ਰਿਕਟ ਦੇ ਉੱਤੇ ਅਤੇ ਇੱਕ ਸਿੰਗਰਾਂ ਨੂੰ ਸੁਣਨ ਉੱਤੇ। ਪੰਜਾਬ ਦੇ ਲੋਕਾਂ ਨੇ ਕਦੇ ਪਹਿਲਕਦਮੀ ਨਹੀਂ ਕੀਤੀ ਵੀ ਆਪਾਂ ਇੰਨਾ ਪੈਸਾ ਲਾਈਏ, ਕੋਈ ਵਧੀਆ ਸਕੋਲਰ ਸੱਦੀਏ, ਕੋਈ ਵਧੀਆ ਟਿਊਸ਼ਨਾਂ, ਕੋਈ ਵਧੀਆ IPS ਲੈਵਲ ਦੇ ਕੋਚਿੰਗ ਸੈਂਟਰ ਪੰਜਾਬ ਦੇ ਵਿੱਚ ਖੋਲ੍ਹੀਏ ਤਾਂ ਕਿ ਸਾਡੇ ਬੱਚੇ ਅਫਸਰ ਬਣਨ। ਉਹ ਬਣਦੇ ਫਿਰਦੇ ਚਾਹ ਰਹੀ ਆ ਕਿਉਂਕਿ ਜਿਹੜੇ ਪਾਸੇ ਇਨਵੈਸਟਮੈਂਟ ਕਰੋਗੇ ਪ੍ਰੋਫਿਟ ਉੱਥੇ ਹੋਣਾ ਆ, ਤਾਂ ਸਿੰਗਰਾਂ ਵਾਲੇ ਪਾਸੇ ਇਨਵੈਸਟਮੈਂਟ ਹੋ ਰਹੀ ਆ, ਸਿੰਗਰ ਤਲਾਦਰ ਪੈਦਾ ਹੋ ਰਹੇ ਆ। ਨਾ ਅਸੀਂ ਵੱਡੇ ਪੱਧਰ 'ਤੇ ਸਿਆਣਿਆਂ ਨੂੰ ਸੁਣ ਰਹੇ ਹਾਂ, ਨਾ ਸਿਆਣਿਆਂ ਦੇ ਕਥਨਾਂ 'ਤੇ ਅਮਲ ਕਰ ਰਹੇ ਹਾਂ, ਤਾਂ ਪੰਜਾਬ ਦੇ ਵਿੱਚੋਂ ਡਾਕਟਰੇਟ ਦੀਆਂ, PhD ਦੀਆਂ, IPS ਦੀਆਂ, IAS ਦੀਆਂ ਸਭ ਵੈਕੈਂਸੀਆਂ ਖਾਲੀ। ਬਾਹਰ ਦੇ ਬੰਦੇ ਫਿਰ ਕਹਿਣਗੇ ਵੇਖੋ ਜੀ ਪੰਜਾਬ ਰਾਜ ਵਿੱਚ ਆਣ ਕੇ ਬਾਹਰ ਦੇ ਬੰਦੇ ਭਰਤੀ ਹੋਏ, ਹੈ ਹੀ ਬਾਹਰ ਦੇ ਆ, ਪੰਜਾਬ ਦਾ ਹੈ ਹੀ ਕੋਈ ਨਹੀਂਗਾ, ਹੁਣ ਵੈਕੈਂਸੀਆਂ ਥੋੜ੍ਹੀ ਖਾਲੀ ਰਹਿਣਗੀਆਂ। ਲੋ ਐਂਡ ਆਰਡਰ ਵੀ ਤਾਂ ਕੋਈ ਚੀਜ਼ ਹੁੰਦੀ ਹੈ ਨਾ, ਉਹ ਮੇਨਟੇਨ ਕਰਨਾ ਆ, ਮੇਨਟੇਨ ਕਰਨ ਲਈ ਬੰਦੇ ਬਾਹਰੋਂ ਲਿਆਉਂਦੇ ਜਾਂਦੇ ਆ, ਕਿਉਂਕਿ ਪੰਜਾਬ ਦਾ ਬੰਦੇ ਕੋਈ ਨਹੀਂ ਹੈਗਾ। ਅਸੀਂ ਗੁਲਾਮ ਹਾਂ ਅਸੀਂ, ਔਰ ਅਸੀਂ ਖੁਦ ਬਣੇ ਹਾਂ ਗੁਲਾਮ, ਸਾਨੂੰ ਕਿਸੇ ਨਹੀਂ ਬਣਾਇਆ। ਤੋ ਪ੍ਰਥਾ ਸੀ ਸਤੀ ਪ੍ਰਥਾ, ਔਰਤ ਦੇ ਹੱਥ ਵਿੱਚ ਨਾਰੀਅਲ, ਉਹਨਾਂ ਬੰਦਿਆਂ ਦੇ ਅੰਦਰ ਅਣਖ ਸੀ ਵੇਖੋ ਜੀ ਸਾਡੀਆਂ ਔਰਤਾਂ ਬੜੀਆਂ ਖਾਸ ਆ, ਜੇ ਅਸੀਂ ਖਤਮ ਹੋ ਗਏ ਸਾਡੀ ਡੈਥ ਹੋ ਗਈ ਕੋਈ ਸਾਡੀ ਔਰਤ ਦੇ ਕਿਰਦਾਰ 'ਤੇ ਉਂਗਲ ਨਾ ਚੁੱਕੇ, ਇਸ ਕਰਕੇ ਮਰੇ ਅਸੀਂ ਹਾਂ, ਇਹਨੂੰ ਵੀ ਜਿਉਂਦਿਆਂ ਚਿਖਾ ਦੇ ਵਿੱਚ ਨਾਲ ਹੀ ਸਾੜੋ ਤਾਂ ਕਿ ਇਹ ਸਾਡੇ ਨਾਲ ਹੀ ਮਰੇ, ਕੋਈ ਇਹਦੇ ਕਿਰਦਾਰ 'ਤੇ ਬਾਅਦ ਵਿੱਚ ਉਂਗਲ ਨਾ ਚੁੱਕੇ। ਤੋ ਪਤੀ ਮਰ ਜਾਂਦਾ ਸੀ, ਔਰਤਾਂ ਔਰਤ ਦੇ ਦੁਸ਼ਮਣ ਬਣ ਕੇ ਉਹਦੇ ਹੱਥ ਵਿੱਚ ਨਾਰੀਅਲ ਵਾਲਾ ਸੰਧੂਰ ਦੇ ਕੇ ਉਹਨੂੰ ਉਹਦੀ ਚਿਖਾ ਵਿੱਚ ਬਿਠਾਉਂਦੀਆਂ ਸੀ, ਰੋਂਦੀ ਨੂੰ, ਘਰਾਉਂਦੀ ਨੂੰ, ਢੋਲ ਢਮੱਕਿਆਂ ਦੇ ਸ਼ੋਰ 'ਚ ਪਤਾ ਨਹੀਂ ਸੀ ਲੱਗਦਾ, ਚਿਖਾ ਦੇ ਵਿੱਚ ਉਹ ਆਪਣੇ ਪਤੀ ਦਾ ਸਿਰ ਲੈ ਕੇ ਬਹਿੰਦੀ, ਅੱਗ ਬਲਦੀ, ਸਾਰੇ ਆਪੋ ਆਪਣੇ ਘਰੇ ਚਲੇ ਜਾਂਦੇ, ਅਤੇ ਉਹਦਾ ਵਾਸਤਾ ਸਿਰਫ ਅੱਗ ਦੇ ਨਾਲ ਆ ਕਿਉਂਕਿ ਪਤੀ ਤਾਂ ਪਹਿਲੇ ਮਰ ਚੁੱਕਾ। ਤੋ ਕਬੀਰ ਜੀ ਉਹਦਾ ਪੱਖ ਨਹੀਂ ਪੂਰ ਰਹੇ, ਕੇਵਲ ਇੱਕ ਐਗਜ਼ਾਮਪਲ ਵਰਤੀ। ਕਬੀਰ ਸਤੀ ਪੁਕਾਰੇ ਚਿਹ ਚੜ੍ਹੀ, ਚਿਖਾ ਉੱਤੇ ਚੜ੍ਹੀ ਹੋਈ ਸਤੀ ਪੁਕਾਰਦੀ ਆ, ਅਤੇ ਸਾਹਮਣੇ ਬਲ ਰਹੀ ਚਿਖਾ ਦੀ ਅੱਗ ਨੂੰ ਕਹਿੰਦੀ ਆ, ਸੁਣ ਹੋ ਵੀਰ ਮਸਾਨ, ਲੋਕ ਸਬਾਇਆ ਚੱਲ ਗਏ, ਉਹ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚੱਲ ਗਏ, ਹਮ ਤੁਮਕਾਮ ਨਦਾਨ, ਅਖੀਰ ਹੁਣ ਮੈਂ ਅਤੇ ਤੂੰ ਹੀ ਇੱਕ ਦੂਜੇ ਦੇ ਵਾਲੀ ਵਾਰਸ ਹਾਂ। ਆਪਾਂ ਸਾਰੇ ਚਿਖਾ ਦੇ ਵਿੱਚ ਬੈਠੇ ਹਾਂ, ਇਹ ਸਤਸੰਗਤ ਰੂਪੀ ਚਿਖਾ ਆ, ਜਿੱਥੇ ਬ੍ਰਹਮ ਦੀ ਅਗਨੀ ਪ੍ਰਜਵਲਿਤ ਹੋ ਰਹੀ ਹੈ। ਜਿਹਨੂੰ ਬਾਬੇ ਨੇ ਕਹਿਣਾ ਬ੍ਰਹਮ ਅਗਨ ਪ੍ਰਜਾਲੇ, ਇਹ ਬ੍ਰਹਮ ਦੀ ਅਗਨੀ ਪ੍ਰਜਵਲਿਤ ਹੋ ਰਹੀ ਹੈ ਨਾਮ ਦੀ, ਗੁਣਾਂ ਦੀ। ਬਾਬੇ ਨੇ ਆਖਿਆ ਸਿੱਖ ਨੂੰ ਸਤਸੰਗਤ ਦੀ ਚਿਖਾ 'ਤੇ ਬਹਿ ਕੇ ਸਿਰਫ ਬ੍ਰਹਮ ਦੀ ਅਗਨ ਦੇ ਨਾਲ ਹੀ ਉਹਦੀ ਸੁਰਤ ਹੋਣੀ ਚਾਹੀਦੀ ਆ, ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਲੋਕਾਂ 'ਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ। ਲੋਕ ਸਬਾਇਆ ਚੱਲ ਗਏ, ਜਿਨ੍ਹਾਂ ਦੀ ਮੈਂ ਪਰਵਾਹ ਕਰਦਾ ਨਾ ਵੀ ਜੇ ਮੈਂ ਇੱਦਾਂ ਕੀਤਾ ਲੋਕ ਕੀ ਕਹਿਣਗੇ, ਪਹਿਲਾਂ ਉਹੀ ਲੋਕ ਕਹਿਣਗੇ ਜਿਹੜੇ ਕਹਿਣਗੇ ਤੁਸੀਂ ਪਾਠ ਨਹੀਂ ਕਰਦੇ, ਤੁਸੀਂ ਪਾਠ ਕਰਿਆ ਕਰੋ। ਅਤੇ ਜਿੱਦਣ ਬੰਦਾ ਗੁਟਕਾ ਲੈ ਕੇ ਬਹਿ ਜਾਂਦਾ ਤੂੰ ਭਾਈ ਬਣ ਗਿਆ, ਕਮਾਲ ਦੀ ਗੱਲ। ਸਿਆਣੇ ਕਹਿੰਦੇ ਹੁੰਦੇ ਸੀ ਦਾਤਰੀ ਨੂੰ ਨਾ ਇੱਕ ਪਾਸੇ ਦਿੰਦੇ ਹੁੰਦੇ ਆ ਅਤੇ ਲੋਕਾਂ ਨੂੰ ਦੋਨੋਂ ਪਾਸੇ ਹੁੰਦੇ ਆ। ਤੁਸੀਂ ਪਹਿਲਾਂ ਖੁਦ ਨੂੰ ਪ੍ਰੇਰਨਾ ਦਿੱਤੀ ਵੀ ਪੁੱਤ ਬਾਣੀ ਪੜਿਆ ਕਰ, ਗੁਰਦੁਆਰੇ ਜਾਇਆ ਕਰ, ਮੱਥਾ ਟੇਕਿਆ ਕਰ ਸੰਗਤ, ਹੁਣ ਵਿਚਾਰਾ ਆਉਣ ਲੱਗ ਪਿਆ, ਦਸਤਾਰ ਸਜਾ ਲਈ, ਸੋਹਣਾ ਦਾੜਾ ਪ੍ਰਕਾਸ਼ ਕਰ ਲਿਆ, ਦਮਾਲਾ ਬੰਨ ਲਿਆ, ਤੂੰ ਭਾਈ ਬਣ ਗਿਆ। ਕਿ ਗੁਟਕਾ ਲੈ ਕੇ ਭਾਈ ਬਣਦੇ ਆ ਲੋਕ, ਕੀ ਭਾਈ ਬਣਨਾ ਗੁਨਾਹ ਆ? ਸਾਡੇ ਲਈ ਗੁਨਾਹ ਆ ਕਿਉਂਕਿ ਸਾਨੂੰ ਲੱਗਦਾ ਆ ਵੀ ਇਹਨਾਂ ਬੰਦਿਆਂ ਦੀ ਤੇ ਦੋ ਕੋਟੀ ਦੀ ਹੈਸੀਅਤ ਨਹੀਂ ਹੈਗੀ, ਇਹਨਾਂ ਦੀ ਵਕਤ ਨਹੀਂ ਹੈਗੀ, ਇਹਨਾਂ ਦੀ ਕੋਈ ਕਦਰੋ ਕੀਮਤ ਨਹੀਂ ਹੈਗੀ, ਇਸ ਕਰਕੇ ਮੇਰਾ ਪੁੱਤ ਡਾਕਟਰ ਬਣਨਾ ਚਾਹੀਦਾ, ਇੰਜੀਨੀਅਰ ਬਣਨਾ ਚਾਹੀਦਾ, ਵਕੀਲ ਬਣਨਾ ਚਾਹੀਦਾ, ਗ੍ਰੰਥੀ ਨਹੀਂ ਬਣਨਾ ਚਾਹੀਦਾ, ਗ੍ਰੰਥੀ ਬਣਨ ਨੂੰ ਹੈਗੇ ਆ, ਇਹਨਾਂ ਦੇ ਪੁੱਤ ਹੈਗੇ ਆ ਉਹ ਬਣਨਗੇ। ਖੈਰ ਕਿਤੇ ਸਮਾਂ ਮਿਲਿਆ ਆਪਾਂ ਇਸ ਟੋਪਿਕ 'ਤੇ ਗੱਲ ਕਰਾਂਗੇ। ਫਿਲਹਾਲ ਬਾਬੇ ਨੇ ਆਖਿਆ ਲੋਕ ਸਬਾਇਆ ਚੱਲ ਗਏ, ਇਹਨਾਂ ਦੀ ਪਰਵਾਹ ਨਾ ਕਰ, ਅੱਜ ਇਹਨਾਂ ਨੇ ਕੁਝ ਕਹਿਣਾ, ਕੱਲ੍ਹ ਇਹਨਾਂ ਨੇ ਕੁਝ ਕਹਿਣਾ। ਹਮ ਤੁਮ ਕਾਮ ਨਿਦਾਨ, ਸਿੱਖ ਨੂੰ ਸਿਰਫ ਸ਼ਬਦ ਦੀ ਸੁਰਤ ਕਰਨੀ ਚਾਹੀਦੀ ਆ, ਸਤਸੰਗਤ ਦੀ ਚਿਖਾ ਦੇ ਵਿੱਚ ਬਹਿ ਕੇ ਉਹ ਕੇਵਲ ਬ੍ਰਹਮ ਦੀ ਸੁਰਤ ਕਰੇ। ਗਰੀਬ ਨਿਵਾਜ ਕਿਰਪਾ ਕਰਨ, ਜੋ ਉਪਦੇਸ਼ ਕਬੀਰ ਸਾਹਿਬ ਜੀ ਨੇ

ਪਾਇਆ ਹੋਇਆ ਤਿਲ ਫੁੱਲ ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਤੁਹਾਨੂੰ ਸਾਰਿਆਂ ਨੂੰ ਸੋਝੀ ਮੱਤ ਸਤਿਗੁਰ ਬਖਸ਼ਿਸ਼ ਕਰੇ। ਤੁਸੀਂ ਗੁਰੂ ਦੇ ਦਾਇਰੇ ਵਿੱਚ ਆਵੋ, ਗੁਰਬਾਣੀ ਪੜ੍ਹਨੇ ਦੀ, ਵਿਚਾਰਨੇ ਦੀ, ਗੁਰੂ ਘਰ ਨਾਲ ਪਿਆਰ, ਸੇਵਾ ਕਰਨ ਦਾ ਬਲ ਸਤਿਗੁਰ ਬਖਸ਼ਿਸ਼ ਕਰੇ। ਆਹ ਜਿਹੜੀਆਂ ਲਾਈਨਾਂ ਢਾਡੀ ਕਿੱਥੇ ਨੇ ਤੁਹਾਡੇ ਸਨਮੁੱਖ ਰੱਖੀਆਂ, ਸਾਡੇ ਦੇਸ਼ ਦੀ ਦਸ਼ਾ ਆ ਅੱਜ, ਅੱਜ ਇਹੀ ਦਸ਼ਾ ਜਿਹੜੀ ਤੁਹਾਡੇ ਸਨਮੁੱਖ ਰੱਖੀ। ਕੋਈ ਪੁੱਛ ਨਹੀਂ ਰਿਹਾ, ਕਿਸੇ ਦੀ ਸੁਣਵਾਈ ਨਹੀਂ ਹੋ ਰਹੀ। ਇਹੀ ਦਸ਼ਾ ਗੁਰੂ ਨਾਨਕ ਮਹਾਰਾਜ ਦੇ ਟਾਈਮ ਤੇ ਸੀ, ਇਦੋਂ ਵੀ ਵੱਧ ਸੀ। ਤਾਂ ਹੀ ਫਿਰ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ, ਉਹਨੇ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਕਾਜੀਆਂ

ਅੱਗੇ ਕਿਤੇ ਸਹੁਰੇ ਨੇ ਜਦੋਂ ਦਰਾਂ 'ਚ ਵੜਨਾ ਤੇ ਖੰਘਣਾ ਤੇ ਨੋਹਾਂ ਨੇ ਝੁੰਡ ਕੱਢ ਲੈਣੇ, ਉੱਚੀ ਆਵਾਜ਼ ਵਿੱਚ ਨਹੀਂ ਬੋਲਣਾ। ਅੱਜ ਪੈਲਸਾਂ ਵਿੱਚ ਸਹੁਰਾ ਨੂੰਹ ਦੀਆਂ ਬਾਹਾਂ ਫੜ ਕੇ ਨੱਚਦਾ ਫਿਰਦਾ ਆ, ਇੰਨਾ ਸਾਡਾ ਕਿਰਦਾਰ ਨਿੱਗਰ ਗਿਆ। ਪੈਲਸਾਂ ਵਿੱਚ ਅਸੀਂ ਜੂਠ ਇੱਕ ਦੂਜੇ ਦੀ ਜੂਠ ਖਾ ਰਹੇ ਹਾਂ, ਉਹਨਾਂ ਹੱਥਾਂ ਨਾਲ ਹੀ ਖਾਈ ਜਾਂਦੇ ਹਾਂ, ਉਹਨਾਂ ਹੱਥਾਂ ਨਾਲ ਹੀ ਚੱਕ ਚੱਕ ਕੇ ਦੁਬਾਰਾ ਫਿਰ ਪਾਈ ਜਾਂਦੇ ਹਾਂ। ਫਿਰ ਬਹਿ ਕੇ ਨਹੀਂ ਖਾਂਦੇ, ਮੱਝ ਘੋੜਾ ਬਿਮਾਰ ਹੋ ਜਾਏ ਨਾ, ਉਹ ਜਦੋਂ ਬਹਿ ਜਾਂਦਾ ਆ ਪੱਠੇ ਨਹੀਂ ਖਾਂਦਾ, ਉਹਦੀ ਆਦਤ ਵਾ ਉਹਨੇ ਖੜ ਕੇ ਖਾਣੇ ਆ ਪੱਠੇ, ਭਾਵੇਂ ਖਲ ਪਾ ਦਿਓ ਦਾਣਾ ਪਾ ਦਿਓ, ਉਹ ਨਹੀਂ ਬਹਿ ਕੇ ਖਾਊਗਾ ਨਹੀਂ। ਬੰਦੇ ਨੇ ਬਹਿ ਕੇ ਖਾਣਾ ਸੀ, ਇਹ ਅੱਜ ਖੜ ਕੇ ਖਾ ਰਹੇ ਆ, ਇੰਨਾ ਕੁ ਨਿੱਗਰ ਗਏ ਅਸੀਂ। ਪਿਛਲੇ ਤੋਂ ਪਿਛਲੇ ਐਤਵਾਰ ਅਸੀਂ ਦੇਖਿਆ ਗੁਰੂ ਲੰਗਰ ਹਾਲ 'ਚ ਦੀਵਾਨ ਵਿੱਚ ਕੇਵਲ 10 ਕੁ ਬੰਦੇ ਬੈਠੇ, 8-10 ਕੁ ਬੀਬੀਆਂ ਬੈਠੀਆਂ, ਤੇ ਲੰਗਰ ਹਾਲ ਵਿੱਚ ਇੰਨੀ ਕੁ ਕੱਚ ਮਿੱਚ ਹੋਵੇ, ਗੱਲ ਨਾ ਕਿਸੇ ਦੀ ਸਮਝ ਆਵੇ, ਲੋਕ ਇਹਦਾ ਕੱਛਾਂ 'ਚ ਹੱਥ ਦੇ ਕੇ ਇੱਦਾਂ ਖੜੇ। ਮੈਂ ਇੱਕ ਬਜ਼ੁਰਗ ਨੂੰ ਕਿਹਾ ਵੀ ਇਹਨੂੰ ਕਨੇਡਾ ਕਹਿੰਦੇ ਆ, ਮੈਂ ਕਿਹਾ ਫਿਰ ਤਾਂ ਘਾਟੇ ਦਾ ਸੌਦਾ ਇਹ, ਬਹੁਤਾ ਨਫੇ ਵਾਲਾ ਸੌਦਾ ਨਹੀਂ। ਪੰਜਾਬ ਵਿੱਚ ਭਾਵਾਂ ਕਿੱਦਾਂ ਵੀ ਆ, ਲੰਗਰ ਹਾਲ ਵਿੱਚ ਕੋਈ ਖੜ ਕੇ ਨਹੀਂ ਖਾਂਦਾ, ਟਾਟਾਂ 'ਤੇ ਬਹਿ ਕੇ ਖਾਂਦੇ। ਬਈ ਜੇ ਇਹਨੂੰ ਕਨੇਡਾ ਕਹਿੰਦੇ ਆ ਤਾਂ ਫਿਰ ਇਦੋਂ ਵੱਡਾ ਹੋਰ ਗਾਹਾਂ ਕਿੱਥੇ ਕੁ ਜਾਣਾ ਆਪਾਂ ਹੇਠਾਂ ਨੂੰ। ਸਤਿਗੁਰ ਕਿਰਪਾ ਕਰੇ, ਪ੍ਰਬੰਧਕ ਵੀਰ ਪੂਰਾ ਜ਼ੋਰ ਲਾਉਂਦੇ ਆ, ਪੂਰਾ ਉਹਨਾਂ ਦੀ ਪੂਰੀ ਵਾਹ ਲੱਗੀ ਹੁੰਦੀ ਆ ਵੀ ਕਿਹੜਾ ਰਾਗੀ ਕਿਹੜਾ ਢਾਡੀ ਕਿਹੜਾ ਕਥਾਵਾਚਕ ਸੱਦੀਏ ਜਿਹੜਾ ਸਟੇਜ 'ਤੇ ਸੰਗਤ ਬਹਿ ਕੇ ਚੰਗੀ ਤਰ੍ਹਾਂ ਆਨੰਦ ਨਾਲ ਸੁਣੇ, ਇਤਿਹਾਸ ਨੂੰ ਪੜਚੋਲ ਪੜਚੋਲ ਕੇ ਕਿਹੜਾ ਬੁਲਾਰਾ ਰੱਖੇ, ਕਿਹੜਾ ਗੁਰਬਾਣੀ ਦੀਆਂ ਘੁੰਡੀਆਂ। ਆਹ ਹੁਣ ਗੱਲ ਕਰਕੇ ਗਏ ਨਾ ਗਿਆਨੀ ਨਿਸ਼ਾਨ ਸਿੰਘ ਹੋਣੀ, ਬੜੀ ਸਤਿਗੁਰ ਦੀ ਕਿਰਪਾ। ਕਿੱਦਾਂ ਦੀਆਂ ਤੁਹਾਨੂੰ ਦਲੀਲਾਂ ਦੇ ਕੇ ਗੱਲ ਸਮਝਾਉਂਦੇ ਸੀ, ਸਤਿਗੁਰ ਕਿਰਪਾ ਕਰੇ ਵੀ ਜੇ ਦੁਨੀਆਂ ਦੀਆਂ ਜਿੰਨੀਆਂ ਪੜ੍ਹਾਈਆਂ ਆਪਾਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਸਕੂਲਾਂ 'ਚ ਆਪਾਂ ਕਰਦੇ ਹਾਂ ਨਾ, ਉਹ ਸਾਰੀਆਂ ਪੈਸਾ ਕਮਾਉਣ ਲਈ ਆ। ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਇੰਜੀਨੀਅਰ ਬਣਨਾ, ਕਿਸੇ ਨੇ ਵਕੀਲ ਬਣਨਾ, ਕਿਸੇ ਨੇ ਪੁਲਿਸ 'ਚ ਜਾਣਾ। ਪਰ ਮਾਫ ਕਰਿਓ, ਆਹ ਜਿਹੜੀ ਪੜ੍ਹਾਈ ਆ ਨਾ, ਇਹ ਪੈਸੇ ਕਮਾਉਣ ਲਈ ਨਹੀਂ, ਇਹ ਗੁਰਮਤ ਗੁਰੂ ਨਾਲ ਮਿਲਾਪ ਕਰਨੇ ਦੀ ਹੈ। ਲੋੜ ਇਸ ਪੜ੍ਹਾਈ ਦੀ ਵੀ ਉਹ ਵੀ ਉਸ ਇਹ ਨਹੀਂ ਵੀ ਬਹੁਤ ਛੱਡ ਦੇਣੀ ਆ, ਉਹ ਕਰਨੀ ਹੈ, ਉਹ ਵੀ ਨਾਲ ਨਾਲ ਕਰਨੀ ਹੈ, ਪਰ ਟਾਈਮ ਗੁਰਮਤ ਲਈ ਵੀ ਕੱਢੋ। ਮੈਂ ਥੋੜ੍ਹੀ ਜਿਹੀ ਵਿਚਾਰ ਬਾਬਾ ਬੁੱਢਾ ਜੀ ਦੇ ਜੀਵਨ ਵਿੱਚੋਂ ਕਰਕੇ ਤੇ ਮੈਂ ਉਸੇ ਆਪਣੇ ਇਤਿਹਾਸ ਦੀ ਝਾਕੀ 'ਚ ਚਲੇ ਜਾਣਾ। ਬਾਬਾ ਬੁੱਢਾ ਜੀ ਨੇ ਕਿੰਨੀ ਸੇਵਾ ਕੀਤੀ ਅਣਥੱਕ, 6 ਗੁਰੂਆਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਨੇ, 6 ਗੁਰੂਆਂ ਦੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਬਚਪਨ ਤੋਂ ਸ਼ੁਰੂ ਹੋਏ। ਜੇ ਅੱਜ ਝਾਤ ਮਾਰੀਏ ਤੇ 726 ਪਿੰਡ ਵਾ ਬਾਬਾ ਬੁੱਢਾ ਜੀ ਦੇ ਪਰਿਵਾਰ ਕੋਲ, ਰੰਧਾਵਾ ਗੋਤ ਵਾ, ਕੱਥੂ ਨੰਗਲ ਪਿੰਡ ਵਾ, ਕੱਥੂ ਰੰਧਾਵੇ ਨੇ ਕੱਥੂ ਨੰਗਲ ਦੀ ਮੋਹਰੀ ਗੱਡੀ, ਤੇ ਭਾਈ ਜੈਤਾ ਜੀ ਦਾ ਵੀ ਜੱਦੀ ਪਿੰਡ ਇਹ ਹੀ ਆ। ਮੈਂ ਹੁਣ ਹੋਰ ਪਾਸੇ ਨਹੀਂ ਜਾਣਾ, ਕੇਵਲ ਬਾਬਾ ਬੁੱਢਾ ਉੱਤੇ ਬਿੰਦੂ ਰੱਖ ਕੇ ਮੈਂ ਆਪਣੇ ਇਤਿਹਾਸ ਵਿੱਚ ਚੀਜ਼ ਟਿਕਾਉਣੀ ਹੈ। ਬਾਬਾ ਬੁੱਢਾ ਜੀ ਦੇ 4 ਪੁੱਤਰ ਨੇ, ਸੁਧਾਰੀ, ਭਖਾਰੀ, ਮਹਿਮਾ ਤੇ ਭਾਨਾ, ਇਹ 4 ਪੁੱਤਰ ਨੇ। ਜਿਸ ਦਿਨ ਬਾਬਾ ਬੁੱਢਾ ਜੀ ਨੇ ਅਕਾਲ ਚਲਾਣਾ ਕੀਤਾ ਤੇ ਆਪਣੇ ਪੁੱਤਰ ਭਾਨੇ ਦੀ ਬਾਂਹ, ਕਿਉਂਕਿ ਵੱਡਾ ਆ ਭਾਨਾ, ਭਾਨੇ ਦੀ ਬਾਂਹ ਜਿਹੜੀ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਫੜਾਈ। ਸਤਿਗੁਰੂ ਜੀ

ਇਹ ਦਰ ਪ੍ਰਵਾਨ ਕਰਿਓ। ਇਸ ਭਾਨੇ ਦੇ ਗਾਹਾਂ ਤਿੰਨ ਪੁੱਤ ਹੋਏ ਆ, ਬਾਬਾ ਬੁੱਢਾ ਜੀ ਦੇ ਪੋਤਰੇ ਸਰਬਣ, ਝੰਡਾ ਤੇ ਜਲਾਲ। ਝੰਡੇ ਦੇ ਫਿਰ ਗਾਹਾਂ ਇੱਕ ਪੁੱਤ ਵਾ ਜਿਹੜਾ ਗਾਹਾਂ ਲੜੀ ਚੱਲੀ, ਵੈਸੇ ਪੁੱਤਰ ਉਹਦੇ ਦੋ ਆ, ਗੁਰਦਿੱਤਾ ਤੇ ਹਰਦਿੱਤਾ। ਇਹ ਗੁਰਦਿੱਤਾ ਉਹੀ ਆ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਦਿੱਲੀ ਨੂੰ ਗਿਆ ਸੀ। ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋ ਗਈ, ਇਹ ਮੁੜ ਕੇ ਪੰਜਾਬ 'ਚ ਪੈਰ ਨਹੀਂ ਪਾਇਆ, ਉੱਥੇ ਹੀ ਸਵਾਸ ਛੱਡਿਆ ਦਿੱਲੀ 'ਚ ਹੀ। ਮੈਂ ਦੁਬਾਰਾ ਫਿਰ ਸ਼ੁਰੂ ਕਰਦਾ। ਸੁਧਾਰੀ, ਭਖਾਰੀ, ਭਾਨਾ,

ਰਾਮ ਕੋਇਰ ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣਿਆ, ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੋਟੀ ਉਮਰ ਵਿੱਚ ਗੁਰਗੱਦੀ ਤੇ ਬਿਠਾ ਲਿਆ ਤੇ ਅਰਦਾਸ ਬੇਨਤੀ ਕੀਤੀ। ਇਹ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣਿਆ। ਇਸ ਗੁਰਬਖਸ਼ ਸਿੰਘ ਦਾ ਗਾਹਾਂ ਪੁੱਤਰ ਆ ਭਾਈ ਮੋਹਰ ਸਿੰਘ। ਭਾਈ ਮੋਹਰ ਸਿੰਘ ਦਾ ਪੁੱਤਰ ਹੋਇਆ ਭਾਈ ਕਾਹਨ ਸਿੰਘ। ਕਾਹਨ ਸਿੰਘ ਦਾ ਪੁੱਤਰ ਆ ਭਾਈ ਸੁਜਾਨ ਸਿੰਘ। ਸੁਜਾਨ ਸਿੰਘ ਦਾ ਪੁੱਤਰ ਆ ਭਾਈ ਗੁਰੂ ਕੇ ਖਾਲਸਾ ਜੀ, ਨੋਟ ਕਰਦੇ ਜਾਇਓ, ਸੁਜਾਨ ਸਿੰਘ ਦਾ ਪੁੱਤਰ ਆ ਭਾਈ ਜਵਾਹਰ ਸਿੰਘ। ਇਹ ਆਪਣੀ ਧਰਮ ਪਤਨੀ ਨੂੰ ਗੱਦੀ ਦੇ ਗਿਆ, ਬੀਬੀ ਕਰਮ ਕੌਰ ਨੂੰ, ਸੇਵਾ ਸੰਭਾਲ ਜਿਹੜੀ ਰਮਦਾਸ ਝੰਡਾ ਦੀ ਗੁਰਦੁਆਰੇ ਦੀ, ਆ ਜਿਹੜੀ ਇੰਨੇ ਮੈਂ ਪਿੰਡਾਂ ਦੀ ਜਗੀਰ ਵਾ ਸਾਂਭਣੀ ਸੰਭਾਲਣੀ। ਬੀਬੀ ਕਰਮ ਕੌਰ ਆਪਣੇ ਭਰਾ ਨੂੰ ਦੇ ਗਈ ਗੱਦੀ, ਉਹਦਾ ਨਵਾਂ ਫਤਿਹ ਸਿੰਘ। ਇਹ ਸ਼ਰਾਬ ਕਬਾਬ ਵਰਤਣ ਲੱਗ ਪਿਆ। ਇਲਾਕੇ ਦੀਆਂ ਸੰਗਤਾਂ ਕਹਿੰਦੇ ਬਹੁਤ ਪਵਿੱਤਰ ਸਥਾਨ ਵਾ, ਇੱਥੇ ਗੁਰੂਆਂ ਦੇ ਚਰਨ ਪਏ। ਬਾਬਾ ਬੁੱਢਾ ਜੀ ਦੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇ ਗੁਰੂਆਂ ਦੇ ਦਰਸ਼ਨ ਕੀਤੇ। ਇਲਾਕੇ ਦੀਆਂ ਸੰਗਤਾਂ ਨੇ ਫਿਰ ਸ਼ਿਕਾਇਤ ਕੀਤੀ, ਕਿੱਥੇ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲ। ਮਹਾਰਾਜਾ ਰਣਜੀਤ ਸਿੰਘ ਨੇ 100 ਸਿਪਾਹੀ ਭੇਜ ਕੇ ਇੱਥੇ ਕਬਜ਼ਾ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਨੇ। ਮਗਰੋਂ ਪਤਾ ਲੱਗਾ ਇਹ ਬਾਬਾ ਬੁੱਢਾ ਜੀ ਦਾ ਸਥਾਨ ਵਾ, ਝੰਡਾ ਰਮਦਾਸ ਕਹਿੰਦੇ, ਝੰਡਾ ਰਮਦਾਸਪੁਰ ਅੱਜ ਵੀ ਮਸ਼ਹੂਰ ਹੈ, ਕਿਉਂਕਿ ਝੰਡੇ ਦਾ ਸੰਸਕਾਰ ਵੀ ਇੱਥੇ ਹੀ ਹੋਇਆ। ਬੜੀਆਂ ਸੰਗਤਾਂ ਉੱਥੇ ਬੜਾ ਮਾਣ ਸਤਿਕਾਰ ਕਰਦੀਆਂ ਨੇ, ਇਲਾਕੇ ਦੀਆਂ ਸੰਗਤਾਂ ਜਾਂਦੀਆਂ ਨੇ। ਫਿਰ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਾਫੀ ਮੰਗੀ। 7 ਪਿੰਡਾਂ ਦੀ ਜਗੀਰ ਇਸ ਗੁਰਦੁਆਰੇ ਦੇ ਨਾਂ ਲਵਾ ਕੇ ਮਾਫੀ ਮੰਗੀ। ਉਹਦੇ ਕੋਲ ਗਲਤੀ ਇਹ ਹੋ ਗਈ, ਉਹਨੇ ਫਿਰ ਪਰਿਵਾਰ ਨੂੰ ਗੱਦੀ ਇਹ ਸੇਵਾ ਸੰਭਾਲ ਨਹੀਂ ਦਿੱਤੀ, ਸੇਵਾ ਸੰਭਾਲ ਇਹ ਉਹਨੇ ਬ੍ਰਹਮਦਾਸ ਨੂੰ ਦਿੱਤੀ, ਮਹੰਤ ਨੂੰ। ਜਦੋਂ ਬ੍ਰਹਮਦਾਸ ਮਰਿਆ ਉਹ ਓਮ ਪ੍ਰਕਾਸ਼ ਨੂੰ ਦੇ ਗਿਆ। ਅੱਜ ਇਹ ਤਕਰੀਬਨ ਲੰਮਾ ਸਮਾਂ ਸੇਵਾ ਕਰਦੇ ਰਹੇ, ਕਿਉਂਕਿ ਇਹ ਮੈਂ ਤਾਂ ਦੱਸਿਆ ਵੀ ਆਹ ਜਿਹੜਾ ਮੇਰਾ ਇਤਿਹਾਸ ਵਾ ਇਹਦੀ ਭੂਮਿਕਾ ਬਾਬਾ ਬੁੱਢਾ ਜੀ ਦੇ ਨਾਲ ਜੁੜੀ ਹੋਈ। ਇਹ ਮੈਂ ਤਾਂ ਤੁਹਾਡੀ ਨੋਟਿਸ ਵਿੱਚ ਇਤਿਹਾਸ ਲਿਆਂਦਾ। ਗੁਰੂ ਅੰਗਦ ਦੇ ਮਹਾਰਾਜ ਦੇ 2 ਪੁੱਤਰ ਤੇ 2 ਧੀਆਂ ਨੇ, ਬੀਬੀ ਅਮਰੋ, ਬੀਬੀ ਅਨੋਖੀ, 2 ਧੀਆਂ। ਜਿਹੜੀ ਅਮਰੋ ਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਆ ਭਾਈ ਮਾਨਕ ਚੰਦ ਦੇ ਪੁੱਤਰ ਭਾਈ ਜੱਸੂ ਨਾਲ, ਗੁਰੂ ਅੰਗਦ ਦੇਵ ਮਹਾਰਾਜ ਦੀ ਧੀ। 2 ਪੁੱਤਰ ਨੇ ਦਾਤੂ ਤੇ ਦਾਸੂ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਗੱਦੀ ਸੇਵਾ ਸੰਭਾਲ ਗੁਰੂ ਅਮਰਦਾਸ ਮਹਾਰਾਜ ਨੂੰ ਸੰਭਾਲੀ, ਉਹ ਕਹਿੰਦੇ ਭਾਈ ਗੋਇੰਦਵਾਲ ਚਲ ਜਾਓ। ਉਹ ਗੋਇੰਦਵਾਲ ਆ ਗਏ, ਇੱਧਰ ਸੰਗਤ ਜਾਵੇ ਨਾ ਖੰਡੂਰ ਸਾਹਿਬ, ਇਲਾਕੇ ਦੀ ਨੇੜੇ ਤੇੜੇ ਦੀ ਸੰਗਤ ਜਾਵੇ, ਦੂਰੋਂ ਦਰਾਡਿਓਂ ਸਾਰੇ, ਕਿਉਂਕਿ ਜਿੱਥੇ ਸਤਿਗੁਰਾਂ ਦੀ ਜੋਤ ਵਾ ਉਹਨੀ ਤਾਂ ਉੱਥੇ ਜਾਣਾ ਸੰਗਤ ਨੇ। ਗੁਰੂ ਅਮਰਦਾਸ ਮਹਾਰਾਜ ਵਡੇਰੀ ਉਮਰ, ਅਣਥੱਕ ਮਿਹਨਤ, ਜੜ ਤਖਤ ਉੱਤੇ ਬਹਿੰਦੇ ਨੇ, ਕਥਾ ਕਰਦੇ ਨੇ, ਵਿਚਾਰ ਕਰਦੇ ਨੇ, ਹੱਥੀ ਸੇਵਾ ਕਰਦੇ ਨੇ, ਕਮਾਈ ਕਰਦੇ ਨੇ, ਸੰਗਤ ਖੁਸ਼। ਆ ਗੱਲ ਕਰਦੇ ਸੀ ਸਤੀ ਪ੍ਰਥਾ ਦੀ, ਇਹ ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕੀਤੀ, ਝੁੰਡ ਕੱਢਣਾ ਬੰਦ ਕੀਤਾ। ਬੀਬੀਆਂ ਝੁੰਡ ਕੱਢ ਕੇ ਦਰਬਾਰ 'ਚ ਆਉਂਦੀਆਂ ਸੀ। ਪਹਿਲਾਂ ਮਹਾਰਾਜ ਨੇ, ਗੁਰੂ ਅਮਰਦਾਸ ਮਹਾਰਾਜ ਨੇ ਪੰਗਤ ਫਿਰ ਸੰਗਤ, ਭਾਵ ਕਿ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਬਚਿੰਤ ਹੋ ਕੇ ਦਰਬਾਰ 'ਚ ਬੈਠੋ, ਤੁਹਾਡੇ ਦਿਮਾਗ 'ਚ ਕੋਈ ਗੱਲ ਬੈਠੇ। ਇਹ ਗੱਲ ਜਿਹੜੀ ਸੀ ਦਾਤੂ ਤੇ ਦਾਸੂ ਕੋਲੋਂ ਬਰਦਾਸ਼ਤ ਨਾ ਹੋਈ। ਇਹਨਾਂ ਨੇ 4-10 ਬੰਦੇ ਇਕੱਠੇ ਕੀਤੇ, ਆਪਣੇ ਹਾਣੀ ਗੱਡੇ ਲੈ ਲਏ ਨਾਲ, ਇਹ ਤੁਰ ਪਏ ਗੋਇੰਦਵਾਲ ਸਾਹਿਬ ਨੂੰ ਡਾਂਗਾ ਲੈ ਕੇ, ਕਿਉਂਕਿ

ਜਿਹੜੀ ਆਰਾਮ ਜਿਹੜਾ ਸੁੱਖ ਸੀ ਜਿਹੜਾ ਸਤਿਕਾਰ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ ਟਾਈਮ ਤੇ ਉਹ ਨਹੀਂ ਰਿਹਾ ਸੀ। ਘੇ ਵਾਲੀ ਖੀਰ ਘਿਆਲੀ ਖੀਰ ਕਦੇ ਸੱਤੇ ਬਲਮੰਡੇ ਦੀ ਬਾਰ ਪੜੀਏ ਤੇ ਮਾਤਾ ਖੀਵੀ ਅੱਜ ਤਾਈਂ 10 ਗੁਰੂਆਂ ਵਿੱਚੋਂ ਕਿਸੇ ਗੁਰੂ ਦੀ ਧਰਮ ਪਤਨੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਆਇਆ, ਇੱਕ ਗੁਰੂ ਅੰਗਦ ਦੇਵ ਮਹਾਰਾਜ ਦੀ ਧਰਮ ਪਤਨੀ ਬੀਬੀ ਖੀਵੀ ਦਾ ਆਇਆ। ਕਿਉਂਕਿ ਸੇਵਾ ਅੰਤਕ ਸੀ, ਅੱਧੀ ਰਾਤ ਨੂੰ 2:30 ਵਜੇ ਉੱਠ ਖਾਣ, ਭੱਠੀਆਂ ਦੀ ਚੁੱਲ੍ਹਿਆਂ ਦੀ ਸਭਾ, ਖੂਹ ਚੋਂ ਪਾਣੀ ਕੱਢਣਾ, ਅਣਥੱਕ ਮਿਹਨਤ ਕਰਨੀ, ਰਿੱਝ ਦੀ ਖੀਰ ਵਿੱਚ ਘੇ ਪਾਉਣਾ, ਬੇਅੰਤ ਸੇਵਾ ਕਰਨੀ। ਹੁਣ ਬਰਦਾਸ਼ਤ ਨਹੀਂ ਹੁੰਦੀ, ਗੱਡੇ ਲੈ ਕੇ ਆਪ ਘੋੜਿਆਂ ਤੇ ਸਵਾਰ ਹੋ ਗਏ। ਜਦ ਗਏ ਗੁਰੂ ਅਮਰਦਾਸ ਮਹਾਰਾਜ ਤਖ਼ਤ ਉੱਤੇ ਬੈਠੇ, ਬੇਅੰਤ ਸੰਗਤਾਂ ਬੈਠੀਆਂ, ਕਿਸੇ ਵਿਸ਼ੇ ਤੇ ਵਿਚਾਰ ਹੋ ਰਹੀ ਸੀ, ਇਹਨੇ ਨਾ ਦੇਖਿਆ ਨਾ ਸੋਚਿਆ ਨਾ ਵਿਚਾਰਿਆ, ਨਾ ਕੋਈ ਸਤਿਕਾਰ ਨਾ ਕੋਈ ਅਦਬ, ਪਿੱਛੇ ਦੀ ਜਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਾਈ ਦਾਤੂ ਨੇ ਢੂਹੀ ਚ ਲੱਤ ਮਾਰੀ, ਮੂੰਹ ਪਾਰ ਮੋਹਰੇ ਗੁਰੂ ਅਮਰਦਾਸ ਮਹਾਰਾਜ ਜੀ ਇਉਂ ਡਿੱਗ ਪਏ, ਉਹ ਬੇਰਬਾ ਢਾਡੀ ਕਿੱਥਾ ਇਉਂ ਪਿੱਛੇ।

ਹੱਥਾਂ ਵਿੱਚ ਡਾਂਗਾ, ਨਾਲ ਕੁਝ ਸਾਥੀ ਨੇ, ਔਰ ਨਾਲ ਤਿੰਨ ਚਾਰ ਗੱਡੇ ਲਏ ਹੋਏ, ਉਹਦੇ ਲਾਪੇ ਬੋਲਣ। ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਭੱਦੇ ਲਾਭ ਚ ਬਾਬਾ ਬੁੱਢਾ ਜੀ ਬੈਠੇ ਨੇ, ਭਾਈ ਗੁਰਦਾਸ ਜੀ ਬੈਠੇ ਨੇ, ਬੜੇ ਬੜੇ ਵਿਦਵਾਨ ਬੈਠੇ ਨੇ, ਕਿਸੇ ਗੱਲ ਉੱਤੇ ਵਿਚਾਰ ਹੋ ਰਹੀ ਹੈ ਕਿਸੇ ਵਿਸ਼ੇ ਤੇ, ਜਿਵੇਂ ਗਾਨੀ ਨਿਸ਼ਾਨ ਸਿੰਘ ਹੋਣੀ ਕਿਸੇ ਵਿਸ਼ੇ ਤੇ ਗੱਲ ਕਰਦੇ ਸੀ ਤੁਹਾਡੇ ਨਾਲ, ਉਹਦੇ ਲਾਪੇ ਬੋਲਣ। ਕਹਿੰਦੇ ਸਾਡੇ ਬਹਿੰਦਿਆਂ ਬਹਿੰਦਿਆਂ ਤੁਸੀਂ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਸ ਬਣ ਕੇ ਬਹਿ ਗਏ। ਹੱਕ ਸਾਡਾ ਸੀ, ਅਸੀਂ ਗੱਦੀ ਦੇ ਮਾਲਕ ਹਾਂ, ਤੁਸੀਂ ਸੇਵਾਦਾਰ ਸੀ ਔਰ ਸੇਵਾਦਾਰ ਹੀ ਰਹੋਗੇ। ਦਾਤੂ ਤੇ ਦਾਸੂ ਦੋਵੇਂ ਪੁੱਤਰ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਨਾਲ ਕੁਝ ਤਮਾਸ਼ਬੀਨ ਤਮਾਸ਼ਾ ਦੇਖਣ ਵਾਲੇ, ਹੱਥਾਂ 'ਚ ਡਾਂਗਾ, ਪਿੱਛੇ ਦੇ ਜਾ ਕੇ ਲੱਤ ਮਾਰੀ ਢੂਹੀ 'ਚ। ਗੁਰੂ ਅਮਰਦਾਸ ਮਹਾਰਾਜ ਮੂੰਹ ਭਰ ਮੋਹਰ ਨੂੰ ਡਿੱਗ ਪਏ। ਸਿਆਣਾ ਸਰੀਰ ਇਕਦਮ ਸਨਾਟਾ ਜਿਹਾ ਛਾ ਗਿਆ, ਸੰਗਤ ਕਈ ਉੱਠ ਕੇ ਖੜੋ ਗਏ। ਗੁਰੂ ਅਮਰਦਾਸ ਮਹਾਰਾਜ ਨੇ ਸੱਟ ਮਹਿਸੂਸ ਨਹੀਂ ਕੀਤੀ ਜਿਹੜੀ ਗੋਡਿਆਂ ਤੇ ਰਗੜ ਲੱਗੀ, ਉਹਨੇ ਦਬਾ ਸੱਟ ਉੱਠ ਕੇ ਦਾਤੂ ਜੀ ਦੇ ਚਰਨ ਫੜ ਲਏ। ਇਹਦੇ ਵਿੱਚ ਕਾਰਨ ਸੀ, ਕਾਰਨ ਇਹ ਸੀ ਇਹਨੇ ਸਾਡੀ ਲੱਤ ਮਾਰੀ, ਸੰਗਤ ਨੂੰ ਗੁੱਸਾ ਚੜਨਾ, ਉਹਨਾਂ ਨੇ ਨਾ ਜਾਣੇ ਇਹਦੇ ਕਦੇ ਥਾਂ ਕਦੇ ਕੋਈ ਸੱਟ ਚੋਟ ਸੰਗਤ ਮਾਰ ਦੇਵੇ। ਨੌਜਵਾਨ ਮੁੰਡੇ ਉੱਠੇ, ਸੰਗਤ ਉੱਠੀ। ਗੁਰੂ ਅਮਰਦਾਸ ਮਹਾਰਾਜ ਜਦੋਂ ਚਰਨ ਫੜੇ ਕਹਿੰਦੇ ਠਹਿਰੋ, ਚਰਨ ਫੜ ਕੇ ਤੇ ਹੱਥ ਜੋੜੇ ਕਹਿੰਦੇ ਅਸੀਂ ਪਹਿਲਾਂ ਵੀ ਸੇਵਾਦਾਰ ਸੀ ਤੁਹਾਡੇ, ਅੱਜ ਵੀ ਸੇਵਾਦਾਰ ਆ। ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਦਾਤੂ ਤੇ ਦਾਸੂ, ਦਾਸੂ ਦਾ ਗਾਹਾਂ ਪੋਤਵਾ, ਉਹਦਾ ਨਾਂ ਉੱਤਮ ਦਾਸ, ਉੱਤਮ ਦਾਸ ਦਾ ਗਾਹਾਂ ਪੋਤਵਾ ਧਿਆਨ ਦਾਸ, ਧਿਆਨ ਦਾਸ ਦਾ ਪੁੱਤਰ ਆ ਜੱਗਾ ਮੱਲ, ਜੱਗਾ ਮੱਲ ਦਾ ਪੋਤਵਾ ਗੋਬਿੰਦ ਮੱਲ, ਗੋਬਿੰਦ ਮੱਲ ਦੇ ਪੁੱਤਰ ਆ ਬਾਬਾ ਵਿਨੋਦ ਸਿੰਘ। ਇਹ ਜਿਹੜਾ ਗੋਬਿੰਦ ਮੱਲ ਵਾ ਇਹਨੂੰ ਤ੍ਰੇਣ ਜੀ ਕਹਿੰਦੇ ਨੇ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜਾਂ ਦਾਤੂ ਹੋਣਾ ਦੀ ਗੋਦ ਤ੍ਰੇਣ ਵਾ, ਇਹ ਖੱਤਰੀਆਂ ਵਿੱਚ ਇੱਕ ਅਹਿਮ ਗੋਤ ਵਾ ਤ੍ਰੇਣ। ਜੱਗਾ ਮੱਲ ਤੇ ਜੱਗਾ ਮੱਲ ਦੇ ਪੁੱਤ ਸੀਗੇ ਗਾਹਾਂ ਬਾਬਾ ਵਿਨੋਦ ਸਿੰਘ, ਤੇ ਬਾਬਾ ਵਿਨੋਦ ਸਿੰਘ ਦਾ ਪੁੱਤਰ ਹੈ ਬਾਬਾ ਕਾਨ ਸਿੰਘ, ਤੇ ਕਾਨ ਸਿੰਘ ਦਾ ਪੁੱਤਰ ਹੈ ਬਾਬਾ ਮੀਰੀ ਸਿੰਘ। ਇਹ ਉਹ ਆ ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ ਜਿਹੜੇ ਉਹ ਹਜ਼ੂਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਂ ਪਿਆਰਿਆਂ 'ਚ ਆਏ ਸੀ, ਮਗਰੋਂ ਇੱਥੇ ਤਿੱਕਰ ਕੰਮ ਆ ਗਿਆ। ਅੱਜ ਆਪਾਂ ਕਹਿੰਦੇ ਨਾ ਵੀ ਬਾਹਾਂ ਖੜੀਆਂ ਕਰਕੇ, ਟੌੜੇ ਬਾਦਲ ਹੁਣੀ ਆ ਗਏ ਸੀ ਬਾਹਰ ਦਰਬਾਰ ਸਾਹਿਬ ਤੋਂ, ਇੱਧਰ ਵੀ ਇੱਦਾਂ ਹੀ ਆ ਕੰਮ। ਲੋਹਗੜ੍ਹ ਦੇ ਕਿਲੇ ਵਿੱਚੋਂ ਇਹ ਬਾਹਰ ਨਿਕਲੇ, ਦੋ ਧੜੇ ਬਣ ਗਏ ਸੀ ਅੰਦਰ ਭੁੱਖ ਭਾਣੇ, ਬਾਹਰ ਮੁਸਲਮਾਨਾਂ ਨੇ 60,000 ਫੌਜ ਨੇ ਘੇਰਾ ਘੱਤਿਆ ਹੋਇਆ, ਦਾਣਾ ਪੱਠਾ ਸਭ ਕੁਝ ਖਤਮ ਹੋ ਗਿਆ। ਇਹਨੇ ਵਿਚਾਰ ਕੀਤੀ ਆਓ ਸਰਕਾਰ ਦੀ ਈਣ ਮੰਨੀਏ, ਜੇ ਨਹੀਂ ਈਣ ਮੰਨਣੀ ਆਪਾਂ ਜੰਗ ਲੜ ਕੇ, ਜਿਹੜਾ ਨਿਕਲ ਗਿਆ ਨਿਕਲ ਗਿਆ, ਮਰ ਗਿਆ ਮਰ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਵੀ ਮੈਂ ਆਹ ਜਿਹੜੇ ਫੱਟੜ ਪਏ ਆ, ਆਹ ਜਿਹੜੇ ਭੁੱਖ ਨਾਲ ਬਿਮਾਰ ਹੋ ਗਏ, ਇਹਨੂੰ ਕਿਹਨਾਂ ਦੇ ਆਸਰੇ ਛੱਡ ਕੇ ਜਾਣਾ। ਮਗਰੋਂ ਇਹਨਾਂ ਨੇ ਹੀ ਸਰਕਾਰ ਨਾਲ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਫਤਵੇ ਜਾਰੀ ਕਰਵਾਉਂਦੇ ਰਹੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਧਰਮ ਪਤਨੀ ਮਾਤਾ ਸੁੰਦਰੀ ਜੀ ਦੇ ਕੋਲ ਹੁਕਮਨਾਮਾ ਜਾਰੀ ਕਰਵਾਇਆ। ਇਹਨਾਂ ਨੇ ਫਿਰ ਇਤਿਹਾਸ ਨੂੰ ਗਾਹਾਂ ਤੋਰਿਆ ਵੀ ਗੁਰੂ ਗੋਬਿੰਦ ਸਿੰਘ ਨੇ ਬੰਦਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਵਿਆਹ ਨਹੀਂ ਕਰਾਉਣਾ, ਬੰਦਾ ਬਹਾਦਰ ਗੁਰੂ ਬਣ ਕੇ ਬਹਿ ਗਿਆ, ਜਿੱਡੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦੀ ਹੈ ਨਾ, ਕਦੇ ਪੜ੍ਹ ਕੇ ਵੇਖੀਏ ਤੇ ਲੂ ਕੰਡਾ ਖੜਾ ਹੋ ਜਾਂਦਾ। ਮੇਰਾ ਇਹ ਪੱਖ ਨਹੀਂ, ਮੈਂ ਗਾਹਾਂ ਲੈ ਕੇ ਜਾਵਾਂ, ਇਹ ਸਿਰਫ ਮੈਂ ਤੁਹਾਨੂੰ ਤਾਂ ਦੱਸਿਆ ਵੀ ਅਲਗਣੀ ਲੱਤ ਮਾਰੀ ਤੇ ਗਾਹਾਂ ਔਲਾਦ ਨੇ ਵੀ ਕੀ ਕੁਝ ਕੀਤਾ, ਕੀ ਕੁਝ ਕਰਦੀ ਰਹੀ ਔਲਾਦ।
ਹੁਣ ਜਦੋਂ ਸਭ ਸਾਹਮਣੇ ਲਿਆਂਦੇ ਗਏ, ਹੁਣ ਜਦੋਂ ਭਰਿਆ ਕਲਾਵਾ, ਇਹ ਗੱਲ ਕਹਿ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸੰਗਤ ਜਿਹੜੀ ਉਹਨਾਂ ਨੇ ਨਹੀਂ ਇਹਨੂੰ ਬਖਸ਼ਣਾ। ਗੁਰੂ ਅਮਰਦਾਸ ਮਹਾਰਾਜ ਬਹੁਤ ਨਿਮਰਤਾ ਵਿੱਚ ਆ ਕੇ, ਭਾਵੇਂ ਤਿੰਨ ਭਰਾ ਛੋਟੇ ਨੇ ਪਰ ਵਿਆਹ ਉਹਨਾਂ ਦਾ ਪਹਿਲਾਂ ਹੋਇਆ, ਤੇ ਅਮਰਦਾਸ ਮਹਾਰਾਜ ਜੀ ਦਾ ਸਤਿਗੁਰਾਂ ਦਾ ਵਿਆਹ ਮਗਰੋਂ ਹੋਇਆ, ਤਿੰਨਾਂ ਦੇ ਪਹਿਲਾਂ ਹੋਏ ਛੋਟਿਆਂ ਦੇ। ਬੜਾ ਇਤਿਹਾਸ ਲੰਮਾ ਹੈ। ਤਿੰਨ ਪੋਤਰੇ ਆ, ਅਰਥਮਲ, ਰਜਾਨੀ, ਆਨੰਦ, ਗੁਰੂ ਅਮਰਦਾਸ ਮਹਾਰਾਜ ਜੀ ਦੇ। ਬੜੀ ਗਾਹਾਂ ਲੰਮੀ ਪੀੜ੍ਹੀ ਚੱਲਦੀ ਆ, ਦਰਬਾਰੀ ਤੇ ਕਰਬਾਰੀ ਜਿਹੜੇ ਮੁਕਤਸਰ ਦੇ ਜੰਗ ਵਿੱਚ ਸ਼ਹੀਦ ਹੋਏ, ਖੁਸ਼ਹਾਲ ਸਿੰਘ ਦੇ ਪੁੱਤ, ਫੜ ਕੇ ਚਰਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਆਪਣੇ ਮੁਖਾਰ ਬਿੰਦ ਤੋਂ ਭਰੀ ਸੰਗਤ ਵਿੱਚ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਆਹ ਲਫ਼ਜ਼ ਬੋਲਦੇ।

ਜੋ ਕੁਝ ਮੂੰਹ ਚੋ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਭੱਦੇ ਲਫ਼ਜ਼ ਬੋਲ ਦਿੱਤੇ, ਲੱਤ ਤਾਂ ਜਿਹੜੀ ਮਾਰੀ ਮਾਰੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸੱਟ ਦੀ ਪ੍ਰਵਾਹ ਨਹੀਂ ਕੀਤੀ ਜਿਹੜੀ ਗੋਡਿਆਂ ਤੇ ਲੱਗੀ, ਚਰਨ ਫੜ ਲਏ ਕਿ ਕਿਤੇ ਸੰਗਤ ਇਹਨਾਂ ਉੱਤੇ ਹੱਥ ਨਾ ਚੱਕ ਲਵੇ, ਕਿਤੇ ਕੀਤੀ ਕਤਰੀ ਸਾਰੀ ਖੇਚ ਨਾ ਰੁਲ ਜਾਏ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ ਨਾ, ਅਸੀਂ ਗੱਦੀ ਦੀ ਖਾਤਰ ਸੇਵਾ ਕੀਤੀ, ਇੱਕ ਮਨ ਦੇ ਟਿਕਾਓ ਵਾਸਤੇ ਅਸੀਂ ਸੇਵਾ ਕਰਦੇ ਸੀ, ਮੇਰੇ ਭਾਗ ਜਾਗੇ, ਮੈਨੂੰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆ ਸੰਗਤ ਨੇ ਜੋੜੇ ਝਾਨ ਦੀ ਸੇਵਾ ਬਖਸ਼ ਦਿੱਤੀ। ਫਿਰ ਵੀ ਗੁਰੂ ਦੀ ਇਹ ਨਹੀਂ ਕਿਹਾ ਵੀ ਮੈਂ ਗੁਰੂ ਹਾਂ, ਕਹਿੰਦੇ ਨਹੀਂ, ਤੁਸੀਂ ਸਾਡੇ ਤੋਂ ਬਹੁਤ ਉੱਚੇ ਹੋ, ਤੁਸੀਂ ਗੁਰੂ ਦੇ ਪੁੱਤਰ ਹੋ, ਤੁਹਾਡੀ ਪਦਵੀ ਬਹੁਤ ਉੱਚੀ ਹੈ। ਸੰਗਤ ਦਾ ਗੁੱਸਾ ਆਪੇ ਤੋਂ ਬਾਹਰ ਸੀ, ਪਰ ਬਾਬਾ ਬੁੱਢਾ ਜੀ ਗੱਲ ਕਰਦੇ ਸੀ, ਸੰਗਤ ਚੁੱਪ, ਭਾਈ ਗੁਰਦਾਸ ਜੀ ਚੁੱਪ, ਬਾਬਾ ਬੁੱਢਾ ਜੀ ਚੁੱਪ। ਫਿਰ ਬਾਬਾ ਜੀ ਨੇ ਇਹ ਗੱਲ ਆਖੀ ਕਿ ਭਾਈ ਗੁਰਗੱਦੀ ਦਾ ਫੈਸਲਾ ਕਿਸੇ ਮਨੁੱਖ ਨੇ ਨਹੀਂ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਕਰਕੇ ਗਏ। ਬੋਲ ਕਬੋਲ ਬੋਲ ਕੇ ਰਾਤ ਪਈ, ਗੱਡਿਆਂ 'ਤੇ ਜਿੰਨੇ ਭਾਂਡੇ ਬਲਟੋਹੇ ਗਾਗਰੇ ਸਭ ਕੁਛ ਗੱਡਿਆਂ 'ਤੇ ਲੱਦ ਲਿਆ, ਜੋ ਸੰਗਤਾਂ ਦੀਆਂ ਰਸਤਾਂ ਬਸਤਾਂ, ਜੋ ਤੈਲ ਗੁੜ ਸ਼ੱਕਰ ਕਣਕ ਚੌਲ ਸਭ ਕੁਛ ਗੱਡਿਆਂ 'ਤੇ ਬੋਰਿਆਂ 'ਚ ਲੱਦ ਕੇ ਗੱਡੇ ਰਾਤ ਨੂੰ ਹੱਕ ਲੈ ਤੁਰ ਪਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਚਿਆ ਬਈ ਜੇ ਇਹ ਨਹੀਂ ਚਾਹੁੰਦੇ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵਿਦਵਾਨ ਬੰਦੇ ਨੇ, ਉਹਨਾਂ ਨੇ ਜਦੋਂ ਥੋੜ੍ਹਾ ਜਿਹਾ ਸੂਰਜ ਢਲ ਗਿਆ ਤੇ ਆਪਣੀ ਘੋੜੀ ਖੋਲ੍ਹੀ, ਘੋੜੀ 'ਤੇ ਸਵਾਰ ਹੋ ਕੇ ਤੇ ਆਪਣੇ ਪਿੰਡ ਬਾਸਰ ਕੇ ਆ ਗਏ। ਬਾਸਰ ਕੇ ਆ ਕੇ, ਕਿਉਂਕਿ ਉਹਨਾਂ ਨੂੰ ਗੱਦੀ ਦਾ ਕੋਈ ਪ੍ਰਵਾਹ ਨਹੀਂ ਸੀ, ਗੱਦੀ ਦੀ ਖਾਤਰ ਤਾਂ ਮੁਕੱਦਮੇ ਵੀ ਹੁੰਦੇ ਰਹੇ ਆ ਗੁਰੂਆਂ 'ਤੇ। ਗੁਰੂ ਅਮਰਦਾਸ ਮਹਾਰਾਜ ਤਾਂ ਨਿਸ਼ਕਾਮ ਸੇਵਕ ਸੀ, ਬੜੀ ਦੇਣ ਵਾ ਪੰਥ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੀ। ਉਹ ਕਹਿੰਦੇ ਕੋਈ ਪ੍ਰਵਾਹ ਨਹੀਂ, ਉਹ ਬਾਸਰ ਕੇ ਆ ਗਏ ਘੋੜੀ। ਫਿਰ ਇੱਕ ਤਕਰੀਬਨ ਜ਼ਿੰਦਗੀ 'ਚ ਇੱਕ ਕੁੱਤਾ ਇੱਕ ਘੋੜਾ, ਇਹ ਦੋ ਵਫ਼ਾਦਾਰ ਜਾਨਵਰ ਨੇ। ਕੁੱਤੇ ਨੂੰ ਵੀ ਰੋਟੀ 4-5 ਮਹੀਨੇ ਪਾ ਦਿਓ, ਉਹ ਡਰ ਨਹੀਂ ਛੱਡਦਾ। ਬੁੱਲੇ ਸ਼ਾਹ ਨੇ ਕੁੱਤੇ ਦੀ ਮਨੁੱਖ ਨਾਲ ਤੁਲਨਾ ਕੀਤੀ ਆ। ਬੁੱਲਿਆ ਕਹਿੰਦੇ ਕੁੱਤੇ ਤੇ ਤੋਂ ਉੱਤੇ, ਰਾਤੀ ਜਾਗਣ ਭਗਤ ਸਦਾਵਣ, ਰਾਤੀ ਜਾਗਣ ਕੁੱਤੇ, ਰੁੱਖੀ ਮਿੱਸੀ ਖਾ ਮਾਲਕ ਦੀ ਜਾ ਰੋੜਾਂ ਤੇ ਸੁੱਤੇ, ਪ੍ਰਵਾਹ ਕੋਈ ਨਹੀਂ। ਕਹਿੰਦੇ ਫਿਰ ਵੀ ਬੰਦਿਆ ਤੇਰੇ ਤੋਂ ਉੱਤੇ, ਇਹ ਬੁੱਲੇ ਸ਼ਾਹ ਕਹਿ ਰਹੇ ਨੇ। ਇਹ ਵਫ਼ਾਦਾਰ ਘੋੜੀ ਮੁੜ ਕੇ ਵਾਪਸ ਫਿਰ ਆ ਗਈ, ਉਹਨੇ ਅੰਦਰ ਕੋਠੜੀ 'ਚ ਚਲੇ ਗਏ, ਬਾਸਰ ਕੇ ਆਪਣੇ ਜਾ ਕੇ ਬਹਿ ਗਏ। ਜੋ ਫੈਸਲਾ ਸੰਗਤ ਕਰੇਗੀ, ਬਾਬਾ ਬੁੱਢਾ ਜੀ ਕਰੇਗੀ, ਬਾਬਾ ਬੁੱਢਾ ਸੰਗਤਾਂ ਤਾਵਲੀਆਂ ਹੋ ਗਈਆਂ। ਹੁਣ ਜਦੋਂ ਉਹ ਲੈ ਕੇ ਤੁਰੇ ਗੱਡੇ, ਰਸਤੇ 'ਚ ਚੋਰਾਂ 'ਤੇ ਮੋਰ ਪੈ ਗਏ। ਜਦ ਲੈ ਕੇ ਜਾਂਦੇ ਸੀ ਮੋਹਰੇ ਕਦੇ ਲਟੇਰੇ ਖੜੇ ਸੀ, ਰਾਤ ਦਾ ਸਮਾਂ, ਉਹਨਾਂ ਲਟੇਰਿਆਂ ਨੇ ਨਾਲੇ ਇਹਨਾਂ ਦੇ ਡਾਂਗਾਂ ਮਾਰੀਆਂ, ਉਹ ਹੀ ਲੱਤ ਭੰਨੀ ਜਿਹੜੀ ਗੁਰੂ ਅਮਰਦਾਸ ਮਹਾਰਾਜ ਦੇ ਮਾਰਸ਼ ਡਾਂਗਾਂ ਮਾਰੀਆਂ ਲੱਤਾਂ 'ਤੇ। ਸੇਵਾਦਾਰਾਂ ਨੇ ਚੱਕਿਆ, ਚੱਕ ਲੱਤ ਟੁੱਟੀ, ਉਹੀ ਲੱਤ ਮਾਰੀ, ਉਹੀ ਲੱਤ ਭੰਨੀ ਆ ਗਏ। ਨਾਲੇ ਸਮਾਨ ਲੁੱਟ ਲਿਆ, ਖਾਲੀ ਹੱਥੀ ਵਾਪਸ ਮੁੜ ਗਏ ਖੰਡੂਰ ਨੂੰ। ਇਹ ਗੁਰੂ ਦੇ ਪੁੱਤਰ ਵਾਹ ਹੈ, ਨਾਲੇ ਖਾਲੀ ਮੁੜ ਗਏ ਵਾਪਸ। ਜਦ ਵਾਪਸ ਮੁੜੇ, ਪੇਸ਼ਨਾ ਗਈ, ਕਿਹੜਾ ਮੂੰਹ ਦਿਖਾ ਲੈਣ ਲੋਕਾਂ ਨੂੰ, ਕੀ ਕਹਿਣ, ਕਿੱਥੋਂ ਆਏ ਆ, ਕੀ ਕਰਕੇ ਆਏ ਆ, ਗੁਰੂ ਨਾਨਕ ਦੀ ਗੁਰਗੱਦੀ ਨਾਲ ਮੱਥਾ ਲਾ ਕੇ ਆਏ ਆ। ਬਸ ਫਿਰ ਕੀ ਸੀ, ਸੰਗਤਾਂ ਤਾਵਲੀਆਂ, ਗੁਰੂ ਮਹਾਰਾਜ ਆਏ ਨਾ, 2-4-10 ਦਿਨ ਨਹੀਂ ਆਏ, ਸੰਗਤਾਂ ਤਾਵਲੀਆਂ ਇਕੱਠੀਆਂ ਹੋਈਆਂ। ਬਾਬਾ ਬੁੱਢਾ ਜੀ ਨੂੰ ਕਹਿੰਦੇ ਦੱਸੋ ਭਾਈ ਕੀ ਕਰੀਏ। ਕਹਿੰਦੇ ਵੀ ਘੋੜੀ ਨੂੰ, ਜਿਹੜੀ ਘੋੜੀ ਛੱਡ ਕੇ ਆਈ ਨਾ, ਘੋੜੀ ਨੂੰ ਲਿਆਓ। ਘੋੜੀ ਲਿਆਂਦੀ, ਘੋੜੀ ਦੇ ਕਾਠੀ

ਸਾਨ ਸਾਹਿਬ ਬਣਿਆ। ਅੱਜ ਬਣਿਆ ਹੋਇਆ ਗੁਰਦੁਆਰਾ ਸਨ ਸਾਹਿਬ, ਬੜੀ ਜ਼ਮੀਨ ਵਾ ਕੋਈ ਸਨ ਸਾਹਿਬ ਗੁਰਦੁਆਰੇ ਦੇ ਨਾਲ, ਪਿੱਛੇ ਦੀ ਪਾੜ ਪਾਇਆ। ਹੁਣ ਸੁਣਨਾ ਜਿਹੜਾ, ਹੁਣ ਬਾਬਾ ਬੁੱਢਾ ਜੀ ਸਾਰੀਆਂ ਸੰਗਤਾਂ ਉਸ ਘੋੜੀ ਦੇ ਮਗਰ ਮਗਰ ਕਾਠੀ ਪਾ ਕੇ ਲਗਾਮ ਕੱਸ ਕੇ ਇਉਂ ਤੁਰੇ ਜਾ ਰਹੇ।

0: सलाह दे दी बाबा बुढ़ा जी ने, कहिंदे संगतां जाके बाबा जी नूं बुढ़ा जी नूं कहिंदियां ने कि संगतां आउंदियां ने, गुरु अमरदास मारे दर्शन दीदार नहीं हुंदे। अज कई दिन हो गए उन्हां नूं दरबार विच हाजिर नहीं होए, असीं लभ हटे हाँ, ढूंढ हटे हाँ, किते लभ नहीं रहे, साडी मदद करो। घोड़ी ते काठी पाई, मगर मगर संगतां तुर पईआं। बासर के पिंड विच पहुंचे, बासर के ओ पिंड वा गुरु अंगद देव महाराज जी दे कुड़मां दा पिंड, जिथे उन्हां दी धी बीबी अमरो भाई मानक चंद दे पुत भाई जसू नाल ब्याही हुई है। भाई गुरदास जी दा पिंड बासर के, गुरु अमरदास महाराज दा पिंड बासर के, गुरु रामदास महाराज जी दे नानके पिंड बासर के, चौथे पातशाह गुरु रामदास महाराज गुरु अमरदास महाराज दे जवाई लगते ने। इन्नी कृपा की दुनिया का दस्तूर है। मैं एक दिन अगे भी गल करदा सी कि कोई भी सहुरा अपने जवाई दे चरणा नूं हाथ नहीं लाउंदा। जिस दिन गुरु अमरदास महाराज जी ने गुरु नानक की गुरगद्दी अपने जवाई गुरु रामदास महाराज नूं सौंपी ते नमस्कार कीती, यह आ गुरु नानक का दस्तूर। गुरु नानक दे घर की मर्यादा, गुरु रामदास महाराज जी नूं गुरु नानक का तख्त संभाल दिता। धी का पला तो फड़ाया ही सी, ते नाल गुरु नानक का तख्त भी संभालिया। जिमें ज्ञानी निशान सिंह हुणी तुहानूं दस रहे सी कथा च, बे सतियां हुंदियां सी, बड़ी गंदी प्रथा सी ये। जिदन महाराजा रणजीत सिंह अकाल चलाना कीता, धक्के दे नाल डोगरां ने नाल सती कीतियां, कोई दो चार ने दस। गुरु अमरदास महाराज जी ने यह प्रथा बंद कीती, नहीं, पति दे दुख विच तन ने मेहने सह सह के दुख सह के जिहड़ी जिंदगी बतीत करनी आ ਉਹ ਸਤੀ ਆ। ਨਾਲ ਬਾਣੀ ਪੜ੍ਹੋ, ਸਤਿਗੁਰ ਸਮਰਥਾ ਬਲ ਬਖਸ਼ਦਾ ਏ। ਗੁਰੂ ਅਮਰਦਾਸ ਮਹਾਰਾਜ ਦੇ ਟਾਈਮ ਤੇ ਝੁੰਡ ਕੱਢ ਕੇ ਬੀਬੀਆਂ ਦਰਬਾਰ 'ਚ ਆਉਂਦੀਆਂ ਸੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ, ਇਹ ਬੰਦ ਕਰੋ ਪ੍ਰਥਾ, ਗੁਰੂ ਨਾਨਕ ਦੇ ਦਰਬਾਰ ਵਿੱਚ ਝੁੰਡ ਕੱਢ ਕੇ ਕਿਸੇ ਬੀਬੀ ਨੇ ਨਹੀਂ ਆਉਣਾ। ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ, ਫਿਰ ਦਰਬਾਰ ਵਿੱਚ ਆਵੋ। ਫਿਰ ਦਰਬਾਰ ਵਿੱਚ ਕਥਾ ਵਿਚਾਰ ਹੁੰਦੀ ਸੀ। ਅੱਜ ਅਸੀਂ ਲੰਗਰ ਵਿੱਚ ਤਾਂ ਜਾਂਦੇ ਹਾਂ ਪਰ ਦਰਬਾਰ 'ਚ ਨਹੀਂ ਆਉਂਦੇ, ਅੱਜ ਨਹੀਂ ਆਉਂਦੇ। ਕਿਤੇ ਐਤਵਾਰ ਨੂੰ ਆ ਕੇ ਦੇਖਿਆ ਕਰੋ, ਇੱਥੇ ਭਾਈ ਸਾਹਿਬ ਕਥਾ ਕਰਦੇ ਹੁੰਦੇ ਆ, ਇਹਨਾਂ ਤੋਂ ਮਗਰੋਂ ਸਾਡਾ ਟਾਈਮ ਹੁੰਦਾ, ਦਸ ਕੁ ਇੱਧਰ ਬੈਠੇ ਹੁੰਦੇ ਆ, ਪੰਜ ਸੱਤ ਕੁ ਬੀਬੀਆਂ ਬੈਠੀਆਂ ਹੁੰਦੀਆਂ, ਉੱਧਰ ਚਮਚੇ ਜ਼ਿਆਦਾ ਖੜਕਦੇ ਹੁੰਦੇ ਲੰਗਰ ਹਾਲ 'ਚ। ਮੈਂ ਕਈ ਵਾਰ ਗੱਲ ਕਰਦਾ ਹੁੰਦਾ ਵੀ ਕਹਿੰਦੇ ਨਾ ਵੀ 4 ਲੱਖ ਦਾ ਇਕੱਠ ਹੋ ਗਿਆ ਨਗਰ ਕੀਰਤਨ 'ਚ। ਮੈਂ ਕਿਹਾ ਮਹਾਮੋਠਾ ਨੂੰ ਦਾਲ ਬਣਾਓ, ਪੀਜੇ ਪੂਜੇ ਬਰਗਰ ਬੁਰਗਰ ਸਭ ਚੱਕ ਦਿਓ, ਫਿਰ ਕਰਕੇ ਦਿਖਾ ਲਓ 4 ਲੱਖ ਦਾ ਇਕੱਠ ਹੁੰਦਾ, ਕਿਸੇ ਨੇ ਨਹੀਂ ਬਣਨਾ, ਸਭ ਪਕੌੜੇ 'ਚ ਬਣਾਉਂਦੇ। ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਜੇ ਘਾਟਾ ਏ ਤਾਂ ਸਾਡੀ ਸੁਰਤੀ ਬਿਰਤੀ ਅਕਲ ਦਾ। ਜਿਹੜਾ ਘਰ ਖਾਂਦੇ ਆਪਾਂ ਉਹ ਵੀ ਵਾਹਿਗੁਰੂ ਦਾ ਬਖਸ਼ਿਆ ਹੋਇਆ, ਗੱਲਾਂ ਕੌੜੀਆਂ ਨੇ ਉਹ ਵਾਹਿਗੁਰੂ ਦਾ ਬਖਸ਼ਿਆ। ਕਿਸੇ ਨੂੰ ਭੁਲੇਖਾ ਹੈ ਵੀ ਖਰੇ ਜਿਹੜਾ ਗੁਰਦੁਆਰੇ ਖਾਣੇ ਵੀ ਗੁਰੂ ਦਾ, ਜਿਹੜਾ ਘਰ ਖਾਣੇ ਉਹ ਵੀ ਗੁਰੂ ਦਾ। ਗੁਰੂ ਨੇ ਸਾਨੂੰ ਬਲ ਬਖਸ਼ਿਆ। ਮੇਰੀ ਤੁਹਾਨੂੰ ਜਿੰਨੇ ਤੁਸੀਂ ਬੈਠੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਆ, ਜੇ ਕੋਈ ਤੁਹਾਡੇ ਰਿਸ਼ਤੇਦਾਰ ਕੋਈ ਸੰਬੰਧੀ ਜਿੰਨੇ ਵੀ ਹੁੰਦੇ ਨਾ, ਅਸੀਂ ਗੁਰਦੁਆਰੇ ਨੂੰ ਪੈਲਸ ਬਣਾ ਲਿਆ, ਪੈਲਸ ਬਣਾ ਲਿਆ, ਡੱਬੇ ਉੱਥੇ ਕੁ ਡੱਬੇ ਰੱਖ ਕੇ ਨਾ ਖੂੰਜੇ 'ਚ, ਬਸ ਡੱਬੇ ਤੋਂ ਕੋਈ ਬਾਂਝਾ ਨਾ ਰਹਿ ਜਾਵੇ, ਬਾਣੀ ਪਛਕਦੀ ਨਾ ਕੋਈ ਨਾਂ ਸੁਣੇ, ਪ੍ਰਬੰਧਕ ਵਿਚਾਰੇ ਕੀ ਕਰਨ। ਅਸੀਂ ਪੈਲਸ ਬਣਾ ਕੇ ਵਰਤ ਰਹੇ ਹਾਂ, ਸਤਿਗੁਰ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੋਝੀ ਮੱਤ, ਅਸੀਂ ਵੀ ਤੁਹਾਡੇ ਵਿੱਚ ਹਾਂ, ਇਹ ਨਾ ਕਿਉਂ ਵੀ ਅਸੀਂ ਬਾਹਰ ਬੈਠੇ ਹਾਂ, ਅਸੀਂ ਵੀ ਤੁਹਾਡੇ ਵਿੱਚ ਹਾਂ, ਆਪਾਂ ਨੂੰ ਸਾਰਿਆਂ ਨੂੰ ਸਤਿਗੁਰ ਸੋਝੀ ਮੱਤ ਬਖਸ਼ੇ। ਜਿੰਨੇ ਤੁਸੀਂ ਮੇਰੇ ਵੀਰ ਹੋਣੇ, ਤੁਹਾਡੇ ਕੋਈ ਫਰੈਂਡ ਆਉਂਦਾ, ਕੋਈ ਮਿੱਤਰ ਆਉਂਦਾ, ਕੋਈ ਰਿਸ਼ਤੇਦਾਰ ਆਉਂਦਾ, ਉਹਨਾਂ ਨੂੰ ਕਿਹਾ ਕਰੋ ਭਾਈ ਪਹਿਲਾਂ ਨਮਸਕਾਰ ਕਰਕੇ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠਣਾ, ਗੱਲ ਗੁਰੂ ਦੀ ਸੁਣਨੀ ਹੈ, ਸਾਨੂੰ ਗੁਰੂ ਕੀ ਕਹਿ ਰਿਹਾ। ਸਤਿਗੁਰ ਕਿਰਪਾ ਕਰੇ ਸਾਨੂੰ ਸੋਝੀ ਮਤ ਬਖਸ਼ਿਸ਼ ਕਰੇ, ਸਾਨੂੰ ਅੱਜ ਲੋੜ ਹੈ, ਸਤਿਗੁਰੂ ਕਿਰਪਾ ਕਰੇ। ਆਓ ਅਰਦਾਸ ਵਿੱਚ ਸ਼ਾਮਿਲ ਹੋਈਏ, ਬੜੇ ਅਦਬ ਸਤਿਕਾਰ ਨਾਲ ਝੁਕਾ ਕੇ ਸੀਸ ਬੁਲਾਓ। ਫਤਿਹ ਇੱਕ ਮੈਂ ਦੂਜੀ ਬੇਨਤੀ ਹਟਣ ਲੱਗਾ ਕਰਨ ਲੱਗਾ, ਆ ਜਿਹੜੀ ਅਰਦਾਸ ਵਾ ਨਾ ਆਪਾਂ ਨਾਲ ਸਾਰੇ ਬੋਲਿਆ ਕਰੋ, ਮੇਰੀਆਂ ਭੈਣਾਂ ਬੀਬੀਓ ਤੁਸੀਂ ਵੀ ਬੋਲਿਆ ਕਰੋ। ਮੈਂ ਐਤਵਾਰੀ ਵੀ ਬੇਨਤੀ ਕੀਤੀ ਸੀ, ਪਿਛਲੇ ਤੋਂ ਪਿਛਲੇ ਐਤਵਾਰ, ਅਸੀਂ ਪਤਾ ਕੀ ਕਹਿੰਦੇ, ਅਸੀਂ ਗ੍ਰੰਥੀਆਂ ਨੂੰ ਤਨਖਾਹ ਦਿੰਦੇ ਹਾਂ ਵੀ ਇਹਨਾਂ ਦਾ ਕੰਮ ਆ ਵੀ ਤੂੰ ਠਾਕੁਰ ਤੂੰ ਪੈ ਅਰਦਾਸ ਕਹਿਣ ਦਾ, ਸਾਡਾ ਨਹੀਂ ਕੰਮ ਐਤਵਾਰ ਖੜ੍ਹਨ। ਕਿਤੇ ਪੰਜਾਬ ਦੀ ਤੁਸੀਂ ਕਦੇ ਗੁਰਦੁਆਰੇ ਦੇਖੋ, ਕਦੇ ਗੂੰਜ ਪੈਂਦੀ ਹੁੰਦੀ ਹੈ। ਇੱਥੇ ਸਾਡੇ ਜਵਾਨ ਨੂੰ ਤੰਦੂਆ ਤਾਂ ਪਿਆ ਨਹੀਂ, ਬੋਲਿਆ ਕਰੋ ਤੁਸੀਂ ਸਾਰੇ ਜਿੰਨੇ ਵੀ ਆ, ਖੁੱਲ੍ਹ ਕੇ ਬੋਲੋ। ਸਤਿਗੁਰ ਨੇ ਸਾਨੂੰ ਜਵਾਨ ਦਿੱਤੀ, ਬੋਲਣ ਲਈ ਦਿੱਤੀ, ਗੁਰਬਾਣੀ ਬੋਲੀ ਦੀ ਹੁੰਦੀ ਹੈ, ਇਹ ਬਾਣੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਬੋਲਿਓ ਉੱਚੀ ਉੱਚੀ ਸਾਰੀਆਂ ਸੰਗਤਾਂ। ਆ ਤੁਹਾਡੀਆਂ ਰਿਕਾਰਡ ਹੋਣਾ, ਸਾਡਾ ਲਾਈਵ ਸੰਗਤਾਂ ਸੁਣ ਰਹੀਆਂ, ਮੈਂ ਸਾਰੀਆਂ ਸੰਗਤਾਂ ਜਿਹੜੀਆਂ ਲਾਈਵ ਵੀ ਸੁਣ ਰਹੀਆਂ ਉਹਨਾਂ ਦਾ ਵੀ ਧੰਨਵਾਦ। ਸਤਿਗੁਰੂ ਚੜ੍ਹਦੀ ਕਲਾ ਬਖਸ਼ੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਵਿੱਚ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸੁਮਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਭ ਮਿਲੇਂਗੇ

ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਣ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ,

मान बिलास भय साहिब के, अचरज देख बड़ाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵਟ ਭਾਗੇ ਹਾਂ, ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਤਿਕਾਰਤ ਢਾਡੀ ਜਥੇ ਭਾਈ ਜਸਵੰਤ ਸਿੰਘ ਜੀ ਜੋਸ਼ਣਾ ਦੇ ਢਾਡੀ ਜਥੇ ਪਾਸੋਂ ਵਾਰਾਂ ਅਤੇ ਇਤਿਹਾਸ ਸਰਵਣ ਕੀਤਾ ਹੈ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਹੁਣ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਅਤੇ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ। ਸਮਾਪਤੀ ਤੋਂ ਉਪਰੰਤ ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਕੌੜੀ ਦੀਪਕੀ ਮਹਲਾ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਚੈ ਘਰ ਕਿਰਤਾ ਕੀਏ ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀਏ ਦੇਖੇ ਗਾਦੇ ਬਣਹਾਰ। ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸ਼ੁਮਾਰ, ਸੰਮਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੁ ਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ, ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੋਰੇ ਕੋ ਵੇਸਿਆ ਨੇਕ ਬਾਬਾ, ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ। ਵਿਸੋਏ ਚਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ ਸੂਰਜ ਕੋ ਰੋਤੇ ਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ। ਗਗਨ ਮੈਥਾਲ ਰਵ ਚੰਦ ਦੀਪਕ ਬਣੇ ਤਾਰਕਾ, ਮੰਡਲ ਜਨਕ ਮੋਤੀ ਤੂੰ ਮਾਲਿਆਣ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ, ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਾਲ ਨਨ ਏਕ ਪਦ, ਗੰਧ ਬੇਨ ਸਹਿਸ ਤਵ ਗੰਧ ਇਮ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਰਾ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੋਤ ਪੁੰਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤੇਰੇ ਅੰਤਰ ਹਉਮੈ ਕੰਡਾ ਹੇ, ਜਿਉ ਜਿਉ ਚੱਲੈ ਚੁਬੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੇ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੁਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮਿਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਦ ਘਟੇ ਦਿਨ ਸਰੈਣਾ, ਰੇ ਮਨ ਗੁਰ ਮਿਲਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸਹਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪੀ ਜਾਵੇ ਇਹ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਤੁਧਿਆ ਅਰਦਾਸ।

ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਗੌੜੀ ਮੱਲਾ ਪੰਜਵਾਂ। ਰਾਖ ਪਿਤਾ ਪ੍ਰਭ ਮੇਰੇ ਮੋ ਨਿਰਗੁਣ ਸਭ ਗੁਣ ਤੇਰੇ ਰਹਾਉ। ਪੰਚ ਬਿਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ। ਖੇਦ ਕਰੇ ਔਰ ਬਹੁ ਸੰਤਾਵੇ ਆਇਓ ਸੰਤ ਹਾਰੇ। ਘਰ ਘਰ ਹਾਰਿਓ ਅਨਕ ਬਹੁ ਪਾਤੀ ਛੋਡੇ ਕਤੋ ਨਾਹੀ। ਏਕ ਬਾਸੋ ਤਾਂ ਕੀ ਓਟਾ ਸਾਹ ਸਾਹ ਮਿਲ ਜਾਈ। ਕਰ ਕਿਰਪਾ ਸੰਤ ਮਿਲੇ ਮੋਤਿਨ ਤੇ ਧੀਰਜ ਪਾਇਆ। ਸੰਤੀ ਮੰਤ ਦੀ ਹੋ ਮੋਹ ਨਿਰਭੋ ਗੁਰ ਕਾ ਸ਼ਬਦ ਕਮਾਇਆ। ਜੀਤ ਲਿਓ ਮਾਂ ਬਖਾਦੀ ਸੈ ਸੁਹੇਲੀ ਬਾਣੀ। ਕਹੋ ਨਾਨ ਮਨ ਪਿਆ ਪ੍ਰਗਾਸਾ ਪਾਇਆ ਪਾਨਰ ਬਾਣੀ। ਗੌੜੀ ਮੱਲਾ ਪੰਜਵਾਂ। ਉਹ ਅਬਨਾਸੀ ਰਾਇਆ ਨਿਰਭੋ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ ਰਹਾਓ। ਏਕ ਮਹਿਲ ਤੂੰ ਇਹ ਅਵਾਰੋ ਏਕ ਮਹਿਲ ਨੀ ਮਾਨੋ। ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਕੀ ਮਾਨੋ। ਏਕ ਮਹਿਲ ਤੋਂ ਪੰਡਿਤ ਭਗਤਾ ਏਕ ਮਹਿਲ ਖਲ ਹੋਤਾ। ਏਕ ਮਹਿਲ ਤੋਂ ਸਭ ਕੇ ਗਰਾਜ ਏਕ ਮਹਿਲ ਕਹੂ ਨਾ ਲੇਤਾ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਣ ਹਾਰੋ ਜਾਨੈ। ਜੈਸਾ ਪੇਖ ਕਰਾਵੇ ਬਾਜੀ ਗਰ ਉਹ ਤੈ ਸੋ ਹੀ ਸਾਜ ਆਨੇ। ਅਣਕ ਕੋਟਰੀ ਬਹੁਤ ਪਾਤ ਕਰੀਆ ਆਪੋ ਰਖਵਾਰਾ ਜੈਸੇ ਮੈਂ ਰੱਖੇ ਤੈਸੇ ਰਹਿਣਾ ਕਿਆ ਏ ਕਰੇ ਵਿਚਾਰਾ। ਜਿਨ ਕਿਸ਼ਕੀਆ ਸੋਏ ਜਾਨੈ ਜਿਨੇ ਸਭ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ। ਗੌਣੀ ਮੱਲਾ ਪੰਜਵਾਂ। ਛੋੜ ਛੋੜ ਰੇ ਬਿਖੁਆ ਕੇ ਰਸੂਆ ਉਰਜਰੇ ਉਰੇ ਬਾਬਰ ਗਾਵਰ ਜਿਉਂ ਕਰ ਕਾ ਹਰਾਇਓ ਪਸ਼ੂਆ ਰਾਓ। ਜੋ ਜਾਣੇ ਤੂੰ ਆਪਣੇ ਕਾਜੇ ਸੋ ਸੰਗ ਨ ਚਾਲੇ ਤੇਰੇ ਤਸੂਆ। ਨਾਂਗੋ ਆਇਆ ਨਾਂਗ ਸਦਾਸੀ ਫੇਰ ਫਿਰ ਉਲ ਕਾਲ ਰਸੂਆ। ਪੇਖ ਪੇਖ ਰੇ ਕੁਸੰਭ ਕੀ ਲੀਲਾ ਰਾਜ ਮਾਜ ਤੈਨੂੰ ਲੋ ਹਸੂਆ। ਸ਼ੀਜਤ ਡੋਰ ਦਿਨ ਸਰਨੀ ਜੀ ਕੋ ਕਾਜ ਨ ਕੀਨੂ ਕਛੂਆ। ਕਰਤ ਕਰਤੀ ਵੀ ਬਰਦਾਨੋ ਹਾਰੇ ਉਤੇ ਤਨਕ ਨਸੂਆ। ਜੋ ਮੋਇਓ ਨ ਮੋਹਣੀ ਬਾਲਾ ਉਤੇ ਗੜਨਾ ਹੀ ਰਚਸੂਆ। ਜਗ ਐਸਾ ਮੋਗਰੇ ਦਿਖਾਇਓ ਤੋ ਸਰਨ ਪਰਿਓ ਤਾਜ ਕਰ ਬਸੂਆ। ਮਾਰਗ ਪ੍ਰਭ ਕੋ ਸੰਤ ਬਧਾਇਓ ਜਿਹੜੀ ਨਾਨਕ ਦਾਸ ਪਤ ਹਰ ਜਸੂਆ। ਗੌੜੀ ਮੱਲਾ ਪੰਜਵਾਂ। ਤੁਝ ਬਿਨ ਕਮਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਦਾਰਾ ਰਹਾਉ। ਅੰਤਰ ਕੀ ਬਿਰ ਤੁਮ ਹੀ ਜਾਨੀ ਤੁਮ ਹੀ ਸਜਣ ਸਹੇਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕਰੇ ਅਗੇ ਅਤੋਲੇ। ਵਰਨ ਸਾਕੂ ਤੁਮਰੇ ਰੰਗਾ ਗੁਣਦਾਨ ਸੁਖਦਾਤੇ ਅਗਮ ਗੋਚਰ ਪ੍ਰਭ ਨਾਸੀ ਪੂਰੇ ਗੁਰ ਤੇ ਚਾਤੇ। ਪਰਮ ਗੋ ਕਾਢ ਕੀਏ ਨੇ ਕੇਵਲ ਜਬ ਤੇ ਹੋ ਮੈਂ ਮਾਰੀ ਜਨਮ ਕੋ ਸੁਖੋ ਸਹਿਸਾ ਸਾਧ ਸੰਗ ਦਰ ਸਾਰੀ। ਚਰਨ ਪਖਾਰ ਕਰੋ ਗੁਰ ਸੇਵਾ ਬਾਰ ਜਾ

ਭਾਈ ਸਫਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਸਰਵਣ ਕਰਾ ਰਹੇ ਨੇ ਅੱਜ ਸਖੀ ਵਾਰ ਦੇ ਕੀਰਤਨ। ਆਓ ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਇੰਦ ਫਿਰੈ ਸਿਰ ਪਹਾਰ, ਪਹਿ ਵਿੱਚ ਰਾਜਾ ਧਰਮ ਦੁਆਰ, ਪਹਿ ਵਿੱਚ ਸੂਰਜ ਪਹਿ ਵਿੱਚ ਚੰਦ, ਕਹੋ ਕਰੋੜੀ ਚਲਤ ਨੰਗ

0: ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦਰਤੇ ਪਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ
1: ਰੰਗ ਹੱਸੈ ਰੰਗ ਰੋਵੈ ਚੁੱਪ

ਕਿਸੇ ਮਨੁੱਖ ਨੂੰ ਮਿਲਦੇ ਹਾਂ ਤੇ ਕਹਿ ਦਿੰਨੇ ਮੈਂ ਫਲਾਂ ਮਨੁੱਖ ਨੂੰ ਮਿਲਿਆ, ਮੈਂ ਉਹਨੂੰ ਵੇਖਿਆ ਜਾਂ ਮੈਂ ਉਸ ਨੂੰ ਵੇਖਣਾ ਚਾਹੁੰਦਾ। ਪਰ ਜਦੋਂ ਅਸੀਂ ਕਿਸੇ ਰਿਸਪੈਕਟਡ ਪਰਸਨੈਲਿਟੀ ਵਾਸਤੇ ਉਹ ਸ਼ਬਦ ਯੂਜ਼ ਕਰਦੇ ਹਾਂ, ਸ਼ਬਦ ਉਹੀ ਹੋਏਗਾ, ਪਰ ਆਪਾਂ ਜਦੋਂ ਉਹਨੂੰ ਬੜੇ ਮਿੱਠ ਬੋਲੜੇ ਲਹਿਜੇ ਦੇ ਵਿੱਚ ਇੱਕ ਲੰਬੀ ਪੋਚੀ ਸ਼ਬਦਾਵਲੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਦਰਸ਼ਨ ਕਰਨੇ, ਅੱਜ ਮੈਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਜੇ ਮਨੁੱਖ ਹੁੰਦਾ ਤਾਂ ਆਪਾਂ ਕਹਿ ਦਿੰਦੇ ਮੈਂ ਅੱਜ ਫਲਾਂ ਬੰਦੇ ਨੂੰ ਮਿਲ ਕੇ ਆਇਆ। ਦੋਵਾਂ ਦੇ ਵਿੱਚ ਫਰਕ ਆ। ਤੋ ਹਜ਼ੂਰ ਮਹਾਰਾਜ ਕਹਿੰਦੇ ਨੇ ਦਰਸ਼ਨ, ਦਰਸ਼ਨ ਦਾ ਭਾਵ ਜੋ ਵਿਦਵਾਨਾਂ ਨੇ ਕੀਤਾ ਉਹ ਇਹ ਸੀ, ਕਿਸੇ ਦੇ ਅਨੁਭਵ ਤੋਂ ਕਿਸੇ ਦੀ ਫਿਲਾਸਫੀ ਤੋਂ ਮੁਤਾਸਰ ਤੇ ਜਾਣੂ ਹੋਣਾ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਵੀ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ 12ਵੀਂ ਤੋਂ ਬਾਅਦ ਵਿੱਚ ਇੱਕ ਵਿਸ਼ਾ ਪੜ੍ਹਾਇਆ ਜਾਂਦਾ, ਉਸ ਨੂੰ ਕਹਿੰਦੇ ਨੇ ਦਰਸ਼ਨ ਸ਼ਾਸਤਰ। ਇਹ ਹਿੰਦੀ ਮੀਡੀਅਮ ਦੇ ਵਿੱਚ ਜਾਂ ਪੰਜਾਬੀ ਮੀਡੀਅਮ ਦੇ ਵਿੱਚ ਹੁੰਦਾ, ਪਰ ਜਦੋਂ ਆਪਾਂ ਉਹਨੂੰ ਕਿਸੇ ਕਾਨਵੈਂਟ ਸਕੂਲ ਦੇ ਵਿੱਚ ਜਾਂ ਕਿਸੇ ਅੰਗਰੇਜ਼ੀ ਅਦਾਰੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਨੇ, ਕਾਲਜਸ ਨੇ, ਉਹਨਾਂ ਦੇ ਵਿੱਚ ਉਸ ਸਬਜੈਕਟ ਨੂੰ ਪੜ੍ਹਾਂਗੇ ਤਾਂ ਉੱਥੇ ਕਿਹਾ ਜਾਂਦਾ ਇਹ ਫਿਲੋਸਫੀ ਦੀ ਕਿਤਾਬ ਹੈ। ਤੋ ਦਰਸ਼ਨ ਨੂੰ ਫਿਲੋਸਫੀ ਹੀ ਕਿਹਾ ਜਾਂਦਾ। ਗੁਰਬਾਣੀ ਵਿੱਚ ਵੀ ਹਜ਼ੂਰ ਨੇ ਜਦੋਂ ਬਖਸ਼ਿਸ਼ ਕੀਤੀ ਆਖਿਆ ਸਤਿਗੁਰ ਨੂੰ ਸਭ ਕੁ ਵੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਦੇ ਅਨੁਭਵ ਨੂੰ ਜਾਣਨਾ। ਸ਼ਕੀਲ ਅਹਿਮਦ ਰਾਮਪੁਰ ਦੇ ਯੂਪੀ ਦੇ ਰਹਿਣ ਵਾਲੇ ਸਨ ਤੇ ਲੁਧਿਆਣੇ ਦੀ ਮਸਜਿਦ ਵਿੱਚ ਉਹ ਇਮਾਮ ਸਨ। ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰਕੇ ਪੁੱਛਿਆ ਵੀ ਤੁਹਾਡੇ ਕੋਲ ਆਪਣੇ ਹਜ਼ਰਤ ਮੁਹੰਮਦ ਸਾਹਿਬ ਦੀ ਕੋਈ ਫੋਟੋ, ਕੋਈ ਤਸਵੀਰ, ਕੋਈ ਮੂਰਤ ਨਹੀਂ ਹੈਗੀ ਤੇ ਤੁਹਾਡਾ ਜੀ ਨਹੀਂ ਕਰਦਾ ਵੀ ਅਸੀਂ ਉਹਦੇ ਦਰਸ਼ਨ ਕਰੀਏ? ਉਹ ਕਹਿਣ ਲੱਗੇ ਵੀ ਨਹੀਂ। ਕਿਉਂ ਨਹੀਂ ਕਰਦਾ? ਉਹ ਕਹਿਣ ਲੱਗੇ ਵੇਖੋ, ਜੇ ਅਸੀਂ ਇਹ ਇਮੈਜਿਨ ਕਰਕੇ ਸੋਚੀਏ ਵੀ ਸਾਡੇ ਪੈਗੰਬਰ ਚਿੱਟੇ ਰੰਗ ਦੇ ਹੋਣਗੇ, ਜੇ ਉਹ ਕਾਲੇ ਰੰਗ ਦੇ ਹੋਏ ਤੇ ਫਿਰ, ਜੇ ਅਸੀਂ ਇਹ ਮੰਨੀਏ ਵੀ ਸਾਡੇ ਪੈਗੰਬਰ ਦੀ ਲੰਬਾਈ ਚੌੜਾਈ ਕੱਦ ਕਾਠ ਇੰਨਾ ਹੋਏਗਾ, ਨੈਣ ਨਕਸ਼ ਇਹੋ ਜਿਹੇ ਹੋਣਗੇ, ਜੇ ਉਦਾਂ ਦੇ ਨਾ ਹੋਏ ਤੇ ਫਿਰ? ਪੈਗੰਬਰ ਆਪਣੀ ਪੈਗੰਬਰੀ ਕਰਕੇ ਪੈਗੰਬਰ ਹੁੰਦਾ, ਰੂਪ ਰੰਗ ਤੇ ਆਕਾਰ ਕਰਕੇ ਨਹੀਂ ਹੁੰਦਾ। ਦੂਜੀ ਗੱਲ, ਅਸੀਂ ਅੱਲਾਹ ਤਾਲਾ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ ਵੀ ਸਾਡੇ ਕੋਲ ਸਾਡੇ ਪੈਗੰਬਰ ਦੀ ਫੋਟੋ ਨਹੀਂ, ਜਿਸ ਕਰਕੇ ਸਾਰੀ ਦੀ ਸਾਰੀ ਇਸਲਾਮੀਅਤ ਲਾਬੀ ਜਿਹੜੀ ਆ ਉਹ ਕੁਰਾਨ ਸ਼ਰੀਫ ਹਦੀਸ ਨੂੰ ਪੜ੍ਹਨ ਉੱਤੇ ਆਪਣਾ ਵਕਤ ਜਿਹੜਾ ਆ ਉਹ ਲਾਉਂਦੀ ਆ। ਤੇ ਜੇ ਸਾਡੇ ਕੋਲ ਫੋਟੋ ਹੁੰਦੀ, 50% ਮੁਸਲਮਾਨਾਂ ਨੇ ਫੋਟੋ ਦੀ ਮੂਰਤੀ ਨੂੰ ਪੂਜਾ ਕਰਨਾ ਸੀ ਤੇ 50% ਮੁਸਲਮਾਨਾਂ ਨੇ ਕੁਰਾਨ ਸ਼ਰੀਫ, ਉਹਦੀਆਂ ਆਇਤਾਂ, ਹਦੀਸ ਤੇ ਸ਼ਰੀਅਤ ਨੂੰ ਪੜ੍ਹਿਆ ਕਰਨਾ ਸੀ, ਇੱਦਾਂ ਅਸੀਂ ਵੰਡੇ ਜਾਂਦੇ, ਸਾਡੀ ਐਨਰਜੀ ਡਾਇਵਰਟ ਹੋ ਸਕਦੀ ਸੀ। ਅਸੀਂ ਅੱਜ ਆਪਣੇ ਮੁਸਲਮਾਨ ਭਰਾਵਾਂ ਨੂੰ ਹੋਕਾ ਦੇ ਕੇ ਸਾਂਝੇ ਰੂਪ 'ਚ ਕਹਿੰਦੇ ਹਾਂ ਆਓ ਸਾਡੇ ਕੋਲ ਸਾਡੇ ਪੈਗੰਬਰ ਦੀ ਫੋਟੋ ਨਹੀਂ ਹੈਗੀ, ਉਹਦੀ ਮੂਰਤ ਨਹੀਂ ਹੈਗੀ, ਆਓ ਆਪਾਂ ਕੁਰਾਨ ਸ਼ਰੀਫ ਤੇ ਪਾਕ ਹਦੀਸ ਵਿੱਚੋਂ ਵੇਖੀਏ ਸਾਡੇ ਪੈਗੰਬਰ ਸਾਹਿਬ ਕਿਹੜੇ ਖਿਆਲਾਤਾਂ ਦੇ ਮਾਲਕ ਸਨ, ਉਹਨਾਂ ਦਾ ਅਨੁਭਵ ਕੀ ਸੀ, ਉਹ ਦੁਨੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਵੇਖਦੇ ਸਨ। ਗੁਰਬਾਣੀ ਵਿੱਚ ਵੀ ਹਜ਼ੂਰ ਨੇ ਆਖਿਆ ਵੀ ਜਿਹੜਾ ਜਪਜੀ ਹੈ ਨਾ ਇਹ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼, ਜੇ ਕੋਈ ਗੁਰੂ ਨਾਨਕ ਦੀ ਆਵਾਜ਼ ਸੁਣਨੀ ਚਾਹੁੰਦਾ, ਉਹਨੂੰ ਮਿਲਣਾ ਚਾਹੁੰਦਾ, ਉਹ ਜਪਜੀ ਦੀ ਬਾਣੀ ਨੂੰ ਪੜ੍ਹੇ, ਫੋਟੋ ਨੂੰ ਨਾ ਮੰਨੇ, ਉਹ ਤਾਂ ਕਾਲਪਨਿਕ ਹੈ। ਇਸੇ ਤਰ੍ਹਾਂ ਹੀ ਜਿਹੜਾ ਰੱਬ ਹੈ, ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਕੋਈ ਤਸਵੀਰ ਨਹੀਂ, ਉਹਦੀ ਕੋਈ ਮੂਰਤ ਨਹੀਂ, ਉਹਦਾ ਕੋਈ ਆਕਾਰ ਨਹੀਂ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇਹ ਗੁਣ ਤੇ ਪ੍ਰਭ ਭਿੰਨ, ਉਹ ਤੇ ਰੂਪ ਰੰਗ ਤੋਂ ਬਾਹਰ ਹੈ। ਤੇ ਜਿਹੜੀ ਚੀਜ਼ 3 ਸ਼ਰਤਾਂ ਪੂਰੀਆਂ ਨਹੀਂ ਕਰਦੀ, ਜਿਹਦਾ ਰੂਪ ਨਹੀਂ ਹੈ, ਰੰਗ ਨਹੀਂ ਹੈ, ਸਟਰਕਚਰ ਨਹੀਂ ਹੈ, ਉਹਨੂੰ ਇਸ ਨੰਗੀ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ, ਜਿਹਦਾ ਰੂਪ ਹੀ ਨਹੀਂ ਹੈਗਾ, ਰੰਗ ਹੀ ਨਹੀਂ ਹੈਗਾ, ਆਕਾਰ ਹੈ, ਗੁਰਬਾਣੀ ਕਹਿੰਦੀ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਕਿਵੇਂ ਵੇਖੀ ਉਹਨੂੰ, ਰੂਪ ਰੰਗ ਨਹੀਂ, ਕਿਵੇਂ ਵੇਖੀ ਉਹਨੂੰ? ਹਜ਼ੂਰ ਕਹਿੰਦੇ ਉਹਨੂੰ ਬਸ ਜਾਣਿਆ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਹੈ ਜਿੱਥੇ ਬਾਬਾ ਜੀ ਕਹਿਣਗੇ ਕਾਹੇ ਰੇ ਬੰਨ ਖੋਜਣ ਜਾਈ, ਹੇ ਭਾਈ ਕਿਉਂ ਉਜਾੜ ਦੇ ਵਿੱਚ ਭਟਕਦਾ ਫਿਰਦਾ ਹੈ, ਕਿਉਂ ਬਾਹਰ ਲੱਭਦਾ ਫਿਰਦਾ ਹੈ? ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਜਿਸ ਰੱਬ ਨੂੰ ਤੂੰ ਬਾਹਰ ਲੱਭ ਰਹਿਣਾ ਉਹ ਤੇਰੇ ਅੰਦਰ ਹੀ ਆ, ਬਾਹਰ ਕਿਤੇ ਨਹੀਂ ਹੈਗਾ। ਇੱਕ ਨਵਾਂ ਨਵਾਂ ਸੰਨਿਆਸੀ ਬਣਿਆ ਸੀ ਬੱਚਾ ਇੱਕ, ਜਿਹੜੇ ਸੰਨਿਆਸੀ ਲੋਕ ਹੁੰਦੇ ਨੇ, ਜੋਗੀ ਲੋਕ ਹੁੰਦੇ ਨੇ,
ਦੋਵੇਂ ਵੱਖਰੇ ਵੱਖਰੇ ਨੇ ਜੋਗੀ

0: ਸੰਨਿਆਸੀਆਂ ਦੇ ਆਪਣੇ ਫਿਰਕੇ ਆ ਅਤੇ ਸੰਨਿਆਸੀਆਂ ਦੇ ਆਪਣੇ ਫਿਰਕੇ ਆ। ਯੋਗੀਆਂ ਦੇ ਕੋਲ 12 ਪੰਥ ਆ, ਸੰਨਿਆਸੀਆਂ ਦੇ 10 ਪੰਥ ਆ। ਦੋਵੇਂ ਕਲਟ ਵੱਖਰੇ ਵੱਖਰੇ ਆ, ਇੱਕ ਨਹੀਂ ਹੈਗੇ। ਪਰ ਇਹ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੋਮਨ ਨੇ, ਉਹ ਸਾਂਝੀਆਂ ਨੇ। ਮੰਗ ਕੇ ਖਾਣਾ, ਪਰਿਵਾਰ ਵਿੱਚ ਨਾ ਰਹਿਣਾ, ਪਰਿਵਾਰ ਦਾ ਤਿਆਗ ਕਰ ਦੇਣਾ, ਵਸਤਰ ਜਿਹੜੇ ਨੇ ਉਹ ਬਹੁਤ ਜਿਵੇਂ ਆਪਾਂ ਕਹਿੰਦੇ ਨੇ ਘੱਟ ਪੈਣੇ ਨੇ, ਕੇਵਲ ਪਿੰਡਾਂ ਢੱਕਣ ਦੀ ਕੋਸ਼ਿਸ਼ ਕਰਨੀ, ਜੰਗਲਾਂ ਦੇ ਵਿੱਚ ਰਹਿਣਾ, ਉਪਰਾਮ ਰਹਿਣਾ, ਕਿਸੇ ਨਾਲ ਗੱਲਬਾਤ ਨਹੀਂ ਕਰਨੀ ਇਤਿਆਦਿ। ਨਵਾਂ ਨਵਾਂ ਭੇਖ ਧਾਰਨ ਕੀਤਾ ਅਤੇ ਮੰਗ ਕੇ ਖੱਪਰ ਦੇ ਵਿੱਚ ਜੋ ਕਿਸੇ ਨੇ ਪਾ ਦੇਣਾ ਉਹ ਖਾ ਲੈਣਾ। ਮੰਗਦਿਆਂ ਮੰਗਦਿਆਂ ਇੱਕ ਬਜ਼ੁਰਗ ਬੀਬੀ ਦੇ ਨਾਲ ਬਹੁਤ ਨੇੜਤਾ ਵੱਧ ਗਈ, ਉਹਨੂੰ ਮਾਂ ਕਹਿਣ ਲੱਗ ਪਿਆ। ਰੋਜ਼ ਆਇਆ ਕਰਨਾ ਉਹਨੇ ਪ੍ਰਸ਼ਾਦਾ ਲਾਉਂਦੀ ਹੋਣਾ ਅਤੇ ਆਖਣਾ ਪੁੱਤ ਇੱਥੇ ਬਹਿ ਕੇ ਖਾ ਲਾ, ਕਿੱਥੇ ਠੰਡੀ ਕਰਕੇ ਖਾਏਗਾ, ਕੋਲ ਬਹਿ ਕੇ ਤੇ ਖਾਣ ਲੱਗ ਪੈਣਾ। ਹੌਲੀ ਹੌਲੀ ਸਾਂਝ ਵੱਧ ਗਈ, ਨੇੜਤਾ ਵੱਧ ਗਈ, ਦੁੱਖ ਸੁੱਖ ਸਾਂਝਾ ਕਰਨ ਲੱਗ ਪਏ। ਉਹ ਜਦੋਂ ਨੇੜਤਾ ਵਧੀ ਤਾਂ ਇੱਕ ਦਿਨ ਮਾਂ ਪੁੱਛਦੀ ਹੈ ਪੁੱਤ ਤੇਰੇ ਘਰ 'ਚ ਕੌਣ ਕੌਣ ਆ? ਕਹਿਣ ਲੱਗਾ ਜੀ ਘਰ ਦੇ ਵਿੱਚ ਬਜ਼ੁਰਗ ਮਾਂ ਬਾਪ ਆ। ਕੋਈ ਭੈਣ ਭਰਾ? ਕਹਿਣ ਲੱਗਾ ਜੀ ਭੈਣ ਭਰਾ ਕੋਈ ਨਹੀਂ, ਮੈਂ ਇਕੱਲਾ ਹੀ ਹਾਂ। ਪੁੱਤ ਕੀ ਕਰਦੇ ਆ ਤੇਰੇ ਮਾਂ ਬਾਪ? ਕਹਿਣ ਲੱਗਾ ਜੀ ਬਜ਼ੁਰਗ ਆ, ਬਿਮਾਰ ਰਹਿੰਦੇ ਆ। ਤੈਨੂੰ ਨਹੀਂ ਲੱਗਦਾ ਵੀ ਤੈਨੂੰ ਇਸ ਵਕਤ ਤੇਰੇ ਮਾਂ ਬਾਪ ਦੇ ਕੋਲ ਹੋਣਾ ਚਾਹੀਦਾ? ਕਹਿਣ ਲੱਗਾ ਮਾਂ ਇਹ ਧਰਮ ਦਾ ਮਾਰਗ ਹੈ, ਇਹ ਅਧਿਆਤਮ ਦਾ ਮਾਰਗ ਹੈ, ਤੁਸੀਂ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਦੇ। ਇਹ ਇਹ ਨਾ ਬੜੀ ਅਜੀਬ, ਜਿਹਨੂੰ ਆਪਾਂ ਕਹਿ ਦਿੰਦੇ ਬੜੀ ਅਜੀਬ ਖੇਡ ਆ, ਵੀ ਜਦੋਂ ਕਿਸੇ ਬੰਦੇ ਕੋਲ ਤੁਹਾਡੀ ਦਲੀਲ ਦਾ ਅਕੱਟ ਜਵਾਬ ਨਾ ਹੋਵੇ, ਉੱਥੇ ਫਿਰ ਇੱਕ ਡਿਪਲੋਮੈਟਿਕ ਜਿਹਾ ਸ਼ਬਦ ਵਰਤਿਆ ਜਾਂਦਾ, ਤੁਸੀਂ ਨਹੀਂ ਸਮਝ ਸਕਦੇ, ਇਹ ਅਧਿਆਤਮ ਦੀ ਗੱਲ ਆ। ਕੋਈ ਐਸਾ ਅਧਿਆਤਮ ਨੇ ਜਿਹਨੂੰ ਬੰਦਾ ਨਹੀਂ ਸਮਝ ਸਕਦਾ? ਜਿਨ੍ਹਾਂ ਨੇ ਉਹਨੂੰ ਕਮਾਇਆ ਉਹਨਾਂ ਬੰਦਿਆਂ ਨੇ ਕਮਾਇਆ। ਕੋਈ ਐਸਾ ਅਧਿਆਤਮ ਨੇ ਗੁਰਬਾਣੀ ਦੇ ਅਕੋਰਡਿੰਗ, ਜੇ ਅਸੀਂ ਸਿੱਖ ਹਾਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ, ਜਿਹੜਾ ਪਰਿਵਾਰ ਨੂੰ ਛੱਡ ਕੇ ਕਮਾਇਆ ਜਾ ਸਕੇ? ਕੀ ਗੁਰੂ ਨਾਨਕ ਗ੍ਰਸਤੀ ਨਹੀਂ? ਕੀ ਗੁਰੂ ਨਾਨਕ ਸਾਹਿਬ ਦੇ ਬੱਚੇ ਨਹੀਂ, ਪਰਿਵਾਰ ਨਹੀਂ, ਪਤਨੀ ਨਹੀਂ, ਮਾਂ ਬਾਪ ਨਹੀਂ? ਗੁਰੂ ਨਾਨਕ ਨੇ ਕਿਹਨੂੰ ਤਿਆਗਿਆ? ਭਾਈ ਲਹਿਣਾ ਜੀ ਦੇ ਆਨੰਦ ਕਾਰਜ ਨੇ, ਦੋ ਧੀਆਂ ਨੇ, ਦੋ ਪੁੱਤ ਨੇ, ਕਿਹਨੂੰ ਤਿਆਗਿਆ? ਭਾਈ ਲਹਿਣਾ ਜੀ ਨੇ ਪਰਿਵਾਰ ਨਾਲ, ਪਰਿਵਾਰ ਹੀ ਨਹੀਂ ਇਲਾਕੇ ਦੇ ਲੋਕਾਂ ਨੂੰ ਵੀ ਮਹਾਰਾਜ ਨੇ ਆਪਣੇ ਨਾਲ ਰੱਖਿਆ। ਤੀਜੇ ਹਜ਼ੂਰ ਨੇ ਗੋਇੰਦਵਾਲ ਵਸਾਇਆ ਅਤੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਇੱਥੇ ਆਣ ਕੇ ਰਹੋ ਸਾਰੇ ਜਣੇ। 10 ਪਾਤਸ਼ਾਹੀਆਂ ਦੇ ਵਿੱਚੋਂ ਕੇਵਲ 8ਵੇਂ ਪਾਤਸ਼ਾਹ ਜਿਨ੍ਹਾਂ ਦੀ ਸਰੀਰ ਦੀ ਉਮਰ ਬਹੁਤ ਛੋਟੀ ਸੀ ਆਨੰਦ ਕਾਰਜ ਨਹੀਂ ਹੋਇਆ, 9 ਦੀਆਂ 9 ਪਾਤਸ਼ਾਹੀਆਂ ਗ੍ਰਸਤੀ ਨੇ। ਔਰ ਸਾਨੂੰ ਪੱਟੀ ਪੁੱਠੀ ਪੜ੍ਹਾਈ ਜਾਂਦੀ ਹੈ ਵੀ ਨਹੀਂ, ਉਸ ਜਿਹੜੇ ਰਾਹ ਦੇ ਉੱਤੇ ਕਦੇ ਜੋਗੀ ਤੁਰੇ ਸਨ, ਸੰਨਿਆਸੀ ਤੁਰੇ ਸਨ, ਤਿਆਗੀ ਅਤੇ ਬ੍ਰਹਮਚਾਰੀ ਤੁਰੇ ਸਨ, ਅੱਜ ਉਸੇ ਹੀ ਲੀਹ ਦੇ ਉੱਤੇ। ਖਿਮਾ ਕਰਨਾ, ਵੈਸੇ ਮੈਂ ਇਸ ਵਿਸ਼ੇ 'ਤੇ ਬਹੁਤਾ ਬੋਲਦਾ ਨਹੀਂ, ਸਾਡੇ ਬਾਬੇ ਤੁਰੇ ਹੋਏ ਆ, ਡੇਰਿਆਂ 'ਚ ਰਹਿੰਦੇ ਆ। ਉਹ ਕਹਿਣ ਲੱਗੇ ਜੀ ਨਹੀਂ, ਇਹ ਤਾਂ ਸੰਸਾਰ 'ਤੇ ਮੋਹ ਆਇਆ, ਇਸ ਕਰਕੇ ਅਸੀਂ, ਸਾਡਾ ਪਤਨੀ, ਅਸੀਂ ਵਿਆਹ ਨਹੀਂ ਕਰਾਇਆ, ਅਸੀਂ ਬ੍ਰਹਮਚਾਰੀ ਹਾਂ। ਨਹੀਂ, ਗੁਰਬਾਣੀ 'ਚ ਜੇ ਤੁਸੀਂ ਬ੍ਰਹਮਚਾਰੀ ਹੋ, ਤੁਸੀਂ ਕਿਹਦੇ ਸਿੱਖ ਹੋ? ਗੁਰੂ ਨਾਨਕ ਦੇ। ਪਰ ਗੁਰੂ ਨਾਨਕ ਤਾਂ ਬ੍ਰਹਮਚਾਰੀ ਨਹੀਂ, ਗੁਰੂ ਗੋਬਿੰਦ ਸਿੰਘ ਤਾਂ ਬ੍ਰਹਮਚਾਰੀ ਨਹੀਂ। ਉਹ ਗ੍ਰਸਤ ਵਿੱਚ ਰਹਿ ਕੇ ਵੀ ਬ੍ਰਹਮਚਾਰੀ ਆ, ਪਰ ਜਿਸ ਬ੍ਰਹਮਚਾਰ ਦੀ ਗੱਲ ਤੁਸੀਂ ਕਰਦੇ ਹੋ ਉਹ ਬ੍ਰਹਮਚਾਰੀ ਨਹੀਂ ਹੈਗੇ। ਤੋਂ ਆਖਣਾ ਮਾਂ ਤੁਸੀਂ ਨਹੀਂ ਸਮਝ ਸਕਦੇ ਇਸ ਗੱਲ ਨੂੰ, ਤੁਸੀਂ ਦੁਨਿਆਵੀ ਲੋਕ ਹੋ ਨਾ, ਗ੍ਰਸਤੀ ਲੋਕ ਹੋ, ਤੁਸੀਂ ਅਧਿਆਤਮ ਦੇ ਮਾਰਗ ਨੂੰ ਨਹੀਂ ਸਮਝ ਸਕਦੇ। ਗੱਲ ਆਈ ਚਲਾਈ ਹੋ ਗਈ, ਦਿਨ ਬੀਤਦੇ ਗਏ, ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਦਾਨੀ ਸੀ ਉਹ, ਸਿਆਣੀ ਸੀ, ਸਮਝਦਾਰ ਸੀ, ਉਹਨੂੰ ਪਤਾ ਸੀ ਭਟਕੇ ਹੋਏ ਨੂੰ ਲੀਹ 'ਤੇ ਕਿਵੇਂ ਲਿਆਂਦਾ ਜਾਂਦਾ। ਅੱਜ ਜਦੋਂ ਸੰਧਿਆ ਦਾ ਵਕਤ ਹੋਇਆ ਅਤੇ ਉਹ ਆਪਣੇ ਰੂਟੀਨ ਅਤੇ ਸਮੇਂ ਦੇ ਮੁਤਾਬਕ ਬੋੜਿਆ ਅਤੇ ਵੇਖਦਾ ਵੀ ਮਾਂ ਕੁਝ ਲੱਭ ਰਹੀ ਆ। ਆਣ ਕੇ ਪੁੱਛਦਾ ਮਾਂ ਕੀ ਲੱਭਦੀ ਹੈ? ਕਹਿੰਦੀ ਪੁੱਤ ਲੱਭਣਾ ਕੀ ਹੈ, ਸੂਈ ਗਵਾਚੀ ਅਤੇ ਉਹ ਲੱਭਦੀ ਹੈ। ਉਹ ਵੀ ਨਾਲ ਲੱਗ ਪਿਆ, ਦੋਵੇਂ ਮਾਂ ਪੁੱਤ ਲੱਭਦੇ ਰਹੇ ਲੱਭਦੇ ਰਹੇ, ਨਾ ਲੱਭੀ ਅਤੇ ਕਹਿਣ ਲੱਗਾ ਮਾਂ ਥੋੜ੍ਹਾ ਜਿਹਾ ਦਿਮਾਗ 'ਤੇ ਜ਼ੋਰ ਪਾ ਕੇ ਦੱਸ ਵੀ ਕਿੱਥੇ ਗਵਾਚੀ ਸੀ, ਫਿਰ ਆਪਾਂ ਉਹਨੇ ਕੀ ਥਾਂ 'ਚ ਲੱਭੀਏ। ਕਹਿੰਦੀ ਪੁੱਤ ਗਵਾਚੀ ਦੇ ਘਰ ਦੇ ਵਿਹੜੇ 'ਚ ਸੀ। ਅਤੇ ਹੱਸ ਪਿਆ, ਕਹਿਣ ਲੱਗਾ ਮਾਂ ਮੈਨੂੰ ਲੱਗਦਾ ਵੀ ਤੂੰ ਵੀ ਬਜ਼ੁਰਗ ਹੋ ਗਈ ਆ, ਹੁਣ ਤੇਰੇ ਵੱਸ 'ਚ ਨਹੀਂ ਰਿਹਾ। ਜਿਹੜੀ ਸੂਈ ਘਰ ਦੇ ਵਿਹੜੇ 'ਚ ਡਿੱਗੀ ਹੋਵੇ, ਘਰ 'ਚ ਹੋਵੇ, ਉਸ ਨੂੰ ਬਾਹਰ ਨਹੀਂ ਲੱਭਿਆ ਜਾਂਦਾ, ਉਹਨੂੰ ਘਰ 'ਚ ਲੱਭਿਆ ਜਾਂਦਾ। ਪੁੱਤ ਮੈਂ ਤਾਂ ਬਜ਼ੁਰਗ ਹਾਂ ਪਰ ਤੂੰ ਤਾਂ ਸਿਆਣਾ ਨਾ, ਜੇ ਤੈਨੂੰ ਇੰਨੀ ਸਮਝ ਆ ਵੀ ਘਰਾਂ ਦੀਆਂ ਗਵਾਚੀਆਂ ਚੀਜ਼ਾਂ ਬਾਹਰ ਨਹੀਂ ਲੱਭੀਆਂ ਜਾਂਦੀਆਂ, ਜਿਹੜੇ ਮਾਂ ਬਾਪ ਰੱਬ ਰੂਪ ਤੇਰੇ ਘਰ 'ਚ ਬੈਠੇ ਆ, ਉਹਨੂੰ ਛੱਡ ਕੇ ਕਿਸ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ? ਕਿਹੜਾ ਰੱਬ ਹੈ ਤੇਰਾ, ਦਿਖਾ ਮੈਨੂੰ, ਕਿੱਥੇ ਰਹਿੰਦਾ ਆ ਰੱਬ ਤੇਰਾ? ਕਿੰਨੇ ਤੈਨੂੰ ਇਹ ਪੁੱਠੀ ਪੁੱਠੀ ਪੱਟੀ ਪੜ੍ਹਾਈ ਆ ਵੀ ਰੱਬ ਜਿਹੜਾ ਉਹ ਜੰਗਲਾਂ ਦੇ ਵਿੱਚ, ਬੇਲਿਆਂ ਦੇ ਵਿੱਚ, ਪਹਾੜਾਂ ਦੀਆਂ ਕੰਧਰਾਂ, ਖਾਨਗਾਹਾਂ, ਤਕੀਆਂ ਦੇ ਉੱਤੇ ਰਹਿੰਦਾ? ਰੱਬ ਤੇ ਤੇਰੀ ਮਾਂ ਦੇ ਵਿੱਚ ਆ, ਰੱਬ ਤੇ ਤੇਰੇ ਬਾਪ ਦੇ ਵਿੱਚ ਆ। ਇਹ ਇਹ ਬਚਨ ਸਮਝਣਾ ਸੀ ਸਿੱਖ ਨੇ, ਇਹ ਤੇ ਉਦਾਹਰਣ ਮਾਤਰ ਸੀ ਨਾ, ਸਿੱਖ ਨੇ ਸਮਝਣਾ ਸੀ ਇਸ ਬਾਤ ਨੂੰ। ਬਾਬੇ ਨੇ ਆਖਿਆ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈੜੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਘਰੇ ਬੈਠਿਆਂ। ਸਤਿਗੁਰ ਕਹੇ ਉਪਦੇਸ਼, ਜਦੋਂ ਮੈਂ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ, ਤੇ ਗੁਰੂ ਦਾ ਉਪਦੇਸ਼ ਕੀ ਕਹਿੰਦਾ? ਉਹ ਕਹਿੰਦਾ, ਸਮੈਂ ਜੋਤ ਜੋਤ ਹੈ ਸੋਏ, ਤੇਰੀ ਮਾਂ ਚ ਵੀ ਰੱਬ ਹੈ, ਤੇਰੇ ਪਿਓ ਚ ਵੀ ਰੱਬ ਹੈ। ਅਸੀਂ ਸਮਝਦੇ ਨਹੀਂ ਇਸ ਬਾਤ ਨੂੰ, ਰੁੱਸੇ ਨੂੰ ਮਨਾਉਣ ਤੁਰੇ ਹੋਏ ਆ, ਪਰ ਜਿਹੜਾ ਘਰ ਚ ਬੈਠਾ ਆ ਉਹਨੂੰ ਨਹੀਂ ਮਨਾ ਰਹੇ। ਤੋ ਹਾਲਾਤ ਤੁਸੀਂ ਵੱਡੇ ਪੱਧਰ ਤੇ ਵੇਖੋ, ਹਾਲਾਤ ਇਹ ਬਣੇ ਹੋਏ ਆ। ਘਰ ਦੇ ਵਿੱਚ ਬਜ਼ੁਰਗ ਬਾਪ ਆਪਣੇ ਪੁੱਤ ਨੂੰ ਆਵਾਜ਼ ਮਾਰ ਕੇ ਕਹਿੰਦਾ, ਪੁੱਤ ਪਾਣੀ ਦਾ ਗਲਾਸ ਤੇ ਲਿਆ ਹਾਂ ਮੇਰਾ ਪੁੱਤ। ਤੇ ਅੱਗੋਂ ਪੁੱਤ ਵੱਢ ਖਾਣ ਨੂੰ ਪੈਂਦਿਆਂ ਹੋਇਆ ਕਹਿੰਦਾ, ਪਾਪਾ ਆਪੇ ਹੀ ਉੱਠ ਕੇ ਤੇ ਡਫਲਾ, ਗੁਰਦੁਆਰਾ ਸਾਹਿਬ ਛਬੀਲ ਲੱਗੀ, ਮੈਂ ਉੱਥੇ ਸੇਵਾ ਕਰਨ ਚੱਲਿਆ। ਕਮਾਲ ਦੀ ਗੱਲ, ਕਿਹੜੀ ਸੇਵਾ ਦੀ ਗੱਲ ਕਰ ਰਹੇ? ਘਰ ਚ ਬੈਠੇ ਹੋਏ ਬਾਪ ਨੂੰ ਪਾਣੀ ਦਾ ਘੁੱਟ ਨਹੀਂ ਦੇ ਸਕਦੇ ਤੇ ਲੋਕਾਂ ਨੂੰ ਮਿੱਠਾ ਪਾਣੀ ਪਿਉਣ ਜਾ ਰਹੇ? ਨਹੀਂ, ਇਹ ਸੇਵਾ ਨਹੀਂ ਹੈਗੀ। ਗੁਰਦੁਆਰੇ ਦਾ ਮਕਸਦ ਸੀ, ਇੱਥੇ ਸਾਨੂੰ ਸਿਖਾਇਆ ਜਾਣਾ ਸੀ, ਇਹ ਸਾਡਾ ਸਕੂਲ ਸੀ, ਇੱਥੇ ਅਸੀਂ ਲਰਨ ਕਰਨ ਵਾਸਤੇ, ਸਿੱਖਣ ਵਾਸਤੇ ਆ ਰਹੇ ਹਾਂ ਸੇਵਾ ਕਿੱਦਾਂ ਕਰਨੀ ਚਾਹੀਦੀ ਆ। ਪਰ ਸੇਵਾ ਕਰਨੀ ਕਿੱਥੇ? ਬਾਬੇ ਨੇ ਆਖਿਆ, ਵਿੱਚ ਦੁਨੀਆ ਸੇਵ ਕਮਾਈਏ, ਦੁਨੀਆ 'ਚ ਵਿਚਰ ਕੇ ਸੇਵਾ ਕਰਨੀ, ਘਰ 'ਚ ਕਰਨੀ। ਇੱਥੇ ਇੱਥੇ ਸੰਗਤ ਦੇ ਹੱਥੋਂ ਝੂਠੇ ਭਾਂਡੇ, ਝੂਠੇ ਬਰਤਨ ਖੋ ਰਹੇ ਹਾਂ, ਮੈਨੂੰ ਮੌਕਾ ਦਿਓ ਜੀ ਸੇਵਾ ਕਰਨ ਦਾ, ਮੈਂ ਝੂਠ ਸਾਫ਼ ਕਰਨੀ ਆ, ਮੈਂ ਬਰਤਨ ਸਾਫ਼ ਕਰਨੇ ਆ। ਅਤੇ ਘਰ ਦੇ ਵਿੱਚ ਮੇਰੇ ਵਰਗਾ ਬੰਦਾ ਆਪਣੇ ਝੂਠੇ ਭਾਂਡੇ ਵੀ ਆਪਣੀ ਪਤਨੀ ਅੱਗੇ ਕਰਕੇ ਕਹਿੰਦਾ ਵੀ ਲੈ ਭਗਵਾਨੇ ਤੂੰ ਹੀ ਮਾਂਜ ਦੇ। ਨਹੀਂ, ਸਾਨੂੰ ਬਾਬੇ ਨੇ ਸਿਖਾਇਆ ਆ, ਅਸੀਂ ਦੁਨੀਆ 'ਚ ਵਿਚਰ ਕੇ ਕਰਨੀ, ਇਹ ਤੇ ਸਾਡਾ ਸਕੂਲ। ਇੱਥੇ ਸਾਨੂੰ ਟੂਕ ਮਾਤਰ ਸਿਖਾਇਆ ਜਾ ਰਿਹਾ, ਜੋੜੇ ਇੱਦਾਂ ਪਾਲਿਸ਼ ਕੀਤੇ ਜਾਂਦੇ ਆ, ਬਰਤਨ ਇੱਦਾਂ ਸਾਫ਼ ਕੀਤੇ ਜਾਂਦੇ ਆ, ਝਾੜੂ ਪੋਚਾ ਇੱਦਾਂ ਮਾਰਿਆ ਜਾਂਦਾ, ਜਾਲਾ ਇੱਦਾਂ ਲਾਇਆ ਜਾਂਦਾ, ਪਰ ਐਕਚੁਅਲ 'ਚ ਕਿੱਥੇ ਕਰਨੀ ਆ? ਦੁਨੀਆ ਦੇ ਵਿੱਚ, ਘਰ 'ਚ ਵਿਚਰ ਕੇ, ਸਮਾਜ ਵਿੱਚ ਵਿਚਰ ਕੇ, ਫੀਲਡ ਵਿੱਚ ਵਿਚਰ ਕੇ ਕਰਨੀ। ਹੁਣ ਹਜ਼ੂਰ ਨੇ ਆਖਿਆ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਬਾਬਾ ਜੀ ਮੇਰੇ 'ਚ ਕਿੱਦਾਂ ਆ ਉਹ? ਬਾਬਾ ਜੀ ਕਹਿੰਦੇ, ਪੋਹਪ ਮੱਧ ਜਿਉਂ ਵਾਸ ਬਸਦਾ ਹੈ, ਜਿਵੇਂ ਫੁੱਲ ਆ, ਫੁੱਲ ਦੇ ਵਿੱਚ ਮਹਿਕ ਆ, ਸੁਗੰਧੀ ਆ, ਫਰੈਗਰੈਂਸ ਆ, ਫੁੱਲ ਵਿਖਾਈ ਦੇ ਰਿਹਾ ਆ ਪਰ ਫੁੱਲ ਦੀ ਸੁਗੰਧੀ ਵਿਖਾਈ ਨਹੀਂ ਦੇ ਰਹੀ, ਇੱਦਾਂ ਆ ਤੇਰੇ 'ਚ ਰੱਬ, ਆਕਾਰ ਦਿਸ ਰਿਹਾ ਆ ਪਰ ਤੇਰੇ 'ਚ ਬੈਠਾ ਨਿਰੰਕਾਰ ਨਹੀਂ ਦਿਸ ਰਿਹਾ। ਪੋਹਪ ਮੱਧ ਜਿਉਂ ਵਾਸ ਬਸਦਾ ਹੈ, ਮੁਕਰ ਮਾਹੇ ਜੈਸੇ ਸ਼ਾਈ, ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ ਆ, ਝਲਕ ਆ, ਸਿਰਫ ਅਕਸ਼ ਵਿਖਾਈ ਦੇ ਰਿਹਾ ਆ ਪਰ ਸ਼ੀਸ਼ੇ ਵਿੱਚ ਐਕਚੁਅਲ ਨਹੀਂ ਹੈਗਾ, ਐਕਚੁਅਲ ਤੂੰ ਹੀ ਆ, ਉਹ ਚਕਸ਼ੀ ਆ ਬਸ। ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਫਿਰ ਹਜ਼ੂਰ ਨੇ ਨੁਕਤੇ ਦੀ ਗੱਲ ਆਖੀ, ਆਖਿਆ ਬਾਹਰ ਪੀਤਰ ਏਕੋ ਜਾਨੋ, ਉਹ ਜਿਹੜਾ ਬਾਹਰ ਆ ਨਾ ਉਹੀ ਤੇਰੇ ਅੰਦਰ ਆ। ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ, ਸੈਲਫ ਐਨਾਲਾਇਸਿਸ ਕੀਤੇ ਤੋਂ ਬਿਨਾਂ, ਸਵੈ ਪੜਚੋਲ ਕੀਤੇ ਤੋਂ ਬਿਨਾਂ, ਆਪਣੀ ਮਨ ਉੱਤੇ ਜੰਮੀ ਹੋਈ ਮੈਲ ਦੀ ਪਰਤ ਲਾਉਣ ਤੋਂ ਬਿਨਾਂ, ਅੰਦਰ ਬੈਠੇ ਰੱਬ ਦੇ ਦੀਦਾਰ ਨਹੀਂ ਹੋ ਸਕਦੇ। ਇਹ ਪਿਆਸ ਆ, ਇਹ ਭੁੱਖ ਆ, ਇਹ ਤਲਬ ਆ। ਦਰਸ਼ਨ ਪਿਆਸੀ, ਪਿਆਸ, ਭੁੱਖ, ਕਿਰਿਓਸਟੀ ਜਿਹਨੂੰ ਆਪਾਂ ਕਹਿ ਦਿੰਦੇ, ਅੰਦਰ ਅੰਦਰ ਜਗਿਆਸਾ ਆ। ਤੁਸੀਂ ਵੇਖੋ ਨਾ, ਜਦੋਂ ਬੰਦੇ ਨੂੰ ਭੁੱਖ ਲੱਗਦੀ ਹੈ, ਜਿਹਨੂੰ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਜਾਂ ਤੀਜੇ ਪਾਤਸ਼ਾਹ ਮਹਾਰਾਜ ਨੇ ਆਖਿਆ, ਸੱਚੇ ਨਾਮ ਕੀ ਲੱਗੇ ਭੁੱਖ, ਗੁਰੂ ਨਾਨਕ ਕਹਿਣਗੇ ਸੁਧਰ ਦੀ ਬਾਣੀ 'ਚ, ਵੀ ਮੈਨੂੰ ਸੱਚੇ ਨਾਮ ਦੀ ਭੁੱਖ ਲੱਗੀ ਆ। ਜਦੋਂ ਬੰਦੇ ਨੂੰ ਭੁੱਖ ਲੱਗਦੀ ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਖੋਹ ਪੈਣੀ, ਖਾਸ ਕਰਕੇ ਜਿਹਨੂੰ ਡਾਇਬਟੀਜ਼ ਹੋਵੇ ਉਹਨੂੰ ਪੁੱਛੋ ਖੋਹ ਦਾ ਮਤਲਬ ਕੀ ਹੁੰਦਾ, ਬੰਦੇ ਦੇ ਦਿਲ ਨੂੰ ਹੌਲ ਪੈਂਦਾ ਆ, ਅੰਦਰ ਖਿੱਚ ਪੈਂਦੀ, ਅੰਦਰ ਧੂਹ ਪੈਂਦੀ ਵੀ ਹੁਣੇ ਕੁਝ ਖਾਣ ਵਾਸਤੇ ਮਿਲ ਜਾਏ। ਔਰ ਉਹ ਜਿਹੜੀ ਭੁੱਖ ਆ ਨਾ, ਉਹ ਆਪਣੇ ਨਾਲ ਇੱਕ ਹੋਰ ਚੀਜ਼ ਪੈਦਾ ਲੈ ਕੇ ਆਉਂਦੀ, ਉਹਨੂੰ ਕਹਿੰਦੇ ਕਰੇਵਿੰਗ, ਉਹ ਕਸ਼ਟ ਲੈ ਕੇ ਆਉਂਦੀ ਆ, ਉਹ ਪੇਨ ਲੈ ਕੇ ਆਉਂਦੀ ਆ, ਉਹ ਦਰਦ ਲੈ ਕੇ ਆਉਂਦੀ ਆ। ਖੋਹ ਹਮੇਸ਼ਾ ਹੀ ਆਪਣੇ 'ਚ ਪੇਨ ਰੱਖਦੀ, ਦਰਦ ਰੱਖਦੀ, ਕਸ਼ਟ ਰੱਖਦੀ। ਜਦੋਂ ਮੇਰੇ ਅੰਦਰ ਉਹ ਪੇਨ ਉੱਠਦੀ ਆ ਨਾ, ਭੁੱਖ ਉੱਠਦੀ ਆ, ਕਿ ਮੈਂ ਕਰਨਾ ਦਰਸ਼ਨ ਦੀ, ਇਹ ਵੀ ਆਪਣੇ ਨਾਲ ਇੱਕ ਕਿਸਮ ਦਾ ਪੇਨ, ਇੱਕ ਕਿਸਮ ਦਾ ਕਸ਼ਟ ਲੈ ਕੇ ਆਉਂਦੀ ਆ। ਬਾਬਾ ਫਰੀਦ ਸਾਹਿਬ ਉਹਨੂੰ ਕਹਿਣਗੇ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰਹਾ ਨਾ ਉਪਜੇ। ਅੰਦਰ ਦਾ ਸੱਲ, ਵਿਛੋੜੇ ਦਾ ਸੱਲ। ਅਧਿਆਤਮਿਕ ਜੀਵਨ ਦੇ ਵਿੱਚ, ਸਪਿਰਚੁਅਲ ਲਾਈਫ ਦੇ ਵਿੱਚ, ਮਨੁੱਖ ਦੇ ਜੀਵਨ ਦਾ ਪਹਿਲਾ ਮੋੜ ਆ ਜਿਹੜਾ ਉਹਨੇ ਇਸ ਪਾਸੇ ਨੂੰ ਕੱਟਣਾ ਆ, ਧਾਰਮਿਕ ਜਰਨੀ ਵਾਲੇ ਪਾਸੇ ਨੂੰ, ਉਹ ਹੈਗਾ ਆ ਬਿਰਹਾ, ਵਿਛੋੜਾ, ਜਿੱਥੇ ਜਾ ਕੇ ਬੰਦਾ ਰਿਅਲਾਈਜ਼ ਕਰਦਾ ਮੈਂ ਵਿਛੜਿਆ ਹੋਇਆ। ਬਹੁਤਿਆਂ ਨੂੰ ਤੇ ਅਜੇ ਅਹਿਸਾਸ ਹੀ ਨਹੀਂ ਹੈਗਾ ਮੈਂ ਵਿਛੜਿਆ ਹੋਇਆ। ਬਾਬਾ ਜੀ ਕਹਿੰਦੇ ਇਹ ਅਹਿਸਾਸ ਹੁਣ ਜਿੰਨੀ ਦੇਰ ਤੱਕ ਅਹਿਸਾਸ ਨਹੀਂ ਹੋਏਗਾ ਬੰਦਾ ਮਿਲਾਪ ਵਾਸਤੇ ਪੈਰ ਨਹੀਂ ਪੁੱਟਦਾ। ਮਿਲਾਪ ਲਈ ਯਤਨ ਉਦਣ ਸ਼ੁਰੂ ਹੋਣਗੇ ਜਿਦਣ ਬੰਦੇ ਨੂੰ ਅਹਿਸਾਸ ਹੋਇਆ ਮੈਂ ਵਿਛੜਿਆ ਹੋਇਆ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਓ, ਚਿਤਵਾਓ ਦਾ ਅਰਥ ਆ ਮੈਂ ਚਿਤਵਦਾ ਹਾਂ, ਇਹ ਗੱਲ ਹਰ ਵੇਲੇ ਮੇਰੀ ਸੁਰਤ ਵਿੱਚ ਚੱਕਰ ਕੱਟਦੀ ਏ, ਚਿਤਵਣਾ, ਚਿਤਵਣੀ ਲੱਗੀ ਰਹਿਣੀ ਹਰ ਵੇਲੇ, ਅੰਨ ਦਿਨ ਹਰ ਰੋਜ਼ ਨੀਤ ਹਮੇਸ਼ਾ ਹੀ। ਬਾਬਾ ਜੀ ਕਹਿੰਦੇ ਖੋਲ ਕਪਟ ਗੁਰ ਮੇਲੀਆ, ਇੱਕ ਸ਼ਬਦ ਹੁੰਦਾ ਕਪਟ, ਉਹਨੂੰ ਆਪਾਂ ਕਹਿ ਦਿੰਦੇ ਮੀਨ ਸੈਲਫਿਸ਼ ਹੋਣਾ, ਇੱਕ ਹੁੰਦਾ ਕਪਟ ਦਰਵਾਜ਼ਾ, ਕਪਾਟ ਲੱਗੇ ਹੁੰਦੇ ਆ ਦਰਵਾਜ਼ਾ ਬੰਦ ਆ, ਬਾਬਾ ਜੀ ਕਹਿੰਦੇ ਦਰਵਾਜ਼ੇ ਬੰਦ ਆ ਸੁਰਤ ਦੇ, ਇਹ ਖੋਲਣ ਦੀ ਲੋੜ ਆ। ਨਹੀਂ ਤੇ ਵੇਖੋ ਨਾ ਹਮੇਸ਼ਾ ਹੀ ਗੁਰਬਾਣੀ ਦੇ ਵਿੱਚ ਇਹ ਅਸੀਂ ਬਚਨ ਪੜ੍ਹੇ, ਹੁਣੇ ਮੈਂ ਕਿੰਨੇ ਪ੍ਰਮਾਣ ਆਪ ਜੀ ਨਾਲ ਸਾਂਝੇ ਕੀਤੇ ਵੀ ਅੰਦਰ ਹੀ ਆ ਰੱਬ, ਅੰਦਰ ਹੀ ਬੈਠਾ ਆ ਰੱਬ। ਬਾਬਾ ਸ਼ੇਖ ਫਰੀਦ ਸਾਹਿਬ ਵੀ ਕਹਿਣਗੇ ਆਜ ਮਿਲਾਵਾ ਸ਼ੇਖ ਫਰੀਦ, ਤੂੰ ਰੱਬ ਨੂੰ ਹੁਣੇ ਮਿਲ ਸਕਦਾ ਹੈ, ਪਰ ਕਿਵੇਂ? ਕਹਿੰਦੇ ਟਾਕਿਮ ਖੁੰਜੜੀਆਂ, ਟਾਕਿਮ ਦਾ ਅਰਥ ਹੈ ਟਾਕ ਲਾਉਣੀ, ਜਿਵੇਂ ਆਪਾਂ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ ਨਾ ਕਰਮ ਮਿਲੈ ਨਾਹੀ ਠਾਕ ਰਹਾਈਆ, ਠਾਕ ਟਾਕ ਲਾਉਣੀ, ਰੋਕ ਲਾਉਣੀ। ਕਹਿੰਦੇ ਟਾਕਿਮ ਕੂੰਜੜੀਆਂ, ਆਪਣੀਆਂ ਇੰਦਰੀਆਂ 'ਤੇ ਰੋਕ ਲਾ। ਕੂੰਜ ਸ਼ਬਦ ਜਿਹੜਾ ਆ ਇਹ ਕਹਿੰਦੇ ਆ ਵੀ ਇਹ ਕਿਸੇ ਦੂਰ ਦੇਸ਼ ਤੋਂ ਚੱਲ ਕੇ ਆਉਂਦੀਆਂ ਆ, ਦੂਰ ਦੇਸ਼ ਤੋਂ। ਇੱਥੇ ਵੀ ਆਪਾਂ ਵੇਖਦੇ ਹਾਂ, ਇੰਡੀਆ ਦੇ ਵਿੱਚ ਵੇਖਦੇ ਹਾਂ ਪਰਿੰਦੇ ਜਿਹੜੇ ਆਸਮਾਨ ਦੇ ਵਿੱਚ ਗਿੱਧਾਂ ਦੇ ਰੂਪ ਦੇ ਵਿੱਚ, ਕੂੰਜਾਂ ਦੇ ਰੂਪ ਦੇ ਵਿੱਚ ਉੱਡਦੇ ਆ। ਕਹਿੰਦੇ ਉਹ ਪ੍ਰਦੇਸ਼ ਵਿੱਚੋਂ ਆਈਆਂ ਹੋਈਆਂ, ਕਿਉਂਕਿ ਉਹਨਾਂ ਦੇ ਅੰਦਰ ਇਹ ਖੁਆਇਸ਼ ਸੀ ਵੀ ਸਾਡੇ ਆਪਣੇ ਪ੍ਰਦੇਸ਼ ਵਿੱਚ ਕੁਝ ਨਹੀਂ, ਸਾਨੂੰ ਬਾਹਰੋਂ ਖਾਣਾ ਪੈਣਾ ਜਾ ਕੇ। ਇਸ ਕਰਕੇ ਉਹ ਏਡਾ ਸਮੁੰਦਰਾਂ ਦਾ ਸਫ਼ਰ ਤੈਅ ਕਰਕੇ ਦੂਰ ਦੇਸ਼ ਪ੍ਰਦੇਸ਼ ਵਿੱਚ ਖਾਣ ਆਉਂਦੀਆਂ, ਉਹਨਾਂ ਦੇ ਅੰਦਰ ਸੁਰਤ ਵਿੱਚ ਗੱਲ ਹੀ ਇਹ ਆ ਸਾਨੂੰ ਇੱਥੋਂ ਨਹੀਂ, ਸਾਨੂੰ ਬਾਹਰੋਂ ਖਾਣ ਵਾਸਤੇ ਮਿਲਣਾ। ਬਾਬੇ ਨੇ ਆਖਿਆ ਇੰਦਰੇ ਤੇਰੇ ਸਰੀਰ ਨੂੰ ਲੱਗੇ ਜ਼ਰੂਰ ਆ, ਪਰ ਇਹਨਾਂ ਇੰਦਰੀਆਂ ਦੇ ਵਿੱਚ ਹਮੇਸ਼ਾ ਹੀ ਇਹ ਝਾਕ ਰਹਿੰਦੀ ਆ ਵੀ ਜਿੰਨਾ ਵੀ ਸੁੱਖ ਆ, ਸੰਤੁਸ਼ਟੀ ਆ, ਇਹ ਜਿੰਨੀ ਭੁੱਖ ਆ ਸਾਡੀ, ਇਹ ਬਾਹਰੋਂ ਪੂਰੀ ਹੋਣੀ, ਅੰਦਰੋਂ ਨਹੀਂ ਪੂਰੀ ਹੋਣੀ। ਇਸ ਕਰਕੇ ਅੱਖਾਂ ਵੀ ਬਾਹਰ ਹੀ ਵੇਖਦੀਆਂ, ਕੰਨ ਵੀ ਬਾਹਰੋਂ ਆਪਣੀ ਭੁੱਖ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ, ਜ਼ੁਬਾਨ ਵੀ ਬਾਹਰੋਂ ਆਪਣੀ ਭੁੱਖ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੀ। ਇਹ ਕੁੰਜਾਂ ਆ, ਇਹ ਵੱਸਦੀਆਂ ਇੱਥੇ ਆ, ਪਰ ਆਪਣੀ ਖੁਰਾਕ ਪ੍ਰਦੇਸ਼ ਬਾਹਰੋਂ ਲੱਭਦੀਆਂ ਆ। ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ, ਜਿਹੜੀਆਂ ਤੇਰੇ ਮਨ ਨੂੰ ਮਚਾ ਰਹੀਆਂ ਇਹਨਾਂ 'ਤੇ ਰੋਕ ਲਾ, ਜਿੱਦਣ ਰੋਕ ਲੱਗ ਗਈ ਉਦਣ ਰੱਬ ਅੰਦਰ ਹੀ ਆ। ਖੋਲ ਕਪਟ ਗੁਰ ਮੇਲੀਆ, ਕਪਾਟ ਖੋਲ, ਕਿਉਂਕਿ ਅੱਖਾਂ ਸੁਣ ਰਹੀਆਂ ਆ। ਕਈ ਵਾਰੀ ਹੁਣ ਮੈਂ ਜ਼ੁਬਾਨ ਨਾਲ ਬੋਲ ਰਿਹਾ, ਤੁਸੀਂ ਕੰਨਾਂ ਨਾਲ ਸੁਣ ਰਹੇ ਹੋ, ਪਰ ਜ਼ਰੂਰੀ ਨਹੀਂ ਹੈਗਾ ਵੀ ਜ਼ੁਬਾਨ ਦੀ ਬੋਲੀ ਹੋਈ ਹਰ ਗੱਲ ਮਨ ਤੱਕ ਹੀ ਪਹੁੰਚੇ, ਨਹੀਂ ਪਹੁੰਚਦੀ, ਅੱਗੇ ਦਰਵਾਜ਼ੇ ਬੰਦ ਆ। ਕੰਨਾਂ 'ਚ ਆਵਾਜ਼ ਪੈ ਰਹੀ ਆ, ਚੰਗੀ ਵੀ ਲੱਗ ਰਹੀ ਆ, ਪਰ ਮਨ 'ਤੇ ਅਸਰ ਨਹੀਂ ਹੋ ਰਿਹਾ, ਕਿਉਂ? ਕਿਉਂਕਿ ਦਰਵਾਜ਼ੇ ਬੰਦ ਆ। ਬਾਬਾ ਜੀ ਕਹਿੰਦੇ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਮੇਰੇ ਮਨ ਦੇ ਬੰਦ ਦਰਵਾਜ਼ੇ ਖੋਲ ਦਿਓ ਤਾਂ ਕਿ ਮੇਰਾ ਵੀ ਤੁਹਾਡੇ ਨਾਲ ਮਿਲਾਪ ਹੋਵੇ। ਇਸ ਲੋਕ ਹੁਣ ਬਾਬਾ ਜੀ ਦੀ ਵਿਆਖਿਆ ਕਰਨਗੇ ਸ਼ੰਤ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ। ਸੱਜਣ ਸ਼ਬਦ ਯਾਰ, ਇਹ ਨਾ ਇਹ ਰਿਲੇਸ਼ਨ ਆ, ਰਿਸ਼ਤਾ ਬੜਾ ਪਿਆਰਾ, ਜਿਹਨੂੰ ਆਪਾਂ ਕਹਿ ਦਿੰਦੇ ਇੱਕ ਨਾ ਸੂਫੀਆਂ ਨੇ ਇਹ ਪਾਕ ਸਾਫ਼ ਰਿਸ਼ਤੇ ਰੱਖੇ ਸਨ, ਹਕੀਕੀ ਇਸ਼ਕ, ਮਜ਼ਾਜ਼ੀ ਇਸ਼ਕ, ਆਪਾਂ ਉਹਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਗੁਰਬਾਣੀ ਵਿੱਚ ਇਹਦੇ ਬੜੇ ਖੂਬਸੂਰਤ ਜ਼ਿਕਰ ਨੇ, ਸੂਫੀਆਂ ਨੇ ਇਹਦੀ ਵਿਆਖਿਆ ਬੜੇ ਬੜੇ ਆਧੁਨਿਕ ਢੰਗ ਦੇ ਨਾਲ ਕੀਤੀ ਸੀ। ਖਲਕਤ ਨਾਲ ਪਿਆਰ ਕਰਦਿਆਂ ਕਰਦਿਆਂ ਰੱਬ ਨਾਲ ਇਸ਼ਕ ਹੋ ਜਾਣਾ, ਇਹ ਸੀ ਮਜਾਜੀ ਇਸ਼ਕ ਤੋਂ ਲੈ ਕੇ ਹਕੀਕੀ ਇਸ਼ਕ ਤੱਕ ਦਾ ਸਫ਼ਰ। ਖਲਕਤ ਨਾਲ ਇਹ ਸਾਰੇ ਮੇਰੇ ਸੱਜਣ, ਇਹ ਸਾਰੀਆਂ ਮੇਰੀਆਂ ਮੁਹੱਬਤਾਂ, ਇਹ ਸਾਰੇ ਮੇਰੇ ਆਪਣੇ, ਕੋਈ ਬਗਾਨਾ ਨਹੀਂ। ਔਰ ਅੱਜ ਦੇ ਮਾਡਰਨ ਸਮੇਂ ਦੇ ਵਿੱਚ ਮੈਂ ਸ਼ਾਇਦ ਰਾਤੀ ਰਾਤੀ ਪੜ੍ਹ ਰਿਹਾ ਸੀ ਇਹ ਚੀਜ਼, ਅੱਜ ਦੇ ਮਾਡਰਨ ਸਮੇਂ ਦੇ ਵਿੱਚ ਜਿਹੜੇ ਜਿੱਥੇ ਆਪਾਂ ਰਹਿ ਰਹੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ, ਇੱਕ ਇਹਦੇ ਲਈ ਸ਼ਬਦ ਈਜ਼ਾਦ ਕੀਤਾ ਗਿਆ ਕੈਪੀਟਲਿਜ਼ਮ, ਔਰ ਲੋਕਾਂ ਨੂੰ ਬੜੀ ਬੜੀ ਕਿਊਰੀਓਸਿਟੀ ਮਨ 'ਚ ਪੈਦਾ ਹੋਈ ਵੀ ਓਕੇ ਇੱਕ ਨਵਾਂ ਇਜ਼ਮ ਆ ਰਿਹਾ ਆ, ਇੱਕ ਨਵਾਂ ਇਜ਼ਮ, ਜਿਹੜਾ ਇਜ਼ਮ ਜਿਹੜਾ ਆ ਰਿਲੀਜਨ ਸਟਰਕਚਰ ਨੂੰ ਬਾਈਪਾਸ ਕਰੇਗਾ। ਕਿਉਂਕਿ ਉਸ ਰਿਲੀਜਨ ਸਿਸਟਮ ਦੇ ਵਿੱਚ ਦੱਸਿਆ ਗਿਆ ਸੀ ਤੁਹਾਨੂੰ ਤੁਹਾਨੂੰ ਸਵਰਗ ਚਾਹੀਦਾ ਆ, ਤੁਹਾਨੂੰ ਜੰਨਤ ਚਾਹੀਦੀ ਆ, ਤੁਹਾਨੂੰ ਹੂਰਾਂ ਚਾਹੀਦੀਆਂ ਆ, ਤੁਸੀਂ ਧਰਮ ਕਰਮ ਕਰੋ ਤੁਹਾਨੂੰ ਆਹ ਮਿਲੇਗਾ। ਤਾਂ ਲੋਕਾਂ ਨੂੰ ਲੱਗਾ ਵੀ ਚਲੋ ਉਹਦੇ ਨਾਲ ਉੱਥੇ ਚੰਗਾ ਹੀ ਹੋਏਗਾ, ਅਸੀਂ ਅਸੀਂ ਮਰਨ ਤੋਂ ਬਾਅਦ ਸਵਰਗ ਭੋਗਣ ਦੀ ਬਜਾਏ ਘੱਟੋ ਘੱਟ ਜਿਉਂਦਿਆਂ ਸਵਰਗ ਭੋਗਾਂਗੇ, ਬਾਈਪਾਸ ਹੋਏਗਾ। ਪਰ ਲੋਕਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਨਾਲ ਕਿਹੜੀ ਭਾਵਿਕਣੀ ਆ, ਉਹ ਤਾਂ ਮਾੜਾ ਹੈ ਹੀ ਹੈ ਸੀ, ਉਹਦੇ ਨਾਲੋਂ ਵੀ ਮਾੜਾ ਆ। ਔਰ ਇਸ ਕੈਪੀਟਲਿਜ਼ਮ ਦੇ ਵਿੱਚ ਸਾਡੇ ਜਿੰਨੇ ਵੀ ਰਿਸ਼ਤੇ ਆ, ਸਾਡੇ ਜਿੰਨੇ ਵੀ ਰਿਲੇਸ਼ਨ ਆ, ਇਹ ਗਲੇ ਤੋਂ ਉੱਪਰਦੇ ਆ, ਗਲੇ ਤੋਂ ਠਾਂਹਦੇ ਨਹੀਂ ਹੈਗੇ। ਇੱਥੇ ਹਰ ਬੰਦਾ ਜਿਹੜਾ ਆ ਨਾ, ਇੱਕ ਚੰਗਾ ਸਿਵਲ ਬਣਨ ਵਾਸਤੇ ਜਿਹੜੀ ਸਿਵਲਾਈਜੇਸ਼ਨ ਆ, ਹਰ ਬੰਦਾ ਹੀ ਉਹਦੇ ਵਿੱਚ ਇੱਦਾਂ ਇੱਦਾਂ ਮਹਿਸੂਸ ਕਰਦਾ, ਮੈਂ ਆਪਣਾ ਰਾਜ਼ ਕਿਸੇ ਨਾਲ ਸ਼ੇਅਰ ਨਹੀਂ ਕਰਨਾ, ਆਪਣੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਨੀ, ਆਪਣਾ ਦੁੱਖ ਆਪਣੀ ਤਕਲੀਫ ਆਪਣੇ ਢਿੱਡ 'ਚ ਹੀ ਰੱਖਣੀ ਆ। ਜੇ ਮੈਂ ਕਿਸੇ ਨੂੰ ਦੱਸਿਆ ਤਾਂ ਲੋਕ ਮੇਰੇ ਬਾਰੇ ਕੀ ਅੰਦਾਜ਼ਾ ਲਾਉਣਗੇ, ਵੀ ਵੀ ਦੁਖੀ ਆ, ਮੈਂ ਦੁਖੀ ਜਿੰਨਾ ਮਰਜ਼ੀ ਹੋਵਾਂ, ਮੈਂ ਸੁਸਾਈਡ ਕਰ ਲਵਾਂ, ਮੈਂ ਆਤਮ ਹੱਤਿਆ ਕਰ ਲਵਾਂ, ਪਰ ਮੈਂ ਆਪਣੀ ਗੱਲ ਨਹੀਂ ਕਿਸੇ ਨੂੰ ਦੱਸਣੀ, ਮੈਂ ਲੋਕਾਂ ਦੀ ਨਜ਼ਰ ਵਿੱਚ ਵਧੀਆ ਬਣ ਕੇ ਰਹਿਣਾ। ਤਾਂ ਉਸ ਵਧੀਆ ਬਣਨ ਦੇ ਚੱਕਰ ਦੇ ਵਿੱਚ ਅਸੀਂ ਅਸੀਂ ਸਾਰਾ ਕੁਝ ਖਵਾ ਲਿਆ, ਨਹੀਂ ਤਾਂ ਸਾਡੀਆਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸੀ ਇਹ ਕਹਾਵਤਾਂ ਜੀ, ਵੀ ਦੁੱਖ ਜਿਹੜੇ ਨੇ ਉਹ ਸਾਂਝੇ ਕੀਤਿਆਂ ਘੱਟਦੇ ਨੇ, ਖੁਸ਼ੀ ਸਾਂਝੇ ਕੀਤਿਆਂ ਵੱਧਦੀ ਹੈ, ਦੁੱਖ ਨੂੰ ਵੰਡਣਾ ਚਾਹੀਦਾ ਹੈ ਉਹ ਘੱਟਦਾ ਹੈ। ਪਰ ਮੈਨੂੰ ਲੱਗਾ ਜੇ ਮੈਂ ਵੰਡਿਆ ਤਾਂ ਲੋਕ ਮੈਨੂੰ ਕਹਿਣਗੇ ਇੰਨਾ ਪੈਸਾ ਹੋਣ ਦੇ ਬਾਵਜੂਦ ਆਹ ਬੰਦਾ ਵੀ ਦੁਖੀ ਆ, ਲੋਕ ਗਲਤ ਅੰਦਾਜ਼ੇ ਲਾਉਣਗੇ, ਇੱਕ ਨੈਰੇਟਿਵ ਸਿਰਜਣਾ ਸ਼ੁਰੂ ਹੋ ਜਾਏਗਾ। ਤਾਂ ਮੈਂ ਦੱਸਣਾ ਨਹੀਂ, ਮੈਂ ਇਹੀ ਲੋਕਾਂ ਨੂੰ ਜਿਤਾਉਣਾ ਵੀ ਮੈਂ ਬਹੁਤ ਖੁਸ਼ ਹਾਂ, ਅੰਦਰ ਦੀ ਗੱਲ ਅੰਦਰ ਰਹੇਗੀ। ਗੁਰੂ ਨੇ ਆਖਿਆ ਨਹੀਂ, ਸੱਜਣ ਦੇ ਕੋਲੋਂ ਨਹੀਂ ਗੱਲ ਲਗਾਈ ਦੀ ਕੋਈ। ਬਾਬਾ ਜੀ ਦਾ ਇੱਕ ਬਚਨ ਬੜਾ ਪਿਆਰਾ ਬਾਣੀ ਚ, ਹਜ਼ੂਰ ਕਹਿਣਗੇ ਗੋਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈਏ। ਗੁੱਜੀ ਗੱਲ, ਸੀਕ੍ਰੇਟ ਗੱਲ, ਕੋਈ ਤੇਰੀ ਤੇਰੀ ਕੋਈ ਪ੍ਰਾਈਵੇਸੀ ਆ ਨਾ, ਉਹ ਗੁਰੂ ਨਾਲ ਸ਼ੇਅਰ ਕਰ ਦੇ। ਔਰ ਵੇਖ ਤੇਰੇ ਅੰਦਰ ਦਾ ਸਾਰਾ ਭਾਰ ਜਿਹੜਾ ਨਾ ਉਹ ਹੌਲਾ ਹੋ ਜਾਣਾ, ਗੁਰੂ ਨਾਲ ਸ਼ੇਅਰ ਕਰ। ਸੱਥਾਂ ਜਿਹੜੀਆਂ ਸੀ ਉਹ ਕਿਉਂ ਬਣਾਈਆਂ ਗਈਆਂ ਸਨ? ਸੱਥਾਂ ਵਿੱਚ ਲੋਕ ਕੀ ਕਰਦੇ ਹੁੰਦੇ ਸੀ? ਬਹਿ ਕੇ ਉਹ ਦੁੱਖ ਸੁੱਖ ਹੀ ਸਾਂਝਾ ਕਰਦੇ ਸਨ। ਉਸ ਕਲੋਨੀਜ਼ਮ ਦੇ ਵਿੱਚ ਰਹਿ ਕੇ ਸਾਰਾ ਪਿੰਡ ਇਕੱਠਾ ਇਸੇ ਕਰਕੇ ਸੀ ਕਿਉਂਕਿ ਲੋਕ ਅੰਦਰੋਂ ਜੁੜੇ ਸਨ। ਜਿੱਥੇ ਲੋਕ ਅੰਦਰੋਂ ਨਹੀਂ ਜੁੜੇ ਹੋਣਗੇ, ਤੁਸੀਂ ਇਕੱਠੇ ਰਹਿ ਕੇ ਵੀ ਇਕੱਠੇ ਨਹੀਂ ਰਹਿ ਸਕਦੇ। ਪਤਾ ਹੀ ਨਹੀਂ ਲੱਗਦਾ ਗੁਆਂਢ ਦੇ ਘਰ 'ਚ ਕੀ ਹੋਇਆ, ਕੋਈ ਜੰਮਿਆ ਹੈ, ਕੋਈ ਮਰਿਆ ਹੈ, ਕੋਈ ਦੱਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ। ਦਰਵਾਜ਼ੇ ਬੰਦ ਆ, ਉੱਥੇ ਦਰਵਾਜ਼ੇ ਖੁੱਲ੍ਹੇ। ਤਾਂ ਹਰ ਚੀਜ਼ ਦੇ ਜਿੱਥੇ ਕੁਝ ਫਾਇਦੇ ਹੁੰਦੇ ਆ, ਕੁਝ ਨੁਕਸਾਨ ਹੁੰਦੇ ਆ। ਮੈਨੂੰ ਰਾਈਟਰ ਦਾ ਨਾਮ ਭੁੱਲ ਗਿਆ, ਉਹ ਜ਼ਿਕਰ ਕਰ ਰਹੇ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਇਸ ਗੱਲ ਨੂੰ ਕਬੂਲ ਕਰਨਾ ਆ, ਇਹੋ ਜਿਹੇ ਮਾਹੌਲ ਨਾਲੋਂ, ਇਹੋ ਜਿਹੀ ਸਿਵਲਾਈਜੇਸ਼ਨ ਦੇ ਨਾਲੋਂ ਇੱਕ ਜੰਗਲ ਚੰਗਾ ਹੁੰਦਾ ਆ, ਘੱਟੋ ਘੱਟ ਬੰਦੇ ਨੂੰ ਆਜ਼ਾਦੀ ਤਾਂ ਹੁੰਦੀ ਆ। ਇੱਥੇ ਆਜ਼ਾਦੀ ਦੇ ਨਾਮ ਦੇ ਉੱਤੇ ਅਸੀਂ ਘੁੱਟ ਘੁੱਟ ਕੇ ਮਰ ਰਹੇ ਹਾਂ, ਅਸੀਂ ਆਪਣੀ ਗੱਲ ਵੀ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ। ਬਾਬੇ ਨੇ ਆਖਿਆ ਨਹੀਂ, ਗੁਰੂ ਨੂੰ ਸੱਜਣ ਬਣਾ ਔਰ ਉਹਨੂੰ ਕਹਿ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ। ਮਹਾਰਾਜ ਮੈਂ ਇੱਕ ਨਾ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਔਰ ਦਿਲ ਦੀ ਗੱਲ ਹਮੇਸ਼ਾ ਸੱਜਣ ਨਾਲ ਮਿੱਤਰ ਨੇ ਸਾਂਝੀ ਕੀਤੀ ਜਾਂਦੀ ਹੈ। ਜਿੱਥੇ ਰਿਸ਼ਤਾ ਵਿਚਾਰਾਂ ਦਾ ਹੋਵੇ, ਖੋਲਦੇ ਆਪਣੇ ਅੰਦਰ ਦੀ ਗੱਲ ਕੀ ਕਹਿਣੀ ਚਾਹੁੰਦਾ ਹੈ। ਬਾਬੇ ਨੇ ਆਖਿਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੁਜੰਤੀ ਆ। ਮੈਂ ਨਾ ਉਸ ਮਨ ਨੂੰ ਮੋਹਣ ਵਾਲੇ ਰੱਬ ਨੂੰ ਲੱਭ ਰਿਹਾ ਹਾਂ, ਮੈਂ ਉਸ ਮਨ ਨੂੰ ਮੋਹਣ ਵਾਲੇ ਰੱਬ ਨੂੰ ਮਿਲਣਾ ਚਾਹੁੰਦਾ ਹਾਂ। ਤਿਸ ਦੱਸ ਪਿਆਰੇ, ਮਹਾਰਾਜ ਮੈਨੂੰ ਉਹਦੀ ਦੱਸ ਪਾਓ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਵੀ ਅਸੀਂ ਕਿਸੇ ਨੂੰ ਮਿਲਣਾ ਚਾਹੁੰਦੇ ਹਾਂ, ਜਦੋਂ ਸਾਨੂੰ ਲੱਗੇ ਵੀ ਸਾਡੇ ਸਾਰੇ ਹੀਲੇ ਹਰਬੇ ਯਤਨ ਕੋਸ਼ਿਸ਼ਾਂ ਸਭ ਖਤਮ ਹੋ ਗਈਆਂ, ਹੁਣ ਉਹ ਮਿਲ ਨਹੀਂ ਸਕਦਾ, ਫਿਰ ਆਪਾਂ ਕਹਿੰਦੇ ਚਲੋ ਮਿਲ ਨਹੀਂ ਸਕਦਾ, ਘੱਟੋ ਘੱਟ ਮੈਨੂੰ ਉਹਦੀ ਗੱਲ ਤਾਂ ਦੱਸ ਦਿਓ, ਕੋਈ ਉਹਦੇ ਬਾਰੇ ਕੁਝ ਦੱਸੋ, ਤੁਸੀਂ ਕੁਝ ਜ਼ਿਕਰ ਤਾਂ ਕਰੋ ਉਹਦਾ। ਉਹਦਾ ਜ਼ਿਕਰ ਚੱਲੇ ਜਦੋਂ, ਫਿਰ ਮੇਰੇ ਮਨ ਨੂੰ ਸਕੂਨ ਮਿਲਦਾ। ਬਾਬੇ ਨੇ ਆਖਿਆ ਤੁਸੀਂ ਦੱਸ ਪਿਆਰੇ, ਕੋਈ ਉਹਦੀ ਗੱਲ ਸੁਣਾ। ਜਦੋਂ ਇਹ ਸਮਾਂ ਸੀ ਨਾ, ਗੁਰੂ ਸਾਹਿਬਾਨਾਂ ਦਾ ਵਕਤ ਸੀ, ਗੁਰੂ ਸਾਹਿਬਾਨਾਂ ਤੋਂ ਬਾਅਦ ਵਿੱਚ ਜਦੋਂ 18ਵੀਂ ਸਦੀ ਦਾ ਦੌਰ ਸ਼ੁਰੂ ਹੋਇਆ, ਤਾਂ ਲੋਕ ਉਹਨਾਂ ਬੰਦਿਆਂ ਨੂੰ ਲੱਭਦੇ ਸਨ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਹੋਏ ਸਨ। ਗੁਰੂ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਕਿਸੇ ਅੰਗਰੇਜ਼ ਲਿਖਾਰੀ ਨੇ ਲਿਖਿਆ ਸੀ ਵੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਖ਼ਤ ਉੱਤੇ ਬੈਠਾ ਨਾ, ਉਹ ਰਾਜਾ ਬਣਿਆ ਆਪਣੀ ਸੱਸ ਦੀ ਮਦਦ ਦੇ ਨਾਲ। ਚੇਤੇ 'ਚ ਰੱਖਣਾ, ਉਹਦੀ ਸੱਸ ਮਹਾਰਾਣੀ ਸਦਾ ਕੌਰ, ਉਹਨੇ ਬਹੁਤ ਵੱਡਾ ਪ੍ਰਬੰਧ ਲਿਖਿਆ ਸੀ। ਬਹੁਤ ਬਹੁਤ ਤਰੀਕੇ ਦੇ ਨਾਲ, ਤਰੀਕੇਕਾਰਤਾ ਦੇ ਨਾਲ ਉਹਨੇ ਇਹ ਸਾਰਾ ਸਾਰਾ ਮਾਹੌਲ ਤਿਆਰ ਕੀਤਾ ਸੀ, ਸ਼ੇਰੇ ਪੰਜਾਬ ਨੂੰ ਲਾਹੌਰ ਦੇ ਤਖ਼ਤ 'ਤੇ ਕਿੱਦਾਂ ਬਿਠਾਇਆ ਜਾ ਸਕਦਾ। ਇਹ ਸਾਰੀ ਦੇਣੀ ਉਹਦੀ ਹੈ। ਸ਼ੇਰੇ ਪੰਜਾਬ ਮਹਾਰਾਜਾ ਬਣਿਆ ਆਪਣੀ ਸੱਸ ਦੀ ਬਦੌਲਤ। ਠੀਕ ਹੈ, ਉਹਦੇ ਵਿੱਚ ਵੀ ਆਪਣਾ ਬੜਾ ਹੁਨਰ ਸੀ, ਪਰ ਉਹਦੀ ਸੱਸ ਦੀ ਬਹੁਤ ਵੱਡੀ ਦੇਣ ਸੀ। ਤਾਂ ਕਿਸੇ ਦਾ ਜਿਹੜਾ ਜਿਹੜਾ ਹੱਕ ਆ ਉਹ ਮਾਰਨਾ ਨਹੀਂ ਚਾਹੀਦਾ, ਜੇ ਆਪਾਂ ਉਹਦਾ ਜ਼ਿਕਰ ਨਾ ਕਰੀਏ। ਤਾਂ ਮੈਨੂੰ ਲੱਗਦਾ ਵੀ ਜਦੋਂ ਸ਼ੇਰੇ ਪੰਜਾਬ ਦੀ ਗੱਲ ਚੱਲੇ, ਮਹਾਰਾਣੀ ਸਦਾ ਕੌਰ ਦਾ ਜ਼ਿਕਰ ਹਮੇਸ਼ਾ ਹੀ ਹੋਣਾ ਚਾਹੀਦਾ, ਉਹ ਜ਼ਰੂਰੀ ਵੀ ਹੈ, ਲਾਜ਼ਮੀ ਵੀ ਹੈ। ਜਦੋਂ ਤਖ਼ਤ ਉੱਤੇ ਬੈਠਾ ਨਾ, ਉਹਦੀ ਤਾਜਪੋਸ਼ੀ ਹੋਈ ਅਤੇ ਉਹਨੂੰ ਪੁੱਛਿਆ ਗਿਆ, ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਅੱਜ ਤਖ਼ਤ ਉੱਤੇ ਬੈਠੇ ਹੋ, ਮਹਾਰਾਜਾ ਬਣੇ ਹੋ, ਮਹਾਰਾਜਾ ਬਣ ਕੇ ਸਭ ਤੋਂ ਪਹਿਲਾ ਕਾਰਜ ਤੁਸੀਂ ਕੀ ਕਰਨ ਆਲੋਚਦੇ ਹੋ? ਅੰਗਰੇਜ਼ ਲਿਖਾਰੀ ਲਿਖਦਾ, ਸ਼ੇਰੇ ਪੰਜਾਬ ਨੇ ਆਖਿਆ ਸੀ, ਮੈਂ ਉਸ ਸਿੱਖ ਦੇ ਦਰਸ਼ਨ ਕਰਨੇ ਚਾਹੁੰਦਾ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋ। ਇੱਕ ਬੜਾ ਬਜ਼ੁਰਗ, ਬੜਾ ਦਾਨਾ, ਬੜਾ ਭੱਦਰ ਪੁਰਸ਼, ਚਿੱਟਾ ਦਾੜਾ, ਉਸ ਬਜ਼ੁਰਗ ਨੂੰ ਪੁੱਛਦਿਆਂ ਪਛਾਉਂਦਿਆਂ ਕਾਢ ਕੱਢਦਿਆਂ ਲਿਆਣ ਕੇ ਪੇਸ਼ ਕੀਤਾ ਗਿਆ। ਉਹਨੇ ਆਖਿਆ, ਜੀ ਮੈਂ ਦਰਸ਼ਨ ਤਾਂ ਨਹੀਂ ਕੀਤੇ, ਪਰ ਮੈਂ ਆਪਣੇ ਬਜ਼ੁਰਗਾਂ ਦੇ ਕੋਲੋਂ ਗੁਰੂ ਕਲਗੀਧਰ ਮਹਾਰਾਜ ਦੀ ਗਾਥਾ ਵੀ ਸੁਣੀ ਹੈ ਅਤੇ ਮੇਰੇ ਬਜ਼ੁਰਗ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਵੀ ਕੀਤੇ, ਮੈਂ ਨਹੀਂ ਕੀਤੇ। ਸ਼ੇਰੇ ਪੰਜਾਬ ਉਸ ਬਜ਼ੁਰਗ ਦੇ ਪੈਰਾਂ 'ਤੇ ਢਹਿ ਪਿਆ, ਕਹਿਣ ਲੱਗਾ, ਜਿਸ ਬਜ਼ੁਰਗ ਨੇ ਤੀਜੀ ਥਾਂ 'ਤੇ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕੀਤੇ ਜੀ, ਉਹਦੇ ਚਿਹਰੇ 'ਤੇ ਇੰਨਾ ਨੂਰ ਆ, ਅਤੇ ਹਜ਼ੂਰ ਸਿੰਘ ਸਾਹਿਬ ਕਲਗੀਧਰ ਮਹਾਰਾਜ ਦੇ ਚਿਹਰੇ 'ਤੇ ਕਿੰਨਾ ਨੂਰ ਹੋਏਗਾ। ਆਪਣੇ ਕੋਲ ਬਿਠਾਇਆ ਅਤੇ ਆਖਿਆ, ਮੈਨੂੰ ਉਹ ਸਾਰੀਆਂ ਕਥਾਵਾਂ ਸੁਣਾ ਜਿਹੜੀਆਂ ਤੂੰ ਆਪਣੇ ਬਾਪ ਆਪਣੇ ਦਾਦਿਆਂ ਦੇ ਕੋਲੋਂ ਗੁਰੂ ਕਲਗੀਧਰ ਮਹਾਰਾਜ ਦੀਆਂ ਸੁਣੀਆਂ। ਇਹਨੂੰ ਥੋੜ੍ਹਾ ਜਿਹਾ ਇਸ ਰੂਪ ਦੇ ਵਿੱਚ ਵੀ ਲੈਣਾ। ਅੱਜ ਜਦੋਂ ਵੀ ਮੰਚ ਤੋਂ ਕੋਈ ਕਥਾਵਾਚਕ, ਕੋਈ ਢਾਡੀ, ਕੋਈ ਰਾਗੀ ਗੁਰੂ ਸਾਹਿਬਾਨਾਂ ਦਾ ਜ਼ਿਕਰ, ਉਹਨਾਂ ਦੀਆਂ ਸਾਖੀਆਂ ਦਾ ਜ਼ਿਕਰ ਕਰਦਾ ਹੈ, ਸਾਡੇ ਨਾਲ ਕਲੇਜੇ ਨੂੰ ਧੂਹ ਪੈਂਦੀ ਹੈ। ਅਸੀਂ ਸਾਹਿਬਜ਼ਾਦਿਆਂ ਦੀ ਗਾਥਾ ਸੁਣੀਏ, ਅਸੀਂ ਗੁਰੂ ਗੋਬਿੰਦ ਸਿੰਘ ਦੀ ਸਾਖੀ ਸੁਣੀਏ, ਅਸੀਂ ਗੁਰੂ ਨਾਨਕ ਦੀ ਸਾਖੀ ਸੁਣੀਏ, ਸਾਨੂੰ ਬੜੀ ਚੰਗੀ ਲੱਗਦੀ ਹੈ, ਬੜੀ ਪਿਆਰੀ ਲੱਗਦੀ ਹੈ। ਪਰ ਅੰਦਾਜ਼ਾ ਲਾ ਕੇ ਵੇਖੋ, ਜਦੋਂ ਗੁਰੂ ਪਾਤਸ਼ਾਹ ਆਪਣੀਆਂ ਸਾਖੀਆਂ ਖੁਦ ਆਪਣੇ ਸਿੱਖ ਨੂੰ ਸੁਣਾਉਂਦੇ ਹੋਣਗੇ, 7 ਸਾਲ ਭਾਈ ਲਹਿਣਾ ਗੁਰੂ ਨਾਨਕ ਦੇ ਕੋਲ ਰਿਹਾ, ਅਤੇ 7 ਸਾਲਾਂ ਵਿੱਚ ਗੁਰੂ ਨਾਨਕ ਨੂੰ ਪੁੱਛਿਆ ਹੀ ਹੋਏਗਾ ਨਾ, ਮਹਾਰਾਜ ਮੈਨੂੰ ਮੱਕੇ ਦੀ ਵਾਰਤਾ ਸੁਣਾਓ ਇੱਕ ਵਾਰ। ਫਿਰ ਹਜ਼ੂਰ ਮਹਾਰਾਜ ਦੱਸਣੀ ਸ਼ੁਰੂ ਕਰਦੇ ਆ ਵੀ ਲੈਣਿਆ ਮੈਂ ਜਦੋਂ ਮੱਕੇ ਗਿਆ ਇੱਦਾਂ ਵਾਪਰਿਆ ਉੱਦਾਂ ਵਾਪਰਿਆ। ਮਹਾਰਾਜ ਉਹ ਸਿੱਧਾ ਵਾਲੀ ਗਾਥਾ ਸੁਣਾਓ ਇੱਕ ਵਾਰ, ਹਜ਼ੂਰ ਆਪਣੇ ਮੁਖਾਰ ਬਿੰਦ ਤੋਂ, ਆਪਣੀ ਪਵਿੱਤਰ ਰਸਨਾ ਤੋਂ, ਆਪਣੇ ਜੀਵਨ ਦਾ ਇਕੱਲਾ ਇਕੱਲਾ ਘਟਨਾਕ੍ਰਮ ਭਾਈ ਲਹਿਣੇ ਦੇ ਕੰਨਾਂ 'ਚ ਪਾ ਰਹੇ, ਕਿਆ ਆਨੰਦ ਹੋਏਗਾ, ਕੈਸਾ ਮਾਹੌਲ ਹੋਏਗਾ। ਅਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਗਰਮੀ ਦੇ ਵਿੱਚ ਰਾਤ ਨੂੰ ਕੋਠਿਆਂ 'ਤੇ ਛੱਤਾਂ 'ਤੇ ਮੰਜੇ ਡਾਹ ਕੇ ਸੌਣਾ ਅਤੇ ਬਾਤਾਂ ਸੁਣਾਉਣੀਆਂ ਸ਼ੁਰੂ ਕਰਨੀਆਂ, ਅਸੀਂ ਸੁਣਦਿਆਂ ਸੁਣਦਿਆਂ ਅੱਖ ਲੱਗ ਜਾਣੀ, ਬਾਤ ਨਾ ਮੁੱਕਣੀ, ਅਗਲੀ ਰਾਤ ਫਿਰ ਆਖਣਾ ਵੀ ਉੱਥੋਂ ਹੀ ਸ਼ੁਰੂ ਕਰੋ, ਮੈਂ ਇੱਥੇ ਆਣ ਕੇ ਸੌਂ ਗਿਆ ਸੀ, ਫਿਰ ਉੱਥੋਂ ਸ਼ੁਰੂ ਹੋਣੀ, ਕਈ ਦਿਨ ਲੰਘ ਜਾਣੇ। ਕੀ ਪਤਾ 7 ਸਾਲਾਂ 'ਚ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਕੋਲੋਂ ਕੀ ਕੁਝ ਸੁਣਿਆ ਹੋਏਗਾ, ਕਿੰਨੀਆਂ ਹੱਡ ਬੀਤੀਆਂ, ਕਿੰਨੀਆਂ ਜੱਗ ਬੀਤੀਆਂ, ਕਿੰਨੇ ਜੀਵਨ ਦੇ ਅਨੁਭਵ, ਕਿੰਨੇ ਤਜਰਬੇ, ਸੱਜਣ ਦੀ ਸਾਖੀ ਭੂਮੀਏ ਦੀ। ਅਸੀਂ ਤੇ ਸੁਣੀ ਸੁਣਾਈ ਸੁਣਾ ਰਹੇ ਹਾਂ, ਲਿਖੀ ਹੋਈ ਪੜ੍ਹ ਕੇ ਸੁਣਾ ਰਹੇ ਹਾਂ, ਪਰ ਜਦੋਂ ਹਜ਼ੂਰ ਆਪਣੇ ਮੁਖਾਰਬਿੰਦ ਤੋਂ ਸੁਣਾਉਂਦੇ ਹੋਣਗੇ ਤੇ ਕੈਸਾ ਮਾਹੌਲ ਹੋਏਗਾ। ਤੋ ਬਾਬੇ ਨੇ ਆਖਿਆ, ਜੇ ਮੈਂ ਉਹਨੂੰ ਮਿਲ ਨਹੀਂ ਸਕਦਾ, ਕੋਈ ਮੈਨੂੰ ਉਹਦੇ ਬਾਰੇ ਦੱਸੋ, ਮੈਂ ਸੁਣਨਾ ਚਾਹੁੰਦਾ ਆਪਣੇ ਗੁਰੂ ਦੀ ਕੋਈ ਗੱਲ, ਤੇ ਦੱਸ ਪਿਆਰੇ, ਔਰ ਜਿਹੜਾ ਮੈਨੂੰ ਦੱਸੇਗਾ ਨਾ ਸਿਰ ਧਰੀ ਉਤਾਰੇ। ਮੇਰੇ ਮਨ ਦਾ ਇੱਕ ਤਨ ਆ ਤੇ ਉਸ ਤਨ ਦਾ ਇੱਕ ਸਿਰ ਆ ਹਉਮੈ ਵਾਲਾ, ਮੈਂ ਹਉਮੈ ਵਾਲਾ ਸਿਰ ਲਾ ਕੇ ਤੁਹਾਡੇ ਚਰਨਾਂ 'ਚ ਰੱਖ ਦਿਆਂਗਾ। ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੇ, ਇੱਕ ਭੋਰੀ ਦਰਸ਼ਨ ਦਾ ਅਰਥ ਇੱਥੇ ਵੀ ਸ਼ਬਦ ਵਿਚਾਰ ਹੀ ਹੈ, ਗੁਰੂ ਦੀ ਗੱਲ, ਗੁਰੂ ਦਾ ਅਨੁਭਵ। ਇੱਕ ਇੱਕ ਅੱਖ ਚਮਕਣ ਜਿੰਨੇ ਸਮੇਂ ਦੀ, ਗੁਰੂ ਦਾ ਕੋਈ ਅਨੁਭਵ ਮੇਰੇ ਨਾਲ ਸਾਂਝਾ ਕਰੋ, ਜੀਵਨ ਦਾ ਕੋਈ ਤਜਰਬਾ। ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਮੇਰੇ ਨੈਣ, ਮੇਰੀਆਂ ਅੱਖਾਂ ਤਰਸਦੀਆਂ ਆ। ਔਰ ਸਾਈਕੋਲੋਜੀ ਕਹਿੰਦੀ ਆ ਵੀ ਜਿਹੜੀ ਜਿਹੜੀ ਜਿਹੜੀ ਤੁਹਾਡੀ ਅੱਖ ਆ, ਜਿਹੜੇ ਤੁਹਾਡੇ ਇੰਦਰੇ ਆ, ਇਹਨਾਂ ਤੋਂ ਆਪਾਂ ਜੱਜਮੈਂਟ ਕਰਦੇ ਹਾਂ ਬੰਦੇ ਦੀ। ਤੁਹਾਡੀਆਂ ਅੱਖਾਂ ਦੱਸ ਦਿੰਦੀਆਂ ਆ ਇਹ ਕਿੰਨੀਆਂ ਕੁ ਪਿਆਸੀਆਂ ਆ, ਇਹਨਾਂ 'ਚ ਕਿੰਨੀ ਕੁ ਭੁੱਖ ਆ, ਇਹਨਾਂ 'ਚ ਕਿੰਨੀ ਕੁ ਤਲਬ ਆ। ਤੁਹਾਡੀ ਅੱਖ ਦੱਸਦੀ ਆ ਵੀ ਤੁਹਾਡੀ ਅੱਖ ਵਿੱਚ ਖੁਸ਼ੀ ਦੀ ਚਮਕ ਆ ਕਿ ਗਮ ਦੀ ਧੁੰਦ ਆ, ਉਹ ਦੱਸ ਦਿੰਦੀ ਆ। ਈਵਨ ਜਿਨ੍ਹਾਂ ਨੇ ਜਿਹੜੇ ਇਸ ਕਿੱਤੇ ਦੇ ਮਾਹਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਤੁਹਾਡੇ ਹਰ ਜਿਹਨੂੰ ਆਪਾਂ ਬੋਡੀ ਲੈਂਗੁਏਜ ਕਹਿੰਦੇ, ਹਰ ਹਾਵ ਭਾਵ ਤੋਂ ਜੱਜ ਕਰਦੇ ਬੰਦੇ ਨੂੰ, ਇਹ ਬੰਦਾ ਕੀ ਚਾਹੁੰਦਾ ਆ, ਕੀ ਸੁਣਨਾ ਚਾਹੁੰਦਾ ਆ, ਕੀ ਜਾਣਨਾ ਚਾਹੁੰਦਾ ਆ, ਇਹ ਇੱਛੁਕ ਹੈ ਕਿ ਨਹੀਂ। ਉਹ ਸਿਆਣੇ ਉਸਤਾਦ, ਸਿਆਣੇ ਟੀਚਰ ਜਿਹੜੇ ਆ, ਉਹ ਆਪਣੇ ਸ਼ਿਸ਼ ਨੂੰ, ਆਪਣੇ ਸਟੂਡੈਂਟ ਨੂੰ ਕਈ ਵਾਰੀ ਇਸੇ ਕਰਕੇ ਦਰਕਿਨਾਰ ਕਰਦੇ ਆ ਵੀ ਨਹੀਂ, ਅਜੇ ਨਾ ਇਹ ਸਿਰਫ ਸਵਾਦ ਲੈਣ ਲਈ ਪੁੱਛ ਰਿਹਾ, ਇਹਦੇ ਅੰਦਰ ਤਲਬ ਨਹੀਂ ਹੈਗੀ। ਉਹ ਫਿਰ ਉਹਨੂੰ ਕਹਿਣਗੇ ਵੀ ਕੋਈ ਨਹੀਂ, ਬਾਅਦ 'ਚ ਗੱਲ ਕਰਾਂਗੇ। ਪਰ ਜਦੋਂ ਲੱਗ ਜਾਏ ਵੀ ਨਹੀਂ ਹੁਣ ਇਹਦੀ ਇੱਛਾ ਪ੍ਰਬਲ ਆ, ਫਿਰ ਝੱਟ ਦੱਸ ਦਿੰਦੇ ਆ। ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਮੇਰੀਆਂ ਅੱਖਾਂ 'ਚ ਪਿਆਸ ਆ, ਅੱਖਾਂ 'ਚ ਭੁੱਖ ਆ, ਇੱਕ ਤਿਲ ਪੀਣਾ ਤੇਰੀ ਜੀ ਪ੍ਰਭ ਸਿਉਂ ਮੰਨ ਲੀ ਨਾ ਜਿਉਂ जल मीना, जिदा मच्छी दी प्यार ना खेचा, पर कपट नहीं होनी चाहिए। भाई गुरदास ने कहा ना, सरल बिशोप है जीवत ज्यों रहे मीन, कपट स्नेह के स्नेह ना कहावी। लोकी ते दास्तान पाउंदे आ वी मच्छी पानी तो बिना रह नहीं सकती, पर जे मच्छी पानी तो बिना भी सरवाइव कर जाए, इहदा मतलब मच्छी का प्यार झूठा है। लोकी ते कहिंदे आ बिन कण बूंद ज्यों अनंत जल पान करे, चातरिक संतान विखे लाशन लगावी। भी चातरिक नूं मींह दी बूंद चाहीदी आ, जिन्ना मर्जी पानी होवे, उह कहिंदा मैं प्यासा मर जाऊं, मैं नहीं पीणा, मैनूं उही बूंद चाहीदी आ। पर जे उह वी आले दुआले वाला पानी पी लवे मींह दी बूंद तों बिना, इहदा मतलब उहने अपनी खुल नूं दाग लाता। सिख दे बारे बाबे ने आख्या सी, मैं बनजान राम की तेरा नाम वखर वापार जी। ते सिख भी जे गुरु दे नाम तों बिना सरवाइव कर गया, इहदा मतलब सिख दा प्यार झूठा आ। कोई मूल माल नहीं हैगा इहदा, हर चीज़ अपने मूल ते टिकी आ। हरनी होवां बन बसा, उहदा मूल आ, हरनी जंगल च ही रहिंदी आ, अज भी उत्थे रहिंदी आ। कोकिल होवां अंब बसा, कोयल पहला भी अंब दे दरख्त ते रहने पसंद करती सी, अज भी कोयल अंब ते बहिंदी आ, किते नहीं बहिंदी। नागण होवां तर वसा, सपनी पहला भी चूहे की खुड दे विच ही जमीन च रहिंदी सी, अज भी सप जमीन च रहने पसंद करता। तुसीं सप नूं कील के पटारे च पा सकते हो, बाहर दे नालों अंदरों जा तड़फदा है, क्योंकि उन्हें शांति खुड च ही मिलती है, उहदा मूल आ। मछली होवां जल बसा, हर चीज अपने मूल ते टिकी। ते रहाव दे बंद च बाबे ने आख्या, सिख दा मूल की सी, मैं बंजारन राम की तेरा नाम वखर वापार जी। यही अपने मूल ते नहीं टिकिया, बाकी हर चीज अपने मूल नाल जुड़ी हुई। हजूर महाराज कहिंदे ने, नैण हमारे परे रंग रंगारे, एक तिल भी ना तिरी जे, प्रभ स्यों मन लीना ज्यों जल मीना, चातरिक जिवें तसंतिया, जिवें चातरिक तरसदा आ, जन नानक गुरपूरा पाया सगली तिखा बुझंतिया। बड़ियां चीजां ने मेरे कोल, पर मैनूं इदां लगदा चरण कमल अल गुरमुख मोख होए, आन देव सेवक होए मुक्त ना पावे। मैं जिहदा मर्जी सिख बन जा, मैनूं शांति नहीं मिलनी, मैनूं शांति गुरु के शब्द नाल ही मिलनी है। गुरु कृपा करे, जो उपदेश साहब जी ने पावन मुख वाक दे राहीं सानूं बख्शिश कीता है, इस नूं जीवन का आधार बना के गुरु आशे मुताबक जीवन बतीत कर सकीए। होइयां बेंत भुलां चुकां दी खिमा, आप संगतां दा धन्नवाद। अगला प्रोग्राम सत्कारयोग ज्ञानी जगदीश सिंह जी होना पासों श्रवण करन दी कृपालता करो जी। वाहिगुरु जी का खालसा,
1: वाहिगुरु जी की फतह। वाहि जी हार्दिक धन्नवाद ज्ञानी निशान सिंह जी उन्हां दा, जिन्होंने अज दे मुख वाक दी कथा विचार कथा राहीं साडे नाल सांझी कीती है। सतगुरु इन्हां नूं चढ़दियां कलां बख्शन। हुण भाई हरजीत सिंह जी दिल्ली वाले कीर्तन सरवण कराउणगे, आओ बड़े प्यार नाल सरवण करिए। सो जिवें पहला भी बेनती की जा रही है कि गुरु नानक जहाज दी 112वीं यादगारी वरेगंढ 23 तरीक न 23 मई न जो है डाउन टाउन 2 to 5 PM तक हार्बर ग्रीन पार्क वैनकूवर दे विच हो रही है, मनाई जा रही है। उत्थे आप जी नूं बेनती है कि आप जी ने पहुँच के इस विच जरूर हाजरी भरनी। सो नाल नाल शुक्रवार नूं 6 बजे पगड़ी बन्नण दी ट्रेनिंग जिहड़ी है, जां पगड़ी पग बन्नी सिखणी है, ते आप जी नूं बेनती है कि आप पग लै के 6 बजे गुरद्वारा श्री गुरु सिंह सभा विखे पहुंचण दी कृपालता करनी जी। सो हुण सरवण करिए कीर्तन। आप बार टेंट देख रहे जे, और अज सारियां संगतां इस गल नूं पुछदियां जी ब्याह अज, क्योंकि अज लगा ना हमेशा ब्याह दे टेंट लगते ने, संगतां चाहुंदियां ने, परिवार चाहुंदे ने, ते गुरद्वारा साहब वल्लों इह सहूलत जिहड़ी है इस नूं सदा लई इत्थे पक्का कर दिता। अगर किसी परिवार ने आनंद कारज की सेवा लैनी है, पग करवाउणा, ते ओह इस दे मुताबक कर सकते ने। और इहदे नाल जो है संपर्क है तारीवाल बैंक टवाल वालिआं दा, उहनां नाल भी संपर्क करना पएगा। सो आओ हुण सरवण करिए कीर्तन। वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੋਂ ਉਹਨਾਂ ਦੇ ਜਥੇ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਲਾਹੀ ਬਣ ਦੇ ਮਲੋਰ ਕੀਰਤਨ ਦੁਆਰਾ ਨਿਹਾਲ ਕੀਤਾ। ਜਥੇਦਾਰ ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਗਿਆਨੀ ਨਿਸ਼ਾਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ ਭਾਈ ਸਾਹਿਬ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ।

ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਣ ਧਰ ਜੀਅਰੇ ਇੱਕ ਟੇਕ ਤੋਂ।

जल में अगन उठी अधकाए रहाओ। तू जल निद हों जल कामीना, जल में रहों

হস ওটা তোর, জাম মঞ্জার কাহা করে মোর, তু তরবর

तेरो दर्शन नाहे। तू सतगुर हाँ नौ तन चेला, कह कबीर मेल अंत की बेला। तू सतगुर हाँ नौ तन चेला, कह कबीर मेल अंत की बेला। परम सम्मान योग जुगो जुग अटल चवर शतर सिंहासन दे मालिक वालिए कुल आलम सर्वरे कायनात दीन दुनी दे मालिक शब्द ब्रह्म सतगुरु धन धन गुरु ग्रंथ साहिब महाराज सच्चे पातशाह जी तिन्हां दी पावन पवित्र मुबारक गोद अंदर जुड़ बैठे। अते मीडिया दे राहीं घरां विच बैठ के सतगुरां दी पावन बाणी नाल अपनियां मन बिरतियां नूं एकागर करन दा यतन कर रहे गुरु प्यारे गुरु सवारे अति सत्कारयोग सतसंगी जनों वडभागे हां। जिथे आप जियां ने गुरु दर दे सत्कारत कीर्तनी जथे पासों रस भिन्नी रसना द्वारा सतगुरां दी पावन बाणी दा शब्द कीर्तन श्रवण कीता है। आओ नियत कीते गए समय विच रह के सतगुरां दी पावन बाणी दी विचार नाल सांझ बनाउण दा यतन करिए। गुरमत विचारां दी सांझ करन तों पहलां अमृत के दाते कलगीधर स्वामी बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाइए। आखो जी वाहिगुरु जी का खालसा वाहिगुरु जी की फतेह। रोजाना ही इन्हां दीवानां विच मिल बैठ के आपां जो लड़ीवार गुरु ग्रंथ साहिब जी की पावन बाणी की कथा विचार चल रही है तो इस नूं समझण दा विचारण दा यतन करदे हां। अज दा इह पावन शब्द भगत कबीर साहिब जी की रसना तो उच्चारण किया होया राग गौड़ी की भगत बाणी विचों कबीर जी का दूजा शब्द है जो गुरु ग्रंथ साहिब जी के अंक नंबर 323 अते 324 उपर सुभायमान है। भगत कबीर जी बख्शिश करते ने गौड़ी कबीर जी माधो जल की प्यास ना जाए। हे मेरे अकाल पुरख वाहिगुरु तेरे नाम विच जुड़िया तेरे नाम विच भतीजियां तेरी भगती विच लग्गियां तेरी उपासना करदियां तेरे नाल दिली सांझ बनाउंदियां मैं कदे भी अकेमा महसूस नहीं करदा। ज्यों ज्यों मैं तेरे नाल जुड़दा जाना हाँ तेरी उपासना करदा हाँ तेरी भगती विच लीन रहिंदा हाँ त्यों त्यों मेरे मन विच होर तलब होर खिच होर जानण दी इच्छा होर पाउण दी इच्छा जिहड़ी है उह लगातार प्रज्वलित हुंदी रहिंदी है होर प्रबल हुंदी है भी मैं किवें होर रूप च उहदी बात पा सकदा नहीं तो तुसीं दुनिया दे विच विचर के वेखो कोई भी ऐसा कार्ज नहीं जिहड़ा असीं करिए ते सानूं अकेवा ना होवे
10 ਬੰਦੇ ਇਕੱਠੇ ਹੋ ਕੇ ਬਹਿ ਜਾਣ ਤੇ ਉਹ ਆਪਣੇ ਆਪਣੇ ਰੂਟੀਨ ਦੇ ਬਾਰੇ ਜਦੋਂ ਗੱਲ ਕਰਦੇ ਤੇ ਉਹ ਕਹਿੰਦਾ ਜਿਹੜਾ ਮੇਰਾ ਕੰਮ ਹੈ ਨਾ ਇਹ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ। ਹੋਰ ਭਾਵੇਂ ਜਿਹੜੀ ਮਰਜ਼ੀ ਜੌਬ ਕਰ ਲਿਓ ਨੌਕਰੀ ਕਰ ਲਿਓ ਪਰ ਮੇਰੇ ਵਾਲਾ ਕੰਮ ਨਾ ਕਰਿਓ। ਇਹੀ ਵਿਚਾਰ ਜਿਹੜਾ ਆ ਦੂਜੇ ਮਨੁੱਖ ਦੇ ਮਨ ਵਿੱਚ ਹੈ ਕਿ ਨਹੀਂ ਨਹੀਂ ਤੇਰੀ ਜੌਬ ਤੇ ਫਿਰ ਵੀ ਠੀਕ ਹੈ, ਜੇ ਤੂੰ ਮੇਰੀ ਥਾਂ ਤੇ ਆਣ ਕੇ ਵੇਖੇ ਤੈਨੂੰ ਫਿਰ ਪਤਾ ਲੱਗੇ। ਉਹ ਆਪਣੀ ਥਾਂ ਦੇ ਉੱਤੇ ਪਰੇਸ਼ਾਨ ਹੈ ਔਰ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਪਹਿਲਾਂ ਅਸੀਂ ਬੜੇ ਉਤਸੁਕ ਵੀ ਸੀ। ਇਹ ਨਹੀਂ ਵੀ ਸਾਨੂੰ ਧੱਕੇ ਨਾਲ ਇਹ ਜੌਬ ਮਿਲੀ, ਅਸੀਂ ਉਤਸੁਕ ਸੀ, ਸਾਡੇ 'ਚ ਜਗਿਆਸਾ ਸੀ, ਸਾਡੀ ਮਨ ਮਰਜ਼ੀ ਦੀ ਜੌਬ ਸੀ, ਸਾਡੇ ਅੰਦਰ ਤਾਂਘ ਸੀ ਵੀ ਮੈਂ ਇਹੀ ਕੰਮ ਕਰਨਾ। ਹਾਲਾਂਕਿ ਇੱਕ ਮਨੁੱਖ ਜਿਹੜਾ ਪਹਿਲਾਂ ਮਜ਼ਦੂਰੀ ਕਰਦਾ ਸੀ ਦਿਹਾੜੀ ਕਰਦਾ ਸੀ ਜਦੋਂ ਆਪਣੇ ਮੈਨੇਜਰ ਨੂੰ ਵੇਖਦਾ ਸੀ ਤਾਂ ਇਹਦੇ ਮਨ ਵਿੱਚ ਆਉਂਦਾ ਸੀ ਵੀ ਜੇ ਕਿਤੇ ਇਹ ਜੌਬ ਮੈਨੂੰ ਮਿਲੇ, ਸਾਰੀ ਦਿਹਾੜੀ ਤੁਰਦੇ ਰਹਿੰਦੇ ਹਾਂ, ਟੋਕਰੀਆਂ ਢੋਂਦੇ ਰਹਿੰਦੇ ਹਾਂ, ਮਿੱਟੀ ਢੋਂਦੇ ਰਹਿੰਦੇ ਹਾਂ, ਜੇ ਕਿਤੇ ਇਹ ਜੌਬ ਮਿਲੇ ਤਾਂ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਥਾਂ 'ਤੇ ਬੈਠਾ ਰਹੇ, ਚੇਅਰ ਦੇ ਉੱਤੇ, ਏਸੀ ਲੱਗਾ ਹੋਇਆ, ਵਾਈਟ ਕਾਲਰ ਜੌਬ ਹੈ, ਤਨਖਾਹ ਵੀ ਵੱਧ ਹੈ। ਅਖੀਰ ਮਨੁੱਖ ਸੀ, ਉਹਨੇ ਮਿਹਨਤ ਕੀਤੀ, ਯਤਨ ਕੀਤੇ, ਕੋਸ਼ਿਸ਼ ਕੀਤੀ, ਅਕਾਲ ਪੁਰਖ ਵਾਹਿਗੁਰੂ ਨੇ ਉਹਦੀ ਮਿਹਨਤ ਨੂੰ ਫਲ ਲਾਇਆ ਅਤੇ ਬੰਦਾ ਚੰਗੇ ਨੰਬਰ ਲੈ ਕੇ ਪਾਸ ਹੋਇਆ ਅਤੇ ਹੁਣ ਉਹ ਉਸੇ ਹੀ ਕੰਪਨੀ ਦੇ ਵਿੱਚ ਚੰਗੀ ਜੌਬ ਕਰਨ ਲੱਗ ਪਿਆ। ਜਿਸ ਕੁਰਸੀ 'ਤੇ ਬਹਿਣ ਦੀ ਉਹਦੀ ਇੱਛਾ ਸੀ ਅੱਜ ਉਹ ਬੈਠਾ। 10 ਦਿਨ, 15 ਦਿਨ, 20 ਦਿਨ, ਮਹੀਨਾ ਬੜਾ ਵਧੀਆ ਬਤੀਤ ਹੋਇਆ ਵੀ ਹੁਣ ਆਨੰਦ ਵਿੱਚ ਆ, ਪਰ ਅਖੀਰ ਕਿੰਨਾ ਚਿਰ? ਜਿਉਂ ਜਿਉਂ ਦਿਨ ਬੀਤਦੇ ਜਾਂਦੇ ਆ ਹੁਣ ਉਹਦੇ ਮਨ 'ਚ ਅਕੇਵਾਂ ਪੈਦਾ ਹੁੰਦਾ ਵੀ ਪਹਿਲਾਂ ਤਾਂ ਫਿਰ ਵੀ ਠੀਕ ਸੀ, ਤੁਰ ਫਿਰ ਕੇ ਇੱਧਰ ਉੱਧਰ ਦੀ ਦੁਨੀਆ ਦੇ ਰੰਗ ਵੇਖੀਦੇ ਸੀ, ਗੱਲਾਂ ਬਾਤਾਂ ਕਰੀਦੀਆਂ ਸੀ, ਆਪਣੇ ਮਜ਼ਦੂਰ ਸਾਥੀਆਂ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਲਈਦਾ ਸੀ, ਇੱਥੇ ਇਕੱਲੇ ਬੈਠੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਥਾਂ 'ਤੇ ਬਹਿ ਬਹਿ ਕੇ ਦੁਖੀ ਹੋ ਗਏ ਹਾਂ, ਨਾ ਤੁਰ ਸਕਦੇ ਹਾਂ, ਨਾ ਫਿਰ ਸਕਦੇ ਹਾਂ, ਨਾ ਘੁੰਮ ਫਿਰ ਸਕਦੇ ਹਾਂ, ਨਾ ਸੈਰ ਸਪਾਟਾ, ਕੁਝ ਵੀ ਨਹੀਂ, ਅਤੇ ਨਾ ਗੱਲ ਕਰਨ ਵਾਸਤੇ ਕੋਈ ਦੂਜਾ ਮਨੁੱਖ ਕੋਲ, ਬੜੇ ਦੁਖੀ ਹਾਂ। ਤੋ ਕੋਈ ਵੀ ਕਾਰਜ ਜਿਹੜਾ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਅਕੇਵਾਂ ਮਹਿਸੂਸ ਹੁੰਦਾ, ਜਿਹੜਾ ਪਾਠ ਕਰਦਾ ਉਹ ਇਸ ਗੱਲ ਤੋਂ ਦੁਖੀ ਹੈ ਵੀ 2 ਘੰਟੇ ਦੀ ਰੌਲ ਹੈ, ਪਾਠ ਕਰਦੇ ਹਾਂ ਨਾ ਸੱਜੇ ਵੇਖ ਸਕਦੇ ਹਾਂ, ਨਾ ਖੱਬੇ ਵੇਖ ਸਕਦੇ ਹਾਂ, ਨਾ ਕਿਸੇ ਹੋਰ ਨਾਲ ਗੱਲ ਕਰ ਸਕਦੇ ਹਾਂ, ਪੂਰੇ 2 ਘੰਟੇ ਇੱਕੋ ਥਾਂ 'ਤੇ ਬਹਿ ਕੇ ਅੱਖਾਂ, ਦਿਮਾਗ ਅਤੇ ਜ਼ਬਾਨ ਲਗਾਤਾਰ ਚੱਲਦੀ ਹੈ ਅਤੇ ਫਿਰ ਜਾ ਕੇ ਸਾਨੂੰ ਜਿਹੜੇ ਆ ਉਹ $20-25 ਮਿਲਦੇ ਆ, ਕੰਮ ਜ਼ਿਆਦਾ ਹੈ, ਪੈਸੇ ਘੱਟ ਨੇ ਅਤੇ ਸਕੂਨ ਕੋਈ ਨਹੀਂ। ਇਹਨੂੰ ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਵੇਖੋਗੇ ਅਤੇ ਜਦੋਂ ਗੁਰਬਾਣੀ 'ਚ ਹਜ਼ੂਰ ਨੇ ਆਇਆ ਨਾ ਵੀ ਆਖਿਆ ਵੀ ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ 'ਤੇ ਉਪਜਿਆ ਸੋਗ। ਜਿਹਨੂੰ ਬੰਦਾ ਇਹ ਸਮਝਦਾ, ਕਈ ਵਾਰੀ ਕਈ ਕਹਿ ਦੇਗਾ ਨਹੀਂ ਜੀ ਵੇਖੋ ਜਿਹੜੀ ਨਿੰਦਾ ਚੁਗਲੀ ਆ ਨਾ ਇਹ ਤਾਂ ਨਹੀਂ ਬੰਦਾ ਕਦੇ ਅੱਕਦਾ, ਨਹੀਂ ਉਹ ਵੀ ਅੱਕ ਜਾਂਦਾ, ਕਿੰਨਾ ਕਰ ਲਏਗਾ ਮਨੁੱਖ। ਅਖੀਰ ਉਹਦੀ ਵੀ ਤੇ ਕੁਦਰਤ ਵਿੱਚ ਹਰ ਸ਼ੈ ਦੀ ਕੋਈ ਲਿਮਿਟ ਆ, ਇਹ ਇਹ ਇਸ ਤਰੀਕੇ ਨੂੰ ਸਮਝਣਾ। ਕੁਦਰਤ ਵਿੱਚ ਕੋਈ ਐਸਾ ਕਾਰਜ ਨਹੀਂ ਜਿਹਦੀ ਕੋਈ ਹੱਦ ਬੰਦੀ, ਜਿਹਦੀ ਕੋਈ ਲਿਮਿਟ ਨਾ ਹੋਵੇ। ਔਰ ਉਹਦੇ ਨਾਲ ਨਾਲ ਇਹ ਵੀ ਚੇਤੇ 'ਚ ਰੱਖਣਾ ਵੀ ਕ੍ਰੋਧ ਕਰਨ ਵਾਲਾ ਬੰਦਾ ਲਗਾਤਾਰ ਪਹਿਲੀ ਗੱਲ 'ਤੇ ਕ੍ਰੋਧ ਕਰ ਨਹੀਂ ਸਕਦਾ, ਅਤੇ ਜਿੰਨਾ ਕੁ ਚਿਰ ਉਹਨੇ ਕੀਤਾ ਆ ਅਖੀਰ ਜਦੋਂ ਉਹਦਾ ਪਾਰਾ ਠੰਡਾ ਹੋਏਗਾ ਤਾਂ ਉਹਨੂੰ ਆਪਣੇ ਕੀਤੇ 'ਤੇ ਪਛਤਾਵਾ ਵੀ ਉਨਾ ਹੀ ਹੋਏਗਾ। ਹੰਕਾਰੀ ਮਨੁੱਖ ਹੰਕਾਰ ਦੇ ਵੇਗ ਵਿੱਚ ਆਣ ਕੇ ਆਪਣੀ ਹੈਸੀਅਤ ਤੋਂ ਵੱਧ ਕੇ ਕਿਸੇ ਨੂੰ ਬੋਲੀ 'ਤੇ ਮਾਰ ਸਕਦਾ, ਪਰ ਜਦੋਂ ਉਹ ਨੋਰਮਲ ਹੋਏਗਾ ਉਦੋਂ ਉਹਨੂੰ ਆਪਣੇ ਕੀਤੇ 'ਤੇ ਪਛਤਾਵਾ ਵੀ ਹੋਏਗਾ, ਅਤੇ ਕਈ ਵਾਰ ਬੰਦਾ ਫਿਰ ਅਗਲੇ ਦੇ ਘਰ ਵਿੱਚ ਜਾ ਕੇ ਅਤੇ ਮਾਫ਼ੀ ਮੰਗ ਕੇ ਵੀ ਆਉਂਦਾ ਵੀ ਮੈਂ ਆਪਣੀ ਹੈਸੀਅਤ ਤੋਂ ਵੱਧ, ਮੈਂ ਲੋੜ ਤੋਂ ਵੱਧ ਤੁਹਾਨੂੰ ਆਹ ਗੱਲ ਕਹਿ ਬੈਠਾ। ਹਜ਼ੂਰ ਮਹਾਰਾਜ ਨੇ ਆਖਿਆ ਕਿ ਪਰਮੇਸ਼ੁਰ ਦੇ ਗੁਣ ਨੇ, ਜਿਨ੍ਹਾਂ ਦਾ ਮਨੁੱਖ ਨੂੰ ਅਕੇਵਾਂ ਵੀ ਕੋਈ ਨਹੀਂ ਅਤੇ ਜਿਹਦਾ ਮਨੁੱਖ ਨੂੰ ਪਛਤਾਵਾ ਵੀ ਕੋਈ ਨਹੀਂ। ਕਦੇ ਕਿਸੇ ਨੇ ਵੇਖਿਆ ਵੀ ਕੋਈ ਬੰਦਾ ਨਿਮਰਤਾ ਦਾ ਧਾਰਨੀ ਹੋਵੇ, ਨਿਮਰਤਾਵਾਨ ਹੋਵੇ, ਤਾਂ ਕਿਸੇ ਨੂੰ ਜਾ ਕੇ ਆਖੇ ਜੀ ਮੇਰੇ ਕੋਲੋਂ ਨਾ ਨਿਮਰਤਾ ਦਾ ਵਿਖਾਵਾ ਕੀਤਾ ਗਿਆ, ਮੈਂ ਆਪਣੀ ਗਲਤੀ ਦੀ ਮੁਆਫ਼ੀ ਚਾਹੁੰਦਾ, ਮੈਨੂੰ ਇੰਨੇ ਨਿਮਰਤਾਵਾਨ ਨਹੀਂ ਸੀ ਬਣਨਾ ਚਾਹੀਦਾ। ਕਿਸੇ ਮਨੁੱਖ ਨੇ ਕਿਸੇ ਨੂੰ ਮਿੱਠੇ ਬੋਲ ਬੋਲੇ ਹੋਣ, ਚੰਗੇ ਸ਼ਬਦ ਬੋਲੇ ਹੋਣ, ਕੋਈ ਚੰਗੀ ਸਿਕਸ਼ਾ ਦਿੱਤੀ ਹੋਵੇ ਅਤੇ ਆਪਣੀ ਦਿੱਤੀ ਹੋਈ ਸ਼ਿਕਸ਼ਾ ਦੀ ਮੁਆਫ਼ੀ ਮੰਗਦਾ ਫਿਰੇ ਵੀ ਮੇਰੇ ਤੋਂ ਜੀ ਗਲਤੀ ਹੋ ਗਈ, ਮੈਂ ਸਾਰੀ ਉਮਰ ਤੁਹਾਨੂੰ ਨੈਤਿਕ ਸਿੱਖਿਆ ਦਿੰਦਾ ਰਿਹਾ, ਚੰਗੀਆਂ ਗੱਲਾਂ ਸਿਖਾਉਂਦਾ ਰਿਹਾ, ਮੈਨੂੰ ਇੱਦਾਂ ਨਹੀਂ ਸੀ, ਨਹੀਂ ਕਦੇ ਨਹੀਂ ਹੋਏਗਾ। ਤੋ ਬਾਬੇ ਨੇ ਬਾਣੀ ਦੇ ਵਿੱਚ ਆਖਿਆ ਜਿਹੜੇ ਗੁਣ ਨੇ ਨਾ ਇਹਨਾਂ ਦਾ ਮਨੁੱਖ ਨੂੰ ਅਕੇਵਾਂ ਵੀ ਕੋਈ ਨਹੀਂ,
ਇਹਨਾਂ ਦਾ ਮਨੁੱਖ ਨੂੰ ਪਛਤਾਵਾ ਵੀ ਕੋਈ ਨਹੀਂ, ਸਗੋਂ ਜਿਉਂ-ਜਿਉਂ ਮਨੁੱਖ ਇਹਦਾ ਅਭਿਆਸ, ਇਹਦੀ ਪ੍ਰੈਕਟਿਸ ਕਰਦਾ ਜਾਏਗਾ, ਉਨਾ ਹੀ ਉਹ ਨਿਪੁੰਨਤਾ ਹਾਸਲ ਕਰੇਗਾ ਤੇ ਉਤਸੁਕਤਾ ਉਨੀ ਵਧੇਗੀ। ਭਾਈ ਲਹਿਣਾ ਜੀ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਭਾਈ ਲਹਿਣਾ ਜੀ ਮੱਤੇ ਕੀ ਸਰਾਂ, ਨਾਗੇ ਦੀ ਸਰਾਂ ਜਿਹਨੂੰ ਕਹਿੰਦੇ ਸਨ, ਉੱਥੇ ਮਾਹੌਲ ਠੀਕ ਠਾਕ ਨਾ ਹੋਣ ਕਰਕੇ ਉੱਥੇ ਜੰਮੇ ਪਲੇ ਸਨ, ਪ੍ਰਵਾਨ ਚੜ੍ਹੇ ਸਨ, ਉੱਥੋਂ ਉੱਠੇ ਤੇ ਹਰੀ ਕੇ ਆਏ। ਇੱਥੇ ਵੀ ਮਾਹੌਲ ਬਹੁਤਾ ਡਾਵਾਂਡੋਲ ਜਾ ਰਿਹਾ ਤੇ ਉੱਥੋਂ ਉੱਠੇ ਤੇ ਖਡੂਰ ਆ ਗਏ। ਚੰਗਾ ਕਾਰੋਬਾਰ, ਚੰਗਾ ਕੰਮ ਕਾਜ, ਧੀਆਂ ਪੁੱਤ ਪਰਿਵਾਰ ਵਧੀਆ, ਸਾਂਝ ਬਹੁਤ ਹੈ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ, ਚੰਗੇ ਲੋਕਾਂ ਦੇ ਨਾਲ ਬਹਿਣੀ ਖਲੋਣੀ ਹੈ, ਰਿਸਪੈਕਟ ਬਹੁਤ ਜ਼ਿਆਦਾ ਹੈ ਤੇ ਧਾਰਮਿਕ ਕਾਰਜਾਂ ਦੇ ਵਿੱਚ ਵੀ ਆਪਣੀ ਸ਼ਮੂਲੀਅਤ ਰੱਖਦੇ ਆ। ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ ਤੇ ਹਜ਼ੂਰ ਨੇ, ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਬਹੁਤ ਸਾਰੇ ਧਰਮ ਪ੍ਰੀਖਿਆ ਦੇ ਵਿੱਚੋਂ ਕੱਢਿਆ। ਕਦੇ ਉਹ ਗਟਰ ਦੇ ਵਿੱਚੋਂ, ਨਾਲੇ ਦੇ ਵਿੱਚੋਂ ਲੋਟਾ ਕੱਢ ਕੇ ਲਿਆਉਂਦੇ ਆ, ਕਦੇ ਉਹ ਡਿੱਗੀ ਹੋਈ ਧਰਮਸ਼ਾਲ ਦੀ ਕੰਧ ਕਰਦੇ ਆ, ਕਦੇ ਉਹ ਵਸਤਾ ਧੋਣ ਵਾਸਤੇ ਜਾਂਦੇ ਆ, ਕਦੇ ਮਹਾਰਾਜ ਉਹਨਾਂ ਨੂੰ ਕੋਈ ਕਾਰਜ ਕਹਿ ਦਿੰਦੇ ਆ। ਲਗਾਤਾਰ ਆਪਣੇ ਜੀਵਨ ਦੇ 7 ਸਾਲ ਨਦੀਨ ਦੀਆਂ ਪੰਡਾਂ ਢੋਣੀਆਂ, ਗੰਦਗੀ ਝੱਤ ਮਾਰਨਾ, ਕੰਮ ਕਾਜ ਕਰਨੇ, ਸਾਫ਼ ਸਫਾਈ ਦਾ ਕਾਰਜ ਕਰਨਾ, ਗਾਗਰ ਦੇ ਨਾਲ ਜਲ ਢੋਣਾ, ਬਾਲਣ ਲੈ ਕੇ ਆਉਣਾ, ਪ੍ਰਸ਼ਾਦਾ ਤਿਆਰ ਕਰਨਾ, ਇਹ ਸਾਰੇ ਕਾਰਜ ਭਾਈ ਲਹਿਣੇ ਨੇ ਬੜੀ ਉਤਸੁਕਤਾ, ਬੜੀ ਸ਼ਿੱਦਤ ਨਾਲ ਕੀਤੇ। ਅੱਜ ਆਪਾਂ ਇਹ ਗੱਲ ਕਹਿੰਦੇ ਹਾਂ ਮੁਕਾਮ ਪੁੱਗ ਜਾਣ ਤੋਂ ਬਾਅਦ ਵਿੱਚ, ਚੇਤੇ 'ਚ ਰੱਖਣਾ, ਪੁੱਗੀ ਹੋਈ ਗੱਲ ਨੂੰ ਆਪਾਂ ਰਿਪੀਟ ਕਰਦੇ ਹਾਂ ਵੀ 7 ਸਾਲਾਂ 'ਚ ਭਾਈ ਲਹਿਣਾ ਜੀ ਗੁਰੂ ਅੰਗਦ ਬਣ ਗਏ। ਪਰ ਜਦੋਂ ਭਾਈ ਲਹਿਣਾ ਜੀ ਸੇਵਾ ਕਰ ਰਹੇ ਸਨ ਉਦੋਂ ਥੋੜ੍ਹੀ ਪਤਾ ਸੀ ਵੀ ਮੈਨੂੰ 7 ਸਾਲਾਂ ਬਾਅਦ ਗੁਰਤਾ ਗੱਦੀ ਮਿਲ ਜਾਣੀ ਹੈ। ਨਹੀਂ, ਉਹ ਕਰ ਰਹੇ ਆ, ਕੋਈ ਪਤਾ ਨਹੀਂ ਉਹ ਮਿਲਣੀ ਵੀ ਹੈ ਕਿ ਨਹੀਂ ਮਿਲਣੀ, ਉਹ ਇਸ ਭੁੱਖ ਨੂੰ ਲੈ ਕੇ ਵੀ ਨਹੀਂ ਸੀ ਆਏ। ਚਿੱਤ 'ਚ ਰੱਖਣਾ, ਕਈ ਵਾਰੀ ਆਪਾਂ ਬਿਰਤਾਂਤ ਸਿਰਜ ਦਿੰਦੇ ਹਾਂ ਪਰ ਉਹ ਜਗਿਆਸਾ ਲੈ ਕੇ ਨਹੀਂ ਸੀ ਆਏ ਵੀ ਮੈਂ ਗੁਰੂ ਬਣਾਂਗਾ। ਉਹ ਤੇ ਇਹ ਜਗਿਆਸਾ ਲੈ ਕੇ ਆਇਆ ਸੀ ਮੈਂ ਗੁਰੂ ਨਾਨਕ ਦਾ ਰੂਪ ਹੋਣਾ, ਜਿੰਨੀ ਨਿਮਰਤਾ, ਜਿੰਨਾ ਸਦਾਚਾਰ, ਜਿੰਨੀ ਅਕਾਲ ਪੁਰਖ ਦੀ ਭੈ ਭਾਵਨੀ, ਜਿਹੜੇ ਗੁਣ ਗੁਰੂ ਨਾਨਕ ਦੇ ਵਿੱਚ ਆ, ਇਹ ਮੈਂ ਆਪਣੇ ਜੀਵਨ 'ਚ ਲੈ ਕੇ। ਗੁਰੂ ਬਣਨਾ ਮਕਸਦ ਨਹੀਂ ਹੈਗਾ, ਨਾਨਕ ਦਾ ਰੂਪ ਹੋਣਾ ਮਕਸਦ ਹੈ ਭਾਈ ਲੈਣੇ ਦਾ। ਔਰ ਲਗਾਤਾਰ ਕਦੇ ਉਹਨਾਂ ਨੇ ਆਖਿਆ ਮਹਾਰਾਜ ਮੈਨੂੰ ਤੇ 5 ਸਾਲ ਹੋ ਗਏ ਕੰਮ ਕਰਦਿਆਂ, ਮੈਨੂੰ 6 ਸਾਲ ਹੋ ਗਏ ਸੇਵਾ ਕਰਦਿਆਂ, ਰੋਜ਼ ਰੂਟੀਨ 'ਚ ਉਹੀ ਕੰਮ ਕਰੀ ਜਾਓ, ਉਹੀ ਕੰਮ ਕਰੀ ਜਾਓ, ਇਹ ਮੇਰੇ ਵੱਸ ਦਾ ਕੰਮ ਨਹੀਂ ਹੈਗਾ। ਮੈਂ ਆਪਣਾ ਪਰਿਵਾਰ ਵੇਖਾਂ ਕਿ ਨਹੀਂ, ਗੁਣਾਂ ਦੀ ਪ੍ਰੈਕਟਿਸ ਕਰਦੇ ਹਾਂ, ਅਭਿਆਸ ਕਰਦੇ ਹਾਂ, ਬੰਦਗੀ ਨਾਲ, ਇਬਾਦਤ ਨਾਲ ਜੁੜੇ ਹਾਂ, ਨੇਕ ਕਰਮ ਕਰਦੇ ਹਾਂ, ਭਾਈ ਲਹਿਣਾ ਜੀ ਕਦੇ ਨਿਯੁਕਤ ਆਏ। ਤੁਸੀਂ ਕਿਸੇ ਬੰਦੇ ਨੂੰ ਇਹ ਕਹੋ ਵੀ ਇਹ ਸਾਹਮਣੇ ਪੱਥਰ ਹੈ ਤੇ ਇਹਨੂੰ ਰੋਜ਼ ਚੱਟੀ ਜਾਣਾ, ਕਿੰਨਾ ਕੁ ਚੱਟ ਲਏਗਾ ਜੀ ਬੰਦਾ? 1 ਦਿਨ ਚੱਟ ਲਏਗਾ, 2 ਦਿਨ ਚੱਟ ਲਏਗਾ? ਪਹਿਲੀ ਗੱਲ ਤਾਂ ਦਿਨ ਬਹੁਤ ਵੱਡੀ ਹੁੰਦੀ ਹੈ, ਦਿਨ ਬਹੁਤ ਵੱਡਾ ਹੁੰਦਾ, ਪੂਰਾ ਦਿਨ ਕੋਈ ਪੱਥਰ ਚੱਟ ਨਹੀਂ ਸਕਦਾ। ਸਿੱਖਾਂ ਨੇ ਆਖਿਆ ਭਾਈ ਲਹਿਣੇ ਨੇ 7 ਸਾਲ ਪੱਥਰ ਚੱਟਣ ਵਾਲਾ ਕੰਮ ਕੀਤਾ, ਕਰੇ ਜੇ ਗੁਰ ਫਰਮਾਇਆ। ਭਾਈ ਲਹਿਣੇ ਨੇ ਉਹ ਕਾਰਜ ਕੀਤੇ ਜੋ ਗੁਰੂ ਨਾਨਕ ਦੀ ਰਸਨਾ ਦੇ ਵਿੱਚੋਂ ਨਿਕਲੇ, ਕਰੇ ਜੇ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਚੱਟੀਏ। ਭਾਈ ਲਹਿਣੇ ਨੇ ਸਿੱਲ ਚੱਟੀ ਆ, ਪੱਥਰ ਚੱਟਿਆ, ਕਿੰਨਾ ਔਖਾ ਕਾਰਜ ਆ, ਕਿੰਨਾ ਬਿਖਮ ਕਾਰਜ ਆ। ਬੇਸਵਾਦੀ ਸਿੱਲ ਨੂੰ ਰੋਜ਼ ਚੱਟੀ ਜਾਣਾ ਬੜੀ ਔਖੀ ਗੱਲ ਆ, ਪਰ ਭਾਈ ਲਹਿਣੇ ਨੇ ਕਮਾਈ, ਉਹਦਾ ਫਲ ਕੀ ਮਿਲਿਆ? ਭਾਈ ਲਹਿਣਾ ਲਹਿਣੇ ਸਿੰਘ ਹੋ ਗਏ, ਗੁਰੂ ਬਣ ਗਏ। ਹਜ਼ੂਰ ਨੇ ਆਖਿਆ ਕਿਵਾਂ ਕੋਈ ਨਹੀਂ, ਮਾਧੋ ਜਲ ਕੀ ਪਿਆਸ ਨਾ ਜਾਏ। ਰੱਬੀ ਗੁਣਾਂ ਦੀ ਜਿਹੜੀ ਤਾਂਘ ਮੇਰੇ ਅੰਦਰ ਹੈ, ਪ੍ਰਬਲ ਹੈ, ਇੱਛਾ ਹੈ, ਕਦੇ ਖਤਮ ਨਹੀਂ ਹੁੰਦੀ। ਖਤਮ ਹੋਣ ਦੀ ਬਜਾਏ ਜਲ ਮੈਂ ਅਗਨ ਉੱਠੀ ਅਧਿਕਾਏ, ਹੋਰ ਅੰਦਰ ਤਾਂਘ ਪੈਦਾ ਹੁੰਦੀ, ਹੋਰ ਅੰਦਰ ਜਗਿਆਸਾ ਪੈਦਾ ਹੁੰਦੀ ਵੀ ਹੋਰ ਇੱਥੋਂ ਅੱਗੇ ਹੋਰ ਵਧੀਏ, ਹੋਰ ਜਾਣਨ ਦੀ ਇੱਛਾ ਕਰੀਏ। ਬਾਬਾ ਕਬੀਰ ਜੀ ਫਿਰ ਰਹਾਉ ਦੇ ਬੰਨ ਤੋਂ ਬਾਅਦ ਵਿੱਚ ਕਹਿੰਦੇ ਨੇ, ਤੂੰ ਜਲ ਨਿਧ ਹੈ। ਜਲ ਨਿਧ ਦਾ ਭਾਵ ਹੈ ਨਾਮ ਦਾ ਖਜ਼ਾਨਾ, ਕਿਉਂਕਿ ਜਲ ਸ਼ਬਦ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਨਾਮ ਲਈ ਵਰਤਿਆ। ਐਕਚੁਅਲ ਲੈਵਲ ਦੇ ਉੱਤੇ ਪਰਿਆਵਾਚੀ ਸਿਨੋਨਿਮਸ ਨੇ, ਪਰਿਆਵਾਚੀ ਸ਼ਬਦ ਨੇ, ਪਾਣੀ ਕਹਿ ਦਿੰਦੇ ਹਾਂ ਆਪਾਂ, ਜਲ ਕਹਿ ਦਿੰਦੇ ਹਾਂ, ਨੀਰ ਕਹਿ ਦਿੰਦੇ ਹਾਂ, ਤੋਏ ਕਹਿ ਦਿੰਦੇ ਹਾਂ, ਸ਼ਬਦ ਵੱਖਰੇ ਨੇ। ਕੋਈ ਸਾਡੇ ਕੋਲ ਜਲ ਮੰਗਣ ਆਵੇ ਤੇ ਆਪਾਂ ਨੂੰ ਇਹ ਕਹਿ ਦੇ ਜੀ ਸਾਡੇ ਕੋਲ ਪਾਣੀ ਨਹੀਂ ਹੈਗਾ, ਤੇ ਹੋ ਸਕਦਾ ਬੰਦਾ ਹਾਈਪਰ ਹੋ ਜਾਏ, ਅਗਰੈਸਿਵ ਹੋ ਜਾਏ ਵੀ ਤੁਸੀਂ ਪਾਣੀ ਕਿੱਦਾਂ ਕਹਿਤਾ। ਪਰ ਬਾਬੇ ਨੇ ਆਖਿਆ ਹੈ ਤੇ ਉਹ ਪਾਣੀ, ਸਿਰਫ ਇੱਕ ਪਰਿਆਵਾਚੀ ਸ਼ਬਦ ਹੈ। ਬਾਬਾ ਨਾਨਕ ਜੀ ਬਾਣੀ 'ਚ ਕਹਿਣਗੇ ਪਾਣੀ ਚਿੱਤ ਨਾ ਧੋਪਈ, ਤੁਸੀਂ ਚਾਹੁੰਦੇ ਹੋ ਮੈਨੂੰ ਜਲ ਦਿਓ ਤੇ ਮੇਰੇ ਅੰਦਰ ਦੇ ਪਾਪ ਧੁੱਪ ਜਾਣ, ਲੱਥ ਜਾਣ,
ਪਰ ਪਾਣੀ ਪਾਪ, ਪਾਣੀ ਮਨ ਨਹੀਂ ਧੋ ਸਕਦਾ। ਪਾਣੀ ਚਿੱਤ ਨਾ ਧੋ ਪਈ, ਮੁੱਖ ਪੀਤੇ ਦਿਖ ਜਾਏ। ਪਾਣੀ ਦਾ ਕੰਮ ਸਿਰਫ ਆਵੇ, ਪੀ ਲਓਗੇ ਤੇ ਪਿਆਸ ਬੁੱਝ ਜਾਏਗੀ, ਇੰਨੇ ਕੰਮ ਆ ਪਾਣੀ ਦਾ। ਹਾਂ, ਅਗਲਾ ਕਰਮ ਜਿਹੜਾ ਨਾ, ਮਨ ਦੇ ਪਾਪ ਸਾਫ਼ ਕਰਨੇ, ਇਹ ਕਰਮ ਗੁਰਬਾਣੀ ਕਰਦੀ। ਇਸ ਕਰਕੇ ਹਜ਼ੂਰ ਨੇ ਜਲ ਸ਼ਬਦ ਗੁਰਬਾਣੀ ਲਈ, ਸ਼ਬਦ ਲਈ, ਨਾਮ ਲਈ, ਰੱਬੀ ਗੁਣਾਂ ਦੇ ਖਜ਼ਾਨੇ ਲਈ ਵਰਤਿਆ। ਤੂੰ ਜਲ ਨਿਧ, ਤੂੰ ਰੱਬੀ ਗੁਣਾਂ ਦਾ ਖਜ਼ਾਨਾ ਆ। ਹਉ ਜਲ ਕਾ ਮੀਨ, ਜਿਵੇਂ ਸਮੁੰਦਰ ਦੇ ਵਿੱਚ ਬੇਬਹਾ ਜਲ ਦੇ ਵਿੱਚ ਮੱਛੀ ਰਹਿੰਦੀ ਆ, ਔਰ ਉਹਦਾ ਉਹਦਾ ਜੀਵਨ ਹੀ ਪਾਣੀ ਆ, ਪਾਣੀ ਤੋਂ ਬਿਨਾਂ ਉਹ ਰਹਿ ਨਹੀਂ ਸਕਦੀ। ਹਜ਼ੂਰ ਨੇ ਕਿਹਾ ਤੂੰ ਰੱਬੀ ਗੁਣਾਂ ਦਾ ਖਜ਼ਾਨਾ ਆ, ਤੇ ਮੈਂ ਉਸ ਗੁਣਾਂ ਦੇ ਖਜ਼ਾਨੇ ਦਾ ਅਭਿਲਾਖੀ ਆ, ਮੈਂ ਉਹ ਤੋਂ ਬਿਨਾਂ ਰਹਿ ਨਹੀਂ ਸਕਦਾ। ਮੇਰਾ ਆਤਮਿਕ ਜੀਵਨ ਹੀ ਖਤਮ ਹੋ ਜਾਂਦਾ ਜੇ ਮੈਂ ਉਸ ਗੁਣਾਂ ਦੇ ਖਜ਼ਾਨੇ ਤੋਂ ਬਿਨਾਂ ਜੀਵਨ ਜੀਉਣ ਦੀ ਕੋਸ਼ਿਸ਼ ਕਰਾਂ। ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮੈਂ ਰਹੋ ਜੜੈ ਬਿਨ ਖੀਨ, ਪਾਣੀ ਚ ਹੀ ਰਹਿਣਾ, ਪਾਣੀ ਤੋਂ ਬਿਨਾਂ ਜੀਵਨ ਨਹੀਂ ਹੈਗਾ। ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪੈਰਾ ਅਕਬੇਦ ਹੈ ਇਸ ਸੰਬੰਧ ਵਿੱਚ। ਉਹਨਾਂ ਆਖਿਆ ਪ੍ਰੇਮ ਦੀਆਂ ਨਾ ਕੁਝ ਨਿਸ਼ਾਨੀਆਂ ਹੁੰਦੀਆਂ, ਔਰ ਤਿੰਨ ਉਦਾਹਰਣਾਂ ਉਹਨਾਂ ਨੇ ਬੜੀਆਂ ਪਿਆਰੀਆਂ ਜੋ ਪ੍ਰਚਲਿਤ ਨੇ, ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਉਹਨਾਂ ਦਾ ਜ਼ਿਕਰ ਕਰਦਿਆਂ ਉਹਨੇ ਆਖਿਆ ਵੀ ਆਮ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਵੀ ਜਿਹੜਾ ਹੰਸ ਹੈ ਉਹ ਛੱਪੜ ਤੇ ਨਹੀਂ ਬਹਿੰਦਾ, ਉਹ ਮਾਨ ਸਰੋਵਰ ਤੇ ਬਹਿੰਦਾ। ਗੁਰਬਾਣੀ ਵਿੱਚ ਵੀ ਇਹਦੀਆਂ ਉਦਾਹਰਣਾਂ ਨੇ, ਜੋ ਲੋਕਾਂ ਦੀ ਜੋ ਦੰਦ ਕਥਾ ਪ੍ਰਚਲਿਤ ਸੀ, ਹਜ਼ੂਰ ਨੇ ਉਹਨੂੰ ਕੋਟ ਕੀਤਾ ਬਾਣੀ ਦੇ ਵਿੱਚ। ਹੰਸ ਕਦੇ ਵੀ ਛੱਪੜ ਤੇ ਨਹੀਂ ਬਹਿੰਦਾ, ਹੰਸ ਮਾਨ ਸਰੋਵਰ ਤੇ ਬਹਿੰਦਾ, ਤੇ ਹੰਸ ਕਦੇ ਵੀ ਡੱਡੀਆਂ ਮੱਛੀਆਂ ਦਾ ਹਾਰ ਨਹੀਂ ਕਰਦਾ, ਉਹ ਮੋਤੀ ਚੁਗਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਸੋਚ ਕੇ ਵੇਖੋ, ਆ ਜਿਹੜੀ ਕਥਾ ਇੰਨੇ ਸਮੇਂ ਤੋਂ ਪ੍ਰਚਲਿਤ ਆ, ਜਿਹੜੀਆਂ ਉਦਾਹਰਣਾਂ ਸਮਾਜ ਦੇ ਸਿਆਣੇ ਲੋਕਾਂ ਨੇ, ਸਿਆਣੇ ਲੇਖਕਾਂ ਨੇ, ਸਕਾਲਰਾਂ ਨੇ, ਵਿਦਵਾਨਾਂ ਨੇ, ਫਿਲਾਸਫਰਾਂ ਨੇ ਵਰਤੀਆਂ ਨੇ, ਵੀ ਹੰਸ ਜੀ ਮਾਨ ਸਰੋਵਰ ਤੇ ਰਹਿੰਦਾ, ਹੰਸ ਮੋਤੀਆਂ ਦਾ ਆਹਾਰ ਕਰਦਾ। ਸੋਚ ਕੇ ਵੇਖੋ, ਜੇ ਹੰਸ ਮਾਨ ਸਰੋਵਰ ਤੇ ਨਾ ਬਵੇ, ਤੇ ਜੇ ਹੰਸ ਮੋਤੀਆਂ ਦਾ ਆਹਾਰ ਕਰਨ ਦੀ ਬਜਾਏ ਡੱਡੀਆਂ ਮੱਛੀਆਂ ਖਾਣ ਲੱਗ ਪਵੇ, ਤੇ ਹੰਸ ਆਪਣੀ ਕੁੱਲ ਨੂੰ ਦਾਗ ਲਾਏਗਾ। ਉਹਨੂੰ ਉਹਦੀ ਬੰਸ ਨੂੰ, ਉਹਦੀ ਪੀੜ੍ਹੀ ਨੂੰ ਲੱਜਾ ਦਾ, ਸ਼ਰਮ ਦਾ ਸਾਹਮਣਾ ਕਰਨਾ ਪਵੇਗਾ। ਮਾਨਸਰ ਤਿਆਗ, ਆਣਸਰ ਜਾਏ ਬੈਠੇ ਹੰਸ, ਖਾਏ ਜਲ ਜੰਤ, ਹੰਸ ਬੰਸੈ ਲਜਾਵੇ। ਜਿੱਦਣ ਹੰਸ ਨੇ ਕੰਮ ਕਰਨਾ ਸ਼ੁਰੂ ਕਰਤਾ, ਸਮਝੋ ਉਹਨੇ ਆਪਣੀ ਪੀੜ੍ਹੀ ਦਾ ਸਿਰ ਨੀਵਾਂ ਕਰਤਾ। ਲੋਕ ਕਹਿੰਦੇ ਸਨ, ਸਿੱਖ ਦਾ ਸਿਰ ਜਿਹੜਾ ਨਾ, ਇਹਦਾ ਮੁੱਲ ਆ, ਇਹਦੀ ਬੜੀ ਕੀਮਤ ਆ, ਇਹਦੀ ਬੜੀ ਵੈਲਿਊ ਆ, ਇਹ ਕਿਸੇ ਅੱਗੇ ਨਹੀਂ ਝੁਕਦਾ। ਸਿੱਖ ਦੇ ਸਿਰ ਵਿੱਚ ਗੁਰੂ ਦੀ ਮੱਤ ਆ, ਸਿੱਖ ਦਾ ਸਿਰ ਕਿਸੇ ਅੱਗੇ ਨਹੀਂ ਝੁਕਦਾ। ਲੋਕਾਂ ਨੇ ਸਿੱਖ ਨੂੰ ਬੜੀ ਸ਼ਾਨ ਨਾਲ ਵੇਖਿਆ, ਆਖਿਆ ਇਹ ਉਹ ਬੰਦੇ ਨੇ, ਦੁਨੀਆਂ ਦੇ ਵਿੱਚ ਵਾਹਿਦ ਇੱਕੋ ਇੱਕ ਕੌਮ ਹੈ ਇਹ ਬੰਦੇ, ਜਿਨ੍ਹਾਂ ਦੇ ਸਿਰਾਂ ਦੇ ਸਿਰ ਮੁੱਲ ਰੱਖੇ ਗਏ, ਵਜ੍ਹਾ ਇਹਨਾਂ ਦੇ ਸਿਰ ਵਿੱਚ ਗੁਰੂ ਦੀ ਮੱਤ ਆ। ਇਹਨਾਂ ਦਾ ਸਿਰ ਬੜਾ ਭਾਰਾ ਆ, ਬੜਾ ਕੀਮਤੀ ਆ, ਇਹ ਦੁਨੀਆਂ ਦੇ ਅਲੈਦਾ ਬੰਦੇ ਨੇ। ਪਰ ਉਹ ਸਿਰ ਜਦੋਂ ਥਾਂ ਥਾਂ ਤੇ, ਕਬਰਾਂ ਤੇ, ਮਜ਼ਾਰਾਂ ਤੇ, ਦਰਗਾਹਾਂ ਤੇ, ਖਾਨਗਾਹਾਂ ਤੇ, ਤਕੀਆਂ ਦੇ ਉੱਤੇ, ਸ਼ੇਖ ਫਤਿਆਂ ਦੇ ਉੱਤੇ, ਇਹਨਾਂ ਥਾਵਾਂ ਤੇ ਝੁਕਣ ਲੱਗ ਪਿਆ, ਲੋਕਾਂ ਨੇ ਆਖਿਆ ਵੀ ਸਾਡੇ ਵਰਗੇ ਨੇ, ਇਹ ਵੀ ਸਾਡੇ ਤੋਂ ਗਏ ਗੁਜਰੇ ਨੇ। ਕੌਮਾਂ ਹੋਰ ਬੜੀਆਂ ਨੇ, ਕਹਿਣ ਲੱਗੇ ਜਦੋਂ ਬੰਦਾ ਨਾ ਬਹੁਤ ਉਚਾਈ ਦੇ ਉੱਤੇ ਖਲੋਤਾ ਹੋਵੇ, ਤੇ ਜਦੋਂ ਡਿੱਗਦਾ ਨਾ, ਉਹਦੀਆਂ ਪਸਲੀਆਂ ਟੁੱਟ ਜਾਂਦੀਆਂ। ਦੁਨੀਆਂ ਦੀ ਉਹ ਵਾਹਿਦ ਕੌਮ ਸੀ ਅਸੀਂ, ਜਿਨ੍ਹਾਂ ਦੀਆਂ ਤਕਰੀਬਨ 12-13 ਪੀੜ੍ਹੀਆਂ ਨੂੰ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਵਿੱਚੋਂ ਚੀਜ਼ਾਂ ਖਤਮ ਕੀਤੀਆਂ। ਜਿਵੇਂ ਕਿਸੇ ਚੀਜ਼ ਦਾ ਬੀਜ ਨਹੀਂ ਨਾਸ ਹੋ ਜਾਂਦਾ, ਸਾਡੇ ਵਿੱਚੋਂ ਸਤਿਗੁਰਾਂ ਨੇ ਕਰਮਕਾਂਡਾਂ ਦੇ ਬੀਜ ਨੂੰ ਨਾਸ ਕਰਨ ਵਾਸਤੇ 13-14 ਪੀੜ੍ਹੀਆਂ ਲਗਾਤਾਰ ਕੰਮ ਕੀਤਾ। ਸਿਆਣੇ ਕਹਿੰਦੇ 20 ਸਾਲਾਂ ਬਾਅਦ ਪੀੜ੍ਹੀ ਬਦਲ ਜਾਂਦੀ ਹੈ, 20 ਸਾਲਾਂ ਬਾਅਦ, ਅਤੇ 240 ਸਾਲਾਂ ਦੇ ਵਿੱਚ ਸਾਡੀਆਂ 12-13 ਪੀੜ੍ਹੀਆਂ ਆਈਆਂ। ਇੱਕ ਪੀੜ੍ਹੀ ਨੂੰ ਉਹ ਗੱਲ ਕਹੀ, ਦੂਜੀ ਵਿੱਚ ਥੋੜ੍ਹੀ ਬਹੁਤ ਕਮੀ ਰਹੀ ਉਹਨੂੰ ਕਹੀ, ਤੀਜੀ ਵਿੱਚ ਉਹ ਚੀਜ਼ ਆਈ ਉਹਨੂੰ ਕਹੀ, ਚੌਥੀ ਵਿੱਚ ਆਈ, 14ਵੀਂ ਪੀੜ੍ਹੀ ਤੱਕ ਕੀ ਪਰਿਵਰਤਨ ਹੋਏਗਾ, ਕਿਹੋ ਜਿਹੇ ਦਾਨਿਸ਼ਮੰਦ ਲੋਕ ਹੋਣਗੇ। ਪਰ ਜਿੰਨੀ ਦੇਰ ਤੱਕ ਸਾਡੇ ਤੇ ਹੋਮਵਰਕ ਚੱਲਦਾ ਰਿਹਾ, ਦੇਖੋ ਇਹਨੂੰ ਡਿਫਾਈਨ ਕਰਨ ਦਾ ਤਰੀਕਾ ਆਪੋ ਆਪਣਾ। ਆਪਾਂ ਇਹ ਕਹੀਏ ਵੀ ਗੁਰੂ ਸਾਹਿਬਾਨਾਂ ਨੇ 235 ਸਾਲ ਦਾ ਸਮਾਂ ਲਾ ਕੇ ਸਿੱਖ ਦੇ ਜੀਵਨ ਨੂੰ ਘੜਿਆ ਤੇ ਖਾਲਸੇ ਨੂੰ ਪ੍ਰਗਟ ਕੀਤਾ, ਇਹ ਮਾਣ ਵਾਲੀ ਗੱਲ ਵੀ ਹੈ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਲਗਾਤਾਰ 10 ਜਾਮਿਆਂ ਦੇ ਵਿੱਚ ਆ ਕੇ 239 ਸਾਲ ਦਾ ਸਮਾਂ ਸਾਡੇ ਤੇ ਲਾਇਆ। ਪਰ ਇਹ ਨਮੋਸ਼ੀ ਵਾਲੀ ਗੱਲ ਵੀ ਹੈ ਵੀ ਕਿਹੋ ਜਿਹੇ ਢੀਠ ਬੰਦੇ ਹੋਣਗੇ ਜਿਨ੍ਹਾਂ ਤੇ 239 ਸਾਲ ਲਾਉਣੇ ਪਏ।
ਇੱਕ ਸਟੂਡੈਂਟ ਮਾਣ ਨਾਲ ਇਹ ਗੱਲ ਕਵੇ, ਮੈਂ ਜੀ ਸਕੂਲ ਦੇ ਵਿੱਚ 50 ਸਾਲ ਲਾਏ ਆ, 50 ਸਾਲ, ਤੇ ਰਵਾਂ ਫਿਰ ਵੀ ਨਕਾਰਾ ਹੀ, ਮੈਂ ਹੋਵਾਂ ਹਰ ਫਿਰ ਵੀ ਹਰ ਇਮਤਿਹਾਨ ਦੇ ਵਿੱਚੋਂ ਫੇਲ, ਮੈਂ ਲਿਖਣਾ ਮੈਨੂੰ ਫੇਰ ਨਾ ਆਏ, ਪੜ੍ਹਨਾ ਮੈਨੂੰ ਫੇਰ ਨਾ ਆਏ, ਚੀਜ਼ਾਂ ਅਜੇ ਸਵਾਲ ਮੇਰੇ ਮਨ ਵਿੱਚ ਅਜੇ ਵੀ ਹੋਣ, ਉਹ ਗੱਲਾਂ ਕਲੀਅਰ, ਉਹ ਕੋਨਸੈਪਟ ਕਲੀਅਰ ਅਜੇ ਵੀ ਨਾ ਹੋਏ ਹੋਣ, ਇਹਦਾ ਮਤਲਬ ਮੈਂ ਬਹੁਤਾ ਚੰਗਾ ਸਟੂਡੈਂਟ ਨਹੀਂ ਹੈਗਾ। ਵੀ ਇੰਨੇ ਸਾਲ ਲਾ ਕੇ ਵੀ ਅਜੇ ਮੇਰੇ ਅੰਦਰ ਇੰਨੇ ਸੰਸੇ ਆ, ਇੰਨੇ ਸਹਿਮ ਆ, ਇੰਨੇ ਵਹਿਮ ਆ, ਇੰਨੇ ਭਰਮ ਆ। ਉਹ ਲੋਕ ਜਿਨ੍ਹਾਂ ਨੂੰ ਲੋਕ ਬੜੇ ਮਾਣ ਸਨਮਾਨ ਦੀ ਨਿਗਾਹ ਨਾਲ ਵੇਖਦੇ ਸਨ, ਉਹ ਥਾਂ ਥਾਂ ਦੇ ਉੱਤੇ ਆਪਣਾ ਜਿੰਨਾ ਕਰਗਣਗੇ, ਤੇ ਭਾਈ ਗੁਰਦਾਸ ਨੇ ਆਖਿਆ ਆਪਣੀ ਕੁਲ ਦਾ ਨਾਮ ਖਤਮ ਕਰਨਗੇ, ਨੀਵਾਂ ਕਰਨਗੇ। ਖਾਏ ਜਲ ਜੰਤ ਹੰਸ ਬੰਸੇ ਲਜਾਵੇ, ਸਲਲ ਬਿਸ਼ੋ ਪੈ ਜੀਵਤ ਜਿਉਂ ਰਹੇ ਮੀਨ, ਕਪਟ ਸਨੇਹ ਕਹਿ ਸਨੇਹ ਨਾ ਕਹਾਵੇ। ਲੋਕ ਕਹਿੰਦੇ ਜੀ ਮੱਛੀ ਜਿਹੜੀ ਹੈ ਨਾ ਇਹ ਪਾਣੀ ਤੋਂ ਬਿਨਾਂ ਮਰ ਜਾਂਦੀ, ਭਾਈ ਗੁਰਦਾਸ ਕਹਿੰਦੇ ਜੇ ਮੱਛੀ ਪਾਣੀ ਤੋਂ ਬਿਨਾਂ ਜਿੰਦਾ ਰਹਿ ਪਵੇ ਤੇ ਲੋਕ ਕੀ ਕਹਿਣਗੇ, ਲੋਕ ਕਹਿਣਗੇ ਪਿਆਰ ਝੂਠਾ ਹੈ। ਐਵੇਂ ਲੋਕੀ ਕਹਿੰਦੇ ਰਹੇ ਮੱਛੀ ਪਾਣੀ ਤੋਂ ਬਿਨਾਂ ਵੀ ਰਹਿ ਸਕਦੀ ਹੈ। ਗੁਰੂ ਨਾਨਕ ਬਾਣੀ 'ਚ ਕਹਿਣਗੇ ਸਿੱਖ ਦਾ ਜੀਵਨ ਗੁਰਬਾਣੀ ਹੈ, ਗੁਣ ਨੇ। ਤੇ ਜੇ ਸਿੱਖ ਅਜੇ ਵੀ ਇਸ ਗੱਲ 'ਤੇ ਮਾਣ ਕਰਦਾ ਨਾ ਵੀ ਨਹੀਂ ਮੈਂ ਗੁਣਾਂ ਤੋਂ ਬਿਨਾਂ ਵੀ ਆਤਮਿਕ ਜੀਵਨ ਜੀ ਸਕਦਾ, ਬਾਬੇ ਨੇ ਆਖਿਆ ਝੂਠ ਆ। ਇਕੱਲਾ ਤੁਰ ਫਿਰ ਲੈਣਾ ਜੀਵਨ ਨਹੀਂ ਹੁੰਦਾ, ਬੰਦੇ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ, ਇਹ ਜੀਵਨ। ਚਰਨ ਕਮਲ ਅਲ ਗੁਰਸਿੱਖ ਮੋਖ ਹੋਏ, ਆਨ ਦੇਵ ਸੇਵਕ ਹੋਏ ਮੁਕਤ ਨਾ ਪਾਵੇ। ਬੰਦਾ ਜਿਹਦਾ ਮਰਜ਼ੀ ਸੇਵਕ ਬਣ ਕੇ ਵੇਖ ਲਾ, ਮੁਕਤੀ ਤੈਨੂੰ ਗੁਰੂ ਦਾ ਸੇਵਕ ਬਣ ਕੇ ਮਿਲਣੀ। ਜਲ ਮੈਂ ਰਹੋ ਜਲੇ ਬਿਨਖੀਨ, ਪਾਣੀ ਤੋਂ ਬਿਨਾਂ ਬਾਣੀ ਤੋਂ ਬਿਨਾਂ ਤੇਰਾ ਜੀਵਨ ਨਹੀਂ ਹੈਗਾ। ਫਿਰ ਆਖਿਆ ਤੂੰ ਪਿੰਜਰ ਹੋ ਸੂਟਾ ਤੋਰ, ਤੂੰ ਪਿੰਜਰਾ ਹੈ, ਮੈਂ ਉਸ ਪਿੰਜਰੇ ਦੇ ਵਿੱਚ ਬੰਦ ਹੋਇਆ ਤੋਤਾ ਹਾਂ ਜਿਹੜਾ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਰਹਿੰਦਾ। ਯਾਨੀ ਕਿ ਮੈਂ ਤੇਰੇ ਹੁਕਮ ਦਾ ਵੱਜਾ ਹੋਇਆ, ਮੈਂ ਇਸ ਹੁਕਮ ਰੂਪੀ ਪਿੰਜਰੇ ਦੀ ਕੈਦ ਵਿੱਚ ਹਾਂ। ਤੇ ਜੇ ਮੈਂ ਹੁਕਮ ਰੂਪੀ ਪਿੰਜਰੇ ਦੀ ਕੈਦ ਵਿੱਚ ਹਾਂ, ਜਮ ਮੰਜਾਰ ਕਹਾਂ ਕਰੇ ਮੋਰ, ਜੇ ਪੰਛੀ ਪਿੰਜਰੇ ਦੇ ਵਿੱਚ ਬੰਦ ਹੋਵੇ ਤੇ ਬਾਹਰੋਂ ਪੰਛੀ ਆਣ ਕੇ ਇਹਨੂੰ ਮੂੰਹ ਤੇ ਨਹੀਂ ਨਾ ਮਾਰ ਸਕਦਾ, ਕਿਉਂਕਿ ਉਹ ਸੇਫ ਜ਼ੋਨ ਦੇ ਵਿੱਚ ਆ। ਜਿੰਨਾ ਚਿਰ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਰੂਪੀ ਪਿੰਜਰੇ ਦੇ ਵਿੱਚ ਹਾਂ, ਜਮ ਰੂਪੀ ਕਾਲ ਰੂਪੀ ਆਤਮਿਕ ਮੌਤ ਰੂਪੀ ਬਿੱਲਾ ਮੈਨੂੰ ਖਾ ਨਹੀਂ ਸਕਦਾ, ਵਿਕਾਰ ਮੈਨੂੰ ਨਿਗਲ ਨਹੀਂ ਸਕਦੇ। ਪਰ ਜਿੱਦਣ ਹੀ ਮੈਂ ਉਸ ਹੁਕਮ ਰੂਪੀ ਪਿੰਜਰੇ ਨੂੰ ਤੋੜ ਕੇ ਆਪਣੀ ਮਨਮਰਜ਼ੀ ਤੇ ਆਪਣੀ ਖੁਦਗਰਜ਼ੀ ਕਰਨ ਦੀ ਕੋਸ਼ਿਸ਼ ਕਰਦਾ, ਉਦਨ ਹੀ ਮੈਂ ਆਤਮਿਕ ਮੌਤ ਤੇ ਮਰ ਜਾਂਦਾ, ਬਿੱਲਾ ਮੈਨੂੰ ਚਪਟ ਲੈਂਦਾ। ਜਮ ਮੰਜਾਰ ਕਹਾਂ ਕਰੇ ਮੋਰ, ਬਾਬੂ ਜੀ ਕਹਿੰਦੇ ਤੂੰ ਤਰਵਰ, ਤੂੰ ਦਰਖਤ ਹੈ, ਹਾਂ ਪੰਖੀ ਆਹੇ, ਤੇ ਮੈਂ ਇਸ ਦਰਖਤ ਉੱਤੇ ਰਹਿਣ ਵਾਲਾ ਇੱਕ ਪੰਛੀ ਹਾਂ, ਮੰਦ ਭਾਗੀ ਤੇਰੋ ਦਰਸ਼ਨ ਆਏ। ਮਹਾਰਾਜ ਮੈਂ ਬਹੁਤ ਮੰਦ ਭਾਗੀ ਹਾਂ, ਮੰਦ ਭਾਗੀ ਮੈਂ ਸਿਰਫ ਇਸ ਕਰਕੇ ਹਾਂ ਕਿਉਂਕਿ ਮੈਂ ਤੇਰੇ ਹੁਕਮ ਨੂੰ ਕਮਾ ਕੇ ਤੇਰੇ ਸ਼ਬਦ ਨੂੰ ਤੇਰੇ ਗੁਣਾਂ ਨੂੰ ਜੀ ਕੇ ਨਹੀਂ ਵੇਖਿਆ। ਬੰਦੇ ਦੇ ਕੋਲ ਬਹੁਤ ਚਲਾਕੀ ਆ, ਬਹੁਤ ਅਕਲ ਆ, ਉਹੀ ਬੰਦਾ ਹੋਏਗਾ। ਤੁਸੀਂ ਵੇਖੋ ਨਾ ਕਈ ਵਾਰੀ ਜਿਹੜੇ ਸਾਡੇ ਬਜ਼ੁਰਗ ਆ, ਸਾਡੇ ਵੱਡ ਵਡੇਰੇ ਆ, ਉਹ ਪੀੜ੍ਹੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਚੀਜ਼ਾਂ ਨਹੀਂ ਸੀ ਵੇਖੀਆਂ। ਹੌਲੀ ਹੌਲੀ ਇਲੈਕਟ੍ਰੋਨਿਕ ਡਿਵਾਈਸ ਆਈਆਂ, ਫੋਨ ਆਏ, ਲੈਪਟੋਪ ਆਏ, ਕੰਪਿਊਟਰ ਆਇਆ ਘਰ ਦੇ ਵਿੱਚ, ਬਹੁਤ ਸਾਰੀਆਂ ਹੋਰ ਚੀਜ਼ਾਂ ਸੀ ਜਿਹੜੀਆਂ ਬਿਜਲੀ ਦੇ ਉਪਕਰਨ ਸੀ ਸਾਡੇ ਘਰਾਂ ਵਿੱਚ ਆਏ, ਨਹੀਂ ਸੀ ਸਮਝ ਕਿਵੇਂ ਚੱਲਦੇ। ਛੋਟੇ ਬੱਚੇ ਨੂੰ ਕੋਲ ਬਿਠਾਇਆ ਅਤੇ ਕਹਿਣ ਲੱਗੇ ਵੀ ਪੁੱਤ ਮੈਨੂੰ ਚਲਾਉਣਾ ਦੱਸ, ਵੀ ਇਹਨੂੰ ਕਿੱਦਾਂ ਚਲਾਈਦਾ। ਉਹਨੇ ਜਾਰ ਚਲਾਉਣਾ, ਮਿਕਸੀ ਚਲਾਉਣੀ, ਫੋਨ ਚਲਾਉਣਾ, ਲੈਪਟੋਪ ਚਲਾਉਣਾ, ਚੀਜ਼ਾਂ ਚਲਾਉਣੀਆਂ ਸਿਖਾਈਆਂ, ਅਤੇ ਬੜੇ ਪਿਆਰ ਨਾਲ ਸਿੱਖ ਲਈਆਂ। ਲੋੜ ਸੀ ਨਾ, ਜਿਨ੍ਹਾਂ ਚੀਜ਼ਾਂ ਤੋਂ ਬਿਨਾਂ ਸਰਦਾ ਨਹੀਂ ਸੀ, ਸਭ ਸਿੱਖ ਲਈਆਂ। ਉਹੀ ਬੱਚਾ ਜਦੋਂ ਸਾਨੂੰ ਕੋਈ ਇਹ ਗੱਲ ਕਵੇ ਵੀ ਪਿਤਾ ਜੀ ਸ਼ਰਾਬ ਵੀ ਛੱਡ ਦਿਓ, ਇਹ ਵੀ ਮਾੜੀ ਹੁੰਦੀ, ਹੁਣ ਉਹਦੇ ਤੇਵਰ ਬਦਲ ਗਏ, ਕਹਿਣ ਲੱਗਾ ਵੀ ਤੂੰ ਮੇਰਾ ਪਿਓ ਆ ਕਿ ਮੈਂ ਤੇਰਾ ਪਿਓ ਹਾਂ। ਜਦੋਂ ਲੋੜ ਸੀ ਉਦੋਂ ਉਹਨੂੰ ਬਾਪ ਬਣਾ ਕੇ ਸਾਰਾ ਕੁਝ ਸਿੱਖ ਲਿਆ, ਛੋਟੇ ਬੱਚੇ ਕੋਲੋਂ ਸਿੱਖ ਲਿਆ। ਪਰ ਜਦੋਂ ਉਹਨੇ ਜੀਵਨ ਨੂੰ ਸਵਾਰਨ ਦੀ ਗੱਲ ਕੀਤੀ, ਹੋਇਆ ਤਾਂ ਹੁਣ ਵੀ ਉਹੀ ਆ, ਪਰ ਹੁਣ ਨਹੀਂ ਉਹਦੀ ਗੱਲ ਮੰਨੀ ਕਿਉਂਕਿ ਇਸ ਗੱਲ ਦੀ ਲੋੜ ਨਹੀਂ ਹੈਗੀ। ਜਦੋਂ ਮੈਨੂੰ ਲੱਗਦਾ ਨਾ ਵੀ ਗੁਰੂ ਕੋਲੋਂ ਆਹ ਚੀਜ਼ ਲੈ ਲੈਣੀ ਚਾਹੀਦੀ ਆ, ਮੈਂ ਉਸ ਰੂਪ ਦੇ ਵਿੱਚ ਅਰਦਾਸ ਵੀ ਕਰ ਲੈਂਦਾ। ਪਰ ਜਿੱਥੇ ਮੈਨੂੰ ਲੱਗਦਾ ਵੀ ਇਹ ਤੋਂ ਬਿਨਾਂ ਮੇਰਾ ਸਰ ਸਕਦਾ, ਫਿਰ ਸਮੇਤ ਮੇਰੇ ਆਪਾਂ ਸਾਰੇ ਕੋਸ਼ਿਸ਼ ਲੱਗਦੇ ਵਾ, ਸਹੀ ਕਰਦੇ ਹੁੰਦੇ ਹਾਂ ਵੀ ਮਹਾਰਾਜ ਜੇ ਸਿੱਖਾਂ ਨੂੰ ਇੰਨੀ ਕੁ ਛੂਟ ਦੇ ਦਿੰਦੇ ਨਾ ਤੇ ਫਿਰ ਸਿੱਖੀ ਬਹੁਤ। ਇੱਕ ਸੱਜਣ ਮਿਲਿਆ ਤੇ ਕਹਿਣ ਲੱਗਾ ਜੇ ਮਹਾਰਾਜ ਸਿੱਖਾਂ ਨੂੰ ਸ਼ਰਾਬ ਪੀਣ ਦੀ ਛੋਟ ਦੇ ਦਿੰਦੇ ਨਾ ਤੇ ਸਿੱਖੀ 'ਚ ਵਾਧਾ ਬੜਾ ਹੋਣਾ ਸੀ। ਤੁਸੀਂ ਕੀ ਚਾਹੁੰਦੇ ਵੀ ਮਹਾਰਾਜ ਤੁਹਾਨੂੰ ਇਕੱਲੇ ਇਕੱਲੇ ਨਾਲ ਗਲੀਆਂ ਚੁੱਕਿਆ ਕਰਨ? ਜੇ ਇੱਦਾਂ ਦੇ ਸਿੱਖ ਹੁੰਦੇ ਸੋਚ ਕੇ ਵੇਖੋ ਤੇ ਕੀ ਮਹਾਰਾਜ ਚਮਕੌਰ ਦੀ ਜੰਗ ਜਿੱਤ ਲੈਂਦੇ?
ਯਾਨੀ ਕਿ ਅਸੀਂ ਆਪਣੀ ਮੱਤ ਨੂੰ ਗੁਰੂ ਦੀ ਮੱਤ ਉੱਤੇ ਥੋਪਣਾ ਚਾਹੁੰਦੇ ਹਾਂ ਵੀ ਮਹਾਰਾਜ ਇਹਦੇ ਵਿੱਚ ਵੀ ਸਾਨੂੰ 20% ਛੋੜ ਦੇ ਦੇਣ, ਇਸ ਕੰਮ ਦੇ ਵਿੱਚ ਵੀ ਥੋੜ੍ਹੀ ਜਿਹੀ ਛੋਟ ਦੇ ਦੇਣ, ਸਾਨੂੰ ਹਰ ਚੀਜ਼ ਵਿੱਚ ਮਾੜੀ ਮਾੜੀ ਛੋਟ ਦੇ ਦੇਣ, ਫਿਰ ਅਸੀਂ ਸਿੱਖ ਹਾਂ। ਹਜ਼ੂਰ ਨੇ ਆਖਿਆ ਨਹੀਂ, ਗੁਰੂ ਨਾਨਕ ਦੇ ਦਰ ਤੇ ਕੇਵਲ ਗੁਰੂ ਨਾਨਕ ਦੀ ਚੱਲਦੀ ਹੈ, ਤੂੰ ਆਪਣੀ ਮਰਜ਼ੀ ਨਾਲ ਆਇਆ, ਗੁਰੂ ਤੋਂ ਲੈਣ ਤੇ ਨਹੀਂ ਗਿਆ। ਹਾਂ ਜੇ ਗੁਰੂ ਤੈਨੂੰ ਲੈਣ ਗਿਆ ਹੋਵੇ ਫਿਰ ਤੂੰ ਕਹਿ ਸਕਦਾ ਮਹਾਰਾਜ ਮੈਂ ਜਾਣਾ ਨਹੀਂ, ਜੇ ਮੈਨੂੰ ਲੈ ਕੇ ਜਾਣਾ ਤੇ ਮੇਰੀਆਂ ਆ ਸ਼ਰਤਾਂ, ਪਰ ਮੈਂ ਤੇ ਆਪਣੀ ਮਰਜ਼ੀ ਨਾਲ ਚੱਲ ਕੇ ਆਇਆ, ਮੈਂ ਤੇ ਆਪਣੇ ਸਵਾਰਥੇ ਤਾਂ ਆਇਆ, ਮੈਂ ਤੇ ਲਾਲਚ ਵੱਸ ਹੋ ਕੇ ਆਇਆ, ਇਸ ਕਰਕੇ ਸ਼ਰਤਾਂ ਗੁਰੂ ਦੀਆਂ ਨੇ, ਮੈਨੂੰ ਮਨਜ਼ੂਰ ਹੈ ਤੇ ਠੀਕ ਹੈ, ਨਹੀਂ ਤੇ ਕੋਈ ਗੱਲ ਨਹੀਂ। ਇੱਥੇ ਤੇ ਸ਼ਰਤ ਮਨਵਾਉਣ ਦੀ ਗੱਲ ਨਹੀਂ, ਇੱਥੇ ਸ਼ਰਤ ਮੰਨਣ ਦੀ ਗੱਲ। ਹਜ਼ੂਰ ਨੇ ਕਿਹਾ ਹਮ ਅੰਧਲੇ ਅੰਧ, ਵਿਖਿਆ ਵਿਖ ਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ। ਅਸੀਂ ਤੇ ਅਕਲ ਤੋਂ ਆਉਂਦੇ ਹਾਂ, ਗੁਰੂ ਕਿਰਪਾ ਕਰੇ ਸਾਨੂੰ ਆਪਣੇ ਨਾਲ ਜੋੜ ਲਵੇ, ਨਹੀਂ ਸਾਡੇ ਵੱਸ ਦੀ ਗੱਲ ਨਹੀਂ ਹੈਗੀ, ਅਸੀਂ ਸ਼ਰਤ ਮਨਵਾਉਣ ਦੀ ਗੱਲ ਕਰ ਰਹੇ। ਬਾਬੇ ਨੇ ਆਖਿਆ ਮੰਦ ਭਾਗੀ, ਮੈਂ ਤੇ ਮੰਦ ਬੁੱਧੀ ਹਾਂ, ਅਕਲ ਤੋਂ ਸੱਖਣਾ ਆ, ਤੇਰੇ ਦਰਸ਼ਨ ਨਾ ਹੈ ਜਿਹਨੇ ਤੇਰੇ ਸ਼ਬਦ ਨੂੰ ਵਿਚਾਰਿਆ ਨਹੀਂ ਹੈਗਾ। ਹਜ਼ੂਰ ਕਹਿੰਦੇ ਤੂੰ ਸਤਿਗੁਰ, ਤੂੰ ਗੁਰੂ ਹੈ, ਹੁਣ ਨੌਤਨ ਚੇਲਾ ਤੇ ਮੈਂ ਤੇਰਾ ਇੱਕ ਨਵਾਂ ਸੇਵਕ ਹਾਂ। ਜਿਵੇਂ ਕਲਾਸ ਵਿੱਚ ਸਟੂਡੈਂਟ ਆਵੇ ਤੇ ਟੀਚਰ ਨੂੰ ਸਿਖਾਉਂਦੇ ਪੁੱਤ ਇੱਦਾਂ ਬਹਿਣਾ, ਜਦੋਂ ਟੀਚਰ ਬੋਲੇ ਤੇ ਫੋਕਸ ਕਰਨਾ ਉਹਦੀ ਗੱਲ ਉੱਤੇ, ਉੱਚੀ ਗੱਲ ਨਹੀਂ ਕਰਨੀ, ਆਹ ਤੇਰਾ ਹੋਮਵਰਕ ਆ, ਆਹ ਤੇਰਾ ਕਲਾਸ ਵਰਕ ਆ, ਤੂੰ ਇੰਨੀ ਕਿਤਾਬ ਇੰਨਾ ਸਿਲੇਬਸ ਕਵਰ ਕਰੇਗਾ ਤੇ ਇਮਤਿਹਾਨਾਂ ਵਿੱਚੋਂ ਪਾਸ ਹੋ ਸਕਦਾ, ਨਹੀਂ ਤੇ ਨਹੀਂ ਹੋਏਗਾ। ਫਾਲਤੂ ਗੱਲਾਂ ਵੱਲ ਧਿਆਨ ਨਹੀਂ ਦੇਣਾ, ਮਾੜੀ ਸੰਗਤ ਵਿੱਚ ਨਹੀਂ ਬਹਿਣਾ। ਬਾਬਾ ਕਬੀਰ ਜੀ ਕਹਿੰਦੇ ਮਹਾਰਾਜ ਮੈਂ ਤੇਰਾ ਇੱਦਾਂ ਹੀ ਨਵਾਂ ਨਵਾਂ ਸਟੂਡੈਂਟ ਹਾਂ, ਨਵਾਂ ਨਵਾਂ ਚੇਲਾ ਆ, ਅਜੇ ਮੈਨੂੰ ਬਹੁਤ ਲੋੜ ਆ ਤੇਰੇ ਕੋਲੋਂ ਸਿੱਖਣ ਦੀ, ਤੂੰ ਸਤਿਗੁਰ ਹੋ ਨੌਤਨ ਚੇਲਾ, ਮੈਂ ਨਵਾਂ ਚੇਲਾ, ਮੈਨੂੰ ਬਹੁਤ ਲੋੜ ਆ ਸਿੱਖਣ ਦੀ, ਅਜੇ ਮੈਨੂੰ ਡਿਸਿਪਲਿਨ ਦੇ ਬਾਰੇ, ਮੈਨੂੰ ਤੇ ਨਹੀਂ ਪਤਾ ਵੀ ਗੁਰਦੁਆਰੇ 'ਚ ਬਹੀਦਾ ਕਿੱਦਾਂ, ਮੈਨੂੰ ਤੇ ਇੰਨੀ ਮੱਥਾ ਕਿੱਦਾਂ ਟੇਕੀਦਾ, ਨਮਸਕਾਰ ਕਿੱਦਾਂ ਕਰੀਦੀ, ਸੰਗਤ ਵਿੱਚ ਕਿੱਦਾਂ ਬਹੀਦਾ, ਧਿਆਨ ਫੋਕਸ ਕਿੱਦਾਂ ਕਰੀਦਾ, ਮੈਨੂੰ ਨਹੀਂ ਪਤਾ, ਅਜੇ ਤੇ ਬਹੁਤ ਕੁਛ ਸਿੱਖਣ ਦੀ ਲੋੜ ਆ। ਅਧਿਆਤਮਿਕ ਜੀਵਨ ਬਾਰੇ ਸਿੱਖਣਾ ਤੇ ਗਾਂਹ ਦੀ ਗੱਲ, ਅਜੇ ਤੇ ਮੈਂ ਡਿਸਿਪਲਿਨ ਸਿੱਖਣਾ, ਤੂੰ ਸਤਿਗੁਰ ਹੋ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਵੇਲਾ। ਹੇ ਕਬੀਰ ਆਖ, ਓੜਕ ਨੂੰ ਅਖੀਰ ਨੂੰ ਉਹੀ ਸਿੱਖ ਜਿਹੜਾ ਆ ਉਹ ਗੁਰੂ ਦੇ ਦਰਸ਼ਨ ਪ੍ਰਾਪਤ ਕਰਦਾ ਆ, ਜਿਹੜਾ ਗੁਰੂ ਦਾ ਅਭਿਲਾਖੀ ਬਣ ਕੇ, ਗੁਰੂ ਦਾ ਸਿੱਖ ਬਣ ਕੇ ਆਪਣੇ ਜੀਵਨ ਨੂੰ ਜਿਉਂਦਾ। ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾਈਏ, ਗੁਰੂ ਆਸ਼ੇ ਮੁਤਾਬਕ ਸੱਚਿਆਰਾ ਜੀਵਨ ਬਤੀਤ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਮ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦਾ ਜਥਾ ਜੇ ਜੋ ਆਪ ਜੀ ਨੂੰ ਲਾਹੀ ਬਣਦੇ ਮਨੋਹਰ ਕੀਰਤਨ ਸਰਵਨ ਕਰਾ ਰਹੇ ਸਨ। ਜਥੇ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਜਸਵੰਤ ਸਿੰਘ ਜੀ ਉਸ ਉਹਨਾਂ ਦਾ ਢਾਡੀ ਜਥਾ ਢਾਡੀ 12 ਇਤਿਹਾਸ ਸਰਵਨ ਕਰਾਉਣਗੇ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰੇ ਦੀ ਜਿਹੜੀ ਹੈ ਉਹ 23 ਮਈ ਨੂੰ ਵੈਨਕੂਰ ਡਾਊਨ ਟਾਊਨ ਜੋ ਹਾਰਬਰ ਗ੍ਰੀਨ ਪਾਰਕ ਵੈਨਕੂਰ ਉੱਥੇ ਮਨਾਈ ਜਾ ਰਹੀ ਹੈ 2 ਵਜੇ ਤੋਂ ਲੈ ਕੇ 5 ਵਜੇ ਤੱਕ। ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ ਉੱਥੇ ਹਾਜ਼ਰੀਆਂ ਭਰਨੀਆਂ। ਔਰ ਸ਼ੁੱਕਰਵਾਰ ਨੂੰ ਪਗੜੀ ਬੰਨਣ ਦੀ ਟ੍ਰੇਨਿੰਗ ਦੇ ਜਿਹੜੀ ਆ ਉਹ ਇੱਥੇ ਸਿੰਘਾਂ ਨੇ ਆਉਣਾ। ਕਿਸੇ ਨੇ ਪੱਗ ਬੰਨਣੀ ਸਿੱਖਣੀ ਹੋਵੇ, ਬੱਚਿਆਂ ਨੇ ਸਿੱਖਣੀ ਹੋਵੇ ਤਾਂ ਉਹਨਾਂ ਨੂੰ ਬੇਨਤੀ ਆਪਣੀਆਂ ਪਗੜੀਆਂ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਸ਼ੁੱਕਰਵਾਰ 6 ਵਜੇ ਉਹ ਇੱਥੇ ਪਗੜੀ ਤੁਹਾਡੇ ਬੰਨਣ ਦੀ ਜਾਚ ਸਿਖਾਉਣਗੇ। ਆਪ ਜੀ ਨੂੰ ਬੇਨਤੀ ਹੈ, ਸਵਾਓ ਹੁਣ ਸਰਵਨ ਕਰੀਏ ਢਾਡੀ 12 ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਸ਼ਮੀਰ ਵੱਲ ਨੂੰ ਉਂਗਲ ਕਰਕੇ ਕਿਹਾ ਸੀ ਸਾਡੀ ਧਰਤੀ ਏ, ਸਾਡੀ ਧਰਤੀ ਏ, ਸਾਡੀ ਧਰਤੀ ਏ, ਹਮੀ ਅਸ਼ਤੋ, ਹਮੀ ਅਸ਼ਤੋ, ਹਮੀ ਅਸ਼ਤੋ। ਕਸ਼ਮੀਰ ਉਹ ਸੂਬਾ ਸਾਡੇ ਭਾਰਤ ਦੇਸ਼ ਵਿੱਚ ਐਡਾ ਵੱਡਾ ਸੂਬਾ ਹੋਰ ਕੋਈ ਨਹੀਂ ਜਿੱਡੀ ਕਸ਼ਮੀਰ ਵਾ। ਕਸ਼ਮੀਰ ਵਿੱਚ ਬਦਾਮ, ਬਨਾਕਸ਼ਾ, ਕੇਸਰ, ਬੜਾ ਕੁਝ, ਭੋਜ ਪੱਤਰ, ਅਖਰੋਟ, ਸੇਂ, ਏਦਾਂ ਦੀਆਂ ਚੀਜ਼ਾਂ ਪੈਦਾ ਹੋਈਆਂ। ਕਸ਼ਮੀਰ ਵੀ ਸਾਰਾ ਕਸ਼ਮੀਰ ਪੈਦਾ ਨਹੀਂ ਕਰਦਾ, ਕੁਛ ਇਲਾਕਾ ਹੈ ਜਿਹੜਾ ਇਹ ਚੀਜ਼ਾਂ ਪੈਦਾ ਕਰਦਾ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 1899 'ਚ ਲਾਹੌਰ ਫਤਿਹ ਕੀਤਾ, ਫਿਰ ਅੰਮ੍ਰਿਤਸਰ ਫਤਿਹ ਕੀਤਾ, ਮੁਲਤਾਨ ਫਤਿਹ ਪਹਿਲਾਂ ਕੀਤਾ ਸੀ, ਮੁਲਤਾਨ ਨੂੰ ਫਤਿਹ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਮੁਜ਼ੱਫਰ ਖਾਂ ਨੂੰ ਦੇ ਦਿੱਤਾ, ਪਠਾਣਾ ਦੇ ਹਵਾਲੇ ਫਿਰ ਕਰ ਦਿੱਤਾ, ਉਹਨੂੰ ਕਹਿਤਾ ਵੀ ਤੂੰ ਮਾਮਲਾ ਜਮ੍ਹਾਂ ਕਰਾਈ ਚੱਲ ਤੇ ਮੁਲਤਾਨ ਤੇਰੇ ਹਵਾਲੇ। ਉਹ ਐਸਾ ਪਠਾਣਾ ਦੀ ਚੱਕਤ ਵਿੱਚ ਆਇਆ ਮੁਜ਼ੱਫਰ ਖਾਂ, ਉਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਜਹਾਦ ਛੇੜ ਲਿਆ, ਜੰਗ ਛੇੜ ਲਿਆ। ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਬੜੀ ਘਮਸਾਨ ਦੀ ਜੰਗ ਲੜਨੀ ਪਈ। ਇਸ ਜੰਗ ਵਿੱਚ ਸਰਦਾਰ ਹਰੀ ਸਿੰਘ ਨਲੂਆ ਫੱਟੜ ਹੋ ਗਿਆ, ਕਈ ਸਿੰਘ ਸ਼ਹੀਦੀਆਂ ਪਾ ਗਏ। 1818 ਈਸਵੀ ਨੂੰ ਇਹ ਮੁਲਤਾਨ ਫਤਿਹ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਵਿਚਾਰ ਬਣਾਈ ਕਿਉਂ ਨਾ ਕਸ਼ਮੀਰ ਫਤਿਹ ਕੀਤੇ ਜਾਵੇ, ਕਿਉਂਕਿ ਇੱਕ ਪਾਸੇ ਮੁਲਤਾਨ ਹੈ ਔਰ ਦੂਸਰੇ ਪਾਸੇ ਕਸ਼ਮੀਰ। ਜੇਕਰ ਕਸ਼ਮੀਰ ਫਤਿਹ ਹੋ ਗਿਆ ਤਾਂ ਮੈਂ ਪੂਰਾ ਰਾਜਾ ਫੇਰ ਬਣਾਂਗਾ। ਜਿੱਦਣ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ ਸੀ, ਇਹਨੂੰ ਮਹਾਰਾਜਾ ਰਣਜੀਤ ਸਿੰਘ ਦਾ ਖਿਤਾਬ ਦੇ ਕੇ ਮਹਾਰਾਜੇ ਦਾ ਸਾਹਿਬ ਸਿੰਘ ਬੇਦੀ ਨੇ ਅਰਦਾਸ ਕੀਤੀ, ਹੁਕਮਨਾਮਾ ਲਿਆ। ਸਾਹਿਬ ਸਿੰਘ ਬੇਦੀ ਗੁਰੂ ਨਾਨਕ ਮਹਾਰਾਜ ਦੀ ਅੰਸ਼ ਬੰਸ਼ ਵਿੱਚੋਂ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਖ਼ਤ 'ਤੇ ਬਿਠਾਲ ਕੇ ਅਤੇ ਮਹਾਰਾਜੇ ਦਾ ਖਿਤਾਬ ਦੇ ਦਿੱਤਾ। ਮਹਾਰਾਜਾ ਰਣਜੀਤ ਸਿੰਘ ਉਹ ਰਾਜਾ ਹੋਇਆ ਜਿਹਦੇ ਰਾਜ ਦੀ ਸਲਾਮਤੀ ਦੀ ਅਰਦਾਸ ਦੋ ਵਕਤ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਹੁੰਦੀ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਦੇ ਸਿਰਾਂ 'ਤੇ ਰਾਜ ਨਹੀਂ ਕੀਤਾ, ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਕਹਿੰਦੇ ਇੰਨਾ ਵਧੀਆ ਰਾਜ ਸੀ, ਕਿਸੇ ਕੁੱਤੇ ਦੇ ਗਲ ਵਿੱਚ ਕੈਂਠਾ ਪਾ ਤਾ ਤਾਂ ਕਿਸੇ ਦੀ ਜ਼ੁਰਤ ਨਹੀਂ ਸੀ ਬਣਦੀ ਉਹਦੇ ਗਲ ਵਿੱਚੋਂ ਕੈਂਠਾ ਕੋਈ ਲਾਹ ਲਵੇ। ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਵਧੀਆ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਸਿਰਫ ਮੂਲ ਮੰਤਰ ਦਾ ਪਾਠ ਮੂੰਹ ਜ਼ਬਾਨੀ ਉਹਨੂੰ ਆਉਂਦਾ ਸੀ, ਉਹੀ ਕਰਦਾ ਸੀ। ਪਰ ਗੁਰੂ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਸਾਹਿਬਾਨਾਂ ਦਾ ਸਤਿਕਾਰ ਬਹੁਤ ਕਰਦਾ ਰਿਹਾ। ਜਿੰਨਾ ਚਿਰ ਵੀ ਰਿਹਾ ਉਹ ਸਤਿਕਾਰ ਕਰਦਾ ਰਿਹਾ। ਹੁਣ ਮੈਂ ਤੁਹਾਡੇ ਸਨਮੁੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਕਿਵੇਂ ਫਤਿਹ ਕੀਤਾ ਉਹ ਇਤਿਹਾਸ ਮੈਂ ਤੁਹਾਡੇ ਸਨਮੁੱਖ ਰੱਖ ਰਿਹਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 1814 ਵਿੱਚ ਕਸ਼ਮੀਰ ਉੱਤੇ ਚੜ੍ਹਾਈ ਕੀਤੀ, ਆਪ ਨਹੀਂ ਸੀ ਗਿਆ, ਉਹਨੇ ਫੌਜਾਂ ਭੇਜੀਆਂ। ਜਦੋਂ ਫੌਜਾਂ ਭੇਜੀਆਂ, ਇਹ ਤਕਰੀਬਨ ਜਦੋਂ ਗਈਆਂ ਤੇ ਜੰਗ ਫਤਿਹ ਨਾ ਹੋਇਆ, ਭਿੰਬਰ ਦਾ ਰਾਜਾ ਸੁਲਤਾਨ ਖਾਂ ਸੀ ਜਿਹਨੇ ਜੰਗ ਛੇੜਿਆ ਸੀ, ਇਹਨੂੰ ਬੰਦੀ ਬਣਾ ਕੇ ਫੌਜਾਂ ਨਾਲੇ ਲੈ ਆਈਆਂ। ਇਹ 7 ਸਾਲਾਂ ਤੋਂ ਜੇਲ੍ਹ 'ਚ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠਾਂ, ਉਹਦੀ ਨਿਗਰਾਨੀ ਹੇਠਾਂ ਜੇਲ੍ਹ ਭੁਗਤ ਰਿਹਾ ਸੀ। ਹੁਣ ਸ਼ੇਰ ਪੰਜਾਬ ਨੇ 1819 ਨੂੰ ਆਪਣੇ ਦਰਬਾਰ ਲਾ ਕੇ, ਜਿਹਦੇ ਵਿੱਚ ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ, ਅਤਰ ਸਿੰਘ ਕਾਲਿਆਂ ਵਾਲਾ,
ਹੋਰ ਅਨੇਕਾਂ ਸੂਰਮੇ ਸੂਰਬੀਰ ਯੋਧੇ ਦਰਬਾਰ ਵਿੱਚ ਬੈਠੇ ਨੇ। ਕੋਹੇਨੂਰ ਹੀਰਾ ਡੋਲੇ ਨਾਲ ਵੱਜਾ ਹੋਇਆ, ਸੀਸ ਉੱਤੇ ਕਲਗੀ ਏ, ਸੂਰਮੇ ਬੈਠੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਵਿਚਾਰ ਰੱਖੀ, ਖਾਲਸਾ ਜੀ ਮੇਰੇ ਮਨ ਵਿੱਚ ਇੱਕ ਸ਼ੰਕਾ ਆਈ, ਉਹ ਮੈਂ ਤੁਹਾਡੇ ਸਨਮੁਖ ਰੱਖਣੀ ਚਾਹੁੰਦਾ। ਯੋਧਿਆਂ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ੰਕਾ ਰੱਖੀ। ਕਹਿੰਦਾ ਯੋਧਿਓ, ਮੇਰਾ ਮਨ ਮੰਨਦਾ ਏ ਕਿ ਇੱਕ ਵਾਰੀ ਕਸ਼ਮੀਰ ਉੱਤੇ ਧਾਵਾ ਬੋਲਿਆ ਜਾਵੇ। ਕਸ਼ਮੀਰ ਦਾ ਬਾਦਸ਼ਾਹ ਜਵਾਹਰ ਖਾਂ ਆਕੀ ਹੋ ਕੇ ਬੈਠਾ, ਉਹ ਫੜਾ ਮਾਰਦਾ ਏ ਰੋਜ਼ ਖਾਲਸਾ ਦੇ ਵਿਰੋਧ ਵਿੱਚ, ਉਹ ਫੌਜਾਂ ਨੂੰ ਭੜਕਾਉਂਦਾ ਏ। ਜੇ ਤੁਸੀਂ ਮੇਰੀ ਮੰਨੋ ਤੇ ਤੁਸੀਂ ਵਜ਼ੀਰਾਬਾਦ ਦੇ ਪੱਟਣ ਤੇ ਜਾ ਕੇ ਖੜੋ ਫੌਜਾਂ ਲੈ ਕੇ। ਅਕਾਲੀ ਫੂਲਾ ਸਿੰਘ ਨੇ ਆਪਣੀਆਂ ਸਾਰੀਆਂ ਹੀ ਫੌਜਾਂ ਹਰੀ ਦੇ ਪੱਟਣ ਤੇ ਲਿਜਾ ਕੇ ਖੜੀਆਂ ਕਰ ਲਈਆਂ। ਸ਼ਾਮ ਸਿੰਘ ਅਟਾਰੀ ਵਾਲਾ ਆਪਣੀਆਂ ਫੌਜਾਂ ਹਰੀ ਦੇ ਪੱਟਣ ਲੈ ਗਿਆ ਤੇ ਸ਼ੇਰ ਪੰਜਾਬ ਨੇ ਹੁਕਮ ਕੀਤਾ ਇਹਨਾਂ ਸਾਰੀਆਂ ਫੌਜਾਂ ਨੂੰ ਵਜ਼ੀਰਾਬਾਦ ਦੇ ਪੱਟਣ ਤੇ ਲੈ ਆਓ। ਵਜ਼ੀਰਾਬਾਦ ਦੇ ਪੱਟਣ ਤੇ ਲੈ ਸ਼ੇਰ ਪੰਜਾਬ ਨੇ, ਉਹ ਜਿਹੜਾ 7 ਸਾਲਾਂ ਤੋਂ ਸੁਲਤਾਨ ਖਾਂ ਭਿੰਬਰ ਦਾ ਬਾਦਸ਼ਾਹ ਬੰਦੀ ਬਣਾਇਆ ਸੀ ਉਹਨੂੰ ਜੇਲ੍ਹ ਵਿੱਚੋਂ ਕੱਢਿਆ, ਉਹਦੇ ਗਲ 'ਚ ਸਰਪਾਓ ਪਾਇਆ, ਉਹਨੂੰ ਸਮਝਾਇਆ ਕਿ ਸੁਲਤਾਨ ਖਾਂ ਜੇ ਤੂੰ ਖਾਲਸੇ ਦੀ ਕਮਾਨ ਹੇਠਾਂ ਰਵੇਂਗਾ ਤੈਨੂੰ ਭਿੰਬਰ ਦੀ ਬਾਦਸ਼ਾਹੀ ਅਸੀਂ ਦੁਬਾਰਾ ਦੇ ਦੇਵਾਂਗੇ, ਪਰ ਸਾਡੀ ਸ਼ਰਤ ਇਹ ਆ ਕਿ ਤੈਨੂੰ ਸਾਡੀ ਮਦਦ ਕਰਨੀ ਪਵੇਗੀ। ਉਹ ਮੰਨ ਗਿਆ। ਉਹ ਕਹਿੰਦਾ ਜੀ ਹਰ ਹੀਲੇ ਮੈਂ ਤੁਹਾਡੀ ਸ਼ਰਤ ਰੱਖਾਂਗਾ। ਆਹ ਜਿਹੜਾ ਕਸ਼ਮੀਰ ਦਾ ਬਾਦਸ਼ਾਹ ਜਵਾਹਰ ਖਾਂ ਆ, ਇਹਦਾ ਇੱਕ ਭਰਾ ਕਾਬਲ ਦਾ ਬਾਦਸ਼ਾਹ ਆ, ਉਹਦਾ ਨਵਾਂ ਅਜ਼ੀਮ ਖਾਂ। ਅਜ਼ੀਮ ਖਾਂ ਨੇ ਤੈਮੂਰ ਸ਼ਾਹ ਤੇ ਫਤਿਹ ਖਾਂ ਨੂੰ ਕਾਬਲ ਵਿੱਚੋਂ ਕੱਢ ਦਿੱਤਾ, ਆਪ ਬਾਦਸ਼ਾਹ ਬਣ ਕੇ ਬਹਿ ਗਿਆ ਕਾਬਲ ਦਾ। ਹੁਣ ਕਸ਼ਮੀਰ ਦਾ ਬਾਦਸ਼ਾਹ ਤੇ ਕਾਬਲ ਦਾ ਬਾਦਸ਼ਾਹ ਦੋਵੇਂ ਸਕੇ ਭਰਾ ਨੇ, ਇੱਕ ਦੂਜੇ ਦੀ ਮਦਦ ਕਰ ਸਕਦੇ ਨੇ। ਸ਼ੇਰ ਪੰਜਾਬ ਨੂੰ ਇਸ ਗੱਲ ਦਾ ਪਤਾ ਸੀ, ਉਹਦੇ ਗਲ ਵਿੱਚ ਪਾਇਆ ਸਿਰਪਾਓ ਸੁਲਤਾਨ ਖਾਂ ਦੇ, ਉਹਨੂੰ ਘੋੜਾ ਦਿੱਤਾ, ਉਹਨੇ ਮਾਰੀ ਪਲਾਕੀ ਘੋੜੇ ਤੇ, ਕਹਿੰਦਾ ਵਜ਼ੀਰਾਬਾਦ ਦੇ ਪੱਟਣ ਤੇ ਚਲੇ ਚੱਲ। ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵੀ ਵਜ਼ੀਰਾਬਾਦ ਦੇ ਪੱਟਣ ਤੇ ਆ ਗਿਆ। ਸ਼ੇਰ ਪੰਜਾਬ ਨੇ ਜਦੋਂ ਖਾਲਸੇ ਦੀਆਂ ਫੌਜਾਂ ਵੇਖੀਆਂ, 15,000 ਫੌਜ ਵਾ, ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਘੋੜੇ ਤੋਂ ਛਾਲ ਮਾਰ ਕੇ ਥੱਲੇ ਉਤਰਿਆ। ਕਹਿੰਦਾ ਯੋਧਿਓ ਯਾਦ ਰੱਖਿਓ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਅੰਮ੍ਰਿਤਧਾਰੀ ਸਿੰਘ ਹੋ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਦੁਨੀਆਂ ਤੇ ਰਾਜ ਕਰਨ ਵਾਸਤੇ ਪੈਦਾ ਕੀਤਾ, ਤੁਹਾਡੇ ਮਨਾਂ 'ਚ ਕੋਈ ਖੋਟ ਨਹੀਂ ਚਾਹੀਦਾ, ਕੋਈ ਈਰਖਾ ਨਹੀਂ ਚਾਹੀਦੀ, ਆਪਸੀ ਪਿਆਰ ਹੋਣਾ ਚਾਹੀਦਾ। ਵਜ਼ੀਰਾਬਾਦ ਦਾ ਪਤਨ ਜੂਨ ਦਾ ਮਹੀਨਾ 1819 ਈਸਵੀ ਸਾਨੂੰ, ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਧੂਕੇ ਮਿਆਨ ਵਿੱਚੋਂ ਤੇਗ ਇੱਕ ਕਸ਼ਮੀਰ ਉੱਤੇ ਧਾਵਾ ਬੋਲਣ ਵਾਸਤੇ ਆਪਣੀ ਫੌਜ ਨੂੰ ਇਉਂ ਤਿਆਰ ਕਰ ਲਿਆ।

ਮਹਾਰਾਜਾ ਰਣਜੀਤ ਸਿੰਘ ਵਜ਼ੀਰਾਬਾਦ ਦੇ ਪੱਤਣ ਤੇ ਸਾਰੀਆਂ ਫੌਜਾਂ ਨੂੰ ਇਕੱਠੀਆਂ ਕਰਕੇ ਕਹਿ ਰਿਹਾ, ਜੋਧਿਓ ਅੱਜ ਤਿੱਕਰ ਕੋਈ ਮੁਹਿੰਮ ਆਪਾਂ ਹਾਰੇ ਨਹੀਂ, ਜਿਸ ਪਾਸੇ ਰੂਪੇ ਆਪਾਂ ਮੂੰਹ ਕਰਦੇ ਹਾਂ ਸਾਡੀਆਂ ਜਿੱਤਾਂ ਸਾਡੇ ਚਰਨ ਚੁੰਮਦੀਆਂ ਨੇ। ਮੁਲਤਾਨ ਫਤਿਹ ਕੀਤਾ, ਲਾਹੌਰ ਫਤਿਹ ਕੀਤਾ, ਅੰਮ੍ਰਿਤਸਰ ਫਤਿਹ ਕੀਤਾ, ਕੋਈ ਇਲਾਕਾ ਛੱਡਿਆ ਨਹੀਂ। ਕਾਬਲ ਤਿੱਕਰ ਆਪਣੀਆਂ ਧੁੰਮਾਂ ਪੈਂਦੀਆਂ ਰਹੀਆਂ। ਯਾਦ ਰੱਖਿਓ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਯੋਧਿਆਂ ਨੂੰ ਕਹਿ ਰਿਹਾ, ਇਹ ਉਹ ਧਰਤੀ ਕਸ਼ਮੀਰ ਦੀ ਜਿੱਥੋਂ ਦੇ ਬ੍ਰਾਹਮਣ ਗੁਰੂ ਤੇਗ ਬਹਾਦਰ ਮਾਨ ਦੀ ਸ਼ਰਨ ਵਿੱਚ ਆਨੰਦਪੁਰ ਆਏ ਸੀ, ਅੱਜ ਉੱਥੋਂ ਦਾ ਬਾਦਸ਼ਾਹ ਜਵਾਹਰ ਖਾਂ ਸਾਨੂੰ ਲਲਕਾਰੇ ਮਾਰਦਾ। 1814 ਵਿੱਚ ਆਪਾਂ ਉਹ ਮੁਹਿੰਮ ਵਿੱਚੋਂ ਹਾਰ ਕੇ ਆਏ, ਉਹ ਮੇਰੇ ਸੀਨੇ ਵਿੱਚ ਹਾਰ ਰੜਕਦੀ ਏ, ਮਹਾਰਾਜਾ ਰਣਜੀਤ ਸਿੰਘ ਕਹਿ ਰਿਹਾ। ਆਪਾਂ ਦੁਨੀਆਂ ਦੇ ਜੇਤੂ ਜਰਨੈਲ ਹਾਂ, ਉੱਠੋ ਕਰੋ ਤਿਆਰੀਆਂ ਜੰਗ ਦੀਆਂ। ਸ਼ਾਇਰ ਲਿਖਦਾ ਹੈ, ਜਦੋਂ ਸ਼ੇਰੇ ਪੰਜਾਬ ਦਾ ਹੁਕਮ ਹੋਇਆ, ਸਿੰਘਾਂ ਸੂਰਿਆਂ ਧੌਂਸੇ ਖੜਕਾ ਦਿੱਤੇ, ਦੀਵਾਨ ਚੰਦ ਦੀਵਾਨ ਹੁਸ਼ਿਆਰ ਡਾਢਾ ਗੋਲੀ ਸਿੱਕੇ ਹਥਿਆਰ ਵਰਤਾ ਦਿੱਤੇ, ਫੂਲਾ ਸਿੰਘ ਨਿਹੰਗ ਵੀ ਨਾਲ ਚੜਿਆ, ਜਿਹਨੇ ਜੋਸ਼ ਵਿੱਚ ਜਕਾਰੇ ਗਜਾ ਦਿੱਤੇ। ਅਕਾਲੀ ਫੂਲਾ ਸਿੰਘ ਨੇ ਵੀ ਚਰਨਾ, ਸ਼ਾਮ ਸਿੰਘ ਅਟਾਰੀ ਵਾਲੇ ਨੇ ਵੀ ਜਾਣਾ, ਦੀਵਾਨ ਨੰਦ ਵੀ ਜਾਣਗੇ ਨਾਲ, ਹਥਿਆਰ ਗੋਲੀ ਸਿੱਕੇ ਵਰਤਾ ਦਿੱਤੇ ਗਏ, ਯੋਧਿਆਂ ਨੂੰ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ, ਸ਼ਸਤਰ ਤਿੱਖੇ ਕਰ ਲਏ, ਘੋੜਿਆਂ ਤੇ ਕਾਠੀਆਂ ਪਾ ਲਈਆਂ, ਜੋ ਹਥਿਆਰ ਬਰੂਦ ਵਰਤਾਏ ਗਏ ਉਹ ਵਰਤਾ ਦਿੱਤੇ ਗਏ। ਧੰਨਾ ਸਿੰਘ ਮਲਵਈ ਸ਼ੇਰ ਪੰਜਾਬ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਪੰਜਾਬ ਸਰਕਾਰ ਕੀ ਹੁਕਮ ਤੁਹਾਡਾ? ਕਹਿੰਦੇ ਤਿਆਰੀਆਂ ਕਰੋ, ਕੋਈ ਕਸਰ ਨਹੀਂ ਛੱਡਣੀ, ਕੱਲਾ ਕਸ਼ਮੀਰ ਫਤਿਹ ਨਹੀਂ ਕਰਨਾ, ਜਾਂਦਿਆਂ ਜਾਂਦਿਆਂ ਆ ਸੁਲਤਾਨ ਖਾਂ ਨੂੰ ਭਿੰਬਰ ਦੀ ਬਾਦਸ਼ਾਹੀ ਦੇਣੀ, ਰਜੌਰੀ ਨੂੰ ਘੇੜਾ ਪਾਉਣਾ। ਬੰਦਾ ਸਿੰਘ ਬਹਾਦਰ ਦਾ ਜਨਮ ਇਸੇ ਰਜੌੜੀ ਦਾ, ਇਹਦੇ ਲਾਗੇ ਪਿੰਡ ਪੈਂਦਾ, ਪੁਣਛ ਦਾ ਇਲਾਕਾ। ਹੁਣ ਇਸ ਪਾਸੇ ਨੂੰ ਸੋਧਣ ਵਾਸਤੇ ਤੁਰੇ, ਜਵਾਹਰ ਖਾਂ ਨਾਕੇ ਲਾ ਕੇ ਬੈਠਾ ਕਿ ਮੈਂ ਖਾਲਸੇ ਨੂੰ ਅਗਾਂਹ ਨਹੀਂ ਵਧਣ ਦੇਣਾ, ਪਹਿਲਾਂ ਮੇਰੀ ਛਾਤੀ ਤੇ ਪੈਰ ਰੱਖੂਗਾ ਖਾਲਸਾ, ਫਿਰ ਅਗਾਂਹ ਜਾਊਗਾ। ਇੱਧਰ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਐਨ ਭਰੀ ਫੌਜ ਅੰਦਰ ਐਲਾਨ ਕਰ ਦਿੱਤਾ, ਵੀ ਤਿਆਰੀਆਂ ਕਰ ਲਓ, ਬਸ ਫਿਰ ਕੀ ਸੀ, ਖਾਲਸੇ ਨੇ ਆਪਣੇ ਹਥਿਆਰ ਜਿਹੜੇ ਪੱਥਰਾਂ ਤੇ ਰਗੜ ਰਗੜ ਕੇ ਸ਼ਸਤਰ ਤਿੱਖੇ ਕਰ ਲਏ, ਔਰ ਸੂਰਮਿਆਂ ਨੇ ਘੋੜਿਆਂ ਦੇ ਖਰਖਰੇ ਫੇਰ ਲਏ, ਜਿੰਨਾ ਵੀ ਲੋੜ ਮੁਤਾਬਕ ਜੋ ਸਿੱਕਾ ਬਰੂਦ ਚਾਹੀਦਾ, ਖਾਲਸਾ ਤਿਆਰੀਆਂ, ਕਸ਼ਮੀਰ ਤੇ ਧਾਵਾ ਬੋਲ।

ਕਰਦੇ ਨੇ, ਨਾਲੇ ਆਪਸ ਵਿੱਚ ਗੱਲਾਂ ਕਰਦੇ ਆ। ਕਹਿੰਦੇ ਉਹ ਪਠਾਨ ਮੁਸਲਮਾਨ ਕਹਿੰਦੇ ਨੇ ਕਸ਼ਮੀਰ ਜੰਨਤ ਵਾ। ਇੱਕ ਹੋਰ ਬੋਲਿਆ, ਕਹਿੰਦੇ ਹਿੰਦੂ ਕਹਿੰਦੇ ਨੇ ਸਵਰਗ ਵਾ। ਕਹਿੰਦੇ ਕਿਉਂ ਨਾ ਇਹਨੂੰ ਸਿੱਖ ਰਾਜ ਵਿੱਚ ਮਿਲਾ ਲਈਏ ਕਸ਼ਮੀਰ ਨੂੰ। ਇੱਕ ਹੋਰ ਬੋਲਿਆ, ਕਹਿੰਦੇ ਉਹ 1814 ਚ ਗਏ ਸੀ, ਉਹ ਜਵਾਹਰ ਖਾਂ ਬਹੁਤ ਲੜਾਕਾ, ਬੜੀਆਂ ਤੋਪਾਂ, ਬੜੀਆਂ ਫੌਜਾਂ, ਵੇਖ ਲਓ ਛਾਤੀਆਂ ਡਾਹ ਕੇ ਲੜਨਾ ਪੈਣਾ ਜੇ ਕਸ਼ਮੀਰ ਨੂੰ ਸਿੱਖ ਰਾਜ ਵਿੱਚ ਰਲਾਉਣਾ ਹੈ ਤਾਂ। ਕਹਿੰਦੇ ਮਰ ਮਿਟਾਂਗੇ, ਮਰ ਮਿਟਾਂਗੇ, ਪਰ ਕਸ਼ਮੀਰ ਨਹੀਂ ਛੱਡਦੇ। ਉਹ ਕਸ਼ਮੀਰ ਦੀ ਧਰਤੀ ਖਾਲਸੇ ਹੱਲ ਕਰਨ ਵਾਸਤੇ

ਹੋਏ ਸਿੱਕੇ ਤੇ ਮਾਰੂ ਦੇ।

ਇੰਨਾ ਚਾਓ ਆ ਕਸ਼ਮੀਰ ਨੂੰ ਫਤਿਹ ਕਰਨ ਵਾਸਤੇ। ਯੋਧਿਆਂ ਨੇ ਪੱਥਰਾਂ ਤੇ ਰਗੜ ਰਗੜ ਸ਼ਸਤਰ ਤਿੱਖੇ ਕਰ ਲਏ, ਬਰੂਦ ਦੇ ਝੋਲੇ ਭਰ ਕੇ ਘੋੜਿਆਂ ਦੇ ਹੰਨਿਆਂ ਨੇ ਟੰਗ ਲਏ, ਘੋੜਿਆਂ ਦੇ ਖਰਖਰੇ ਫੇਰ ਲਏ, ਲੋੜ ਮੁਤਾਬਕ ਖਾਣਾ ਦਾਣਾ ਨਾਲ ਲੈ ਲਿਆ। ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੁਣ ਹੁਕਮ ਉਡੀਕਦੇ ਆ, ਕਦੋਂ ਸ਼ੇਰ ਪੰਜਾਬ ਪੰਜਾਬ ਸਰਕਾਰ ਹੁਕਮ ਕਰੇ ਅਸੀਂ ਕਸ਼ਮੀਰ ਤੇ ਧਾਵਾ ਬੋਲੀਏ। ਕਸ਼ਮੀਰ ਦਾ ਗਵਰਨਰ ਬਾਦਸ਼ਾਹ ਜਵਾਹਰ ਖਾਂ ਜਿਹੜਾ ਸਿੱਖਾਂ ਨੂੰ ਵੰਗਾਰ ਰਿਹਾ, ਦੋ ਤਿੰਨਾਂ ਥਾਂ ਤੇ ਨਾਕੇ ਲਾ ਕੇ ਕਹਿੰਦਾ ਮੇਰੀ ਲਾਸ਼ ਉੱਪਰ ਦੀ ਟੱਪ ਕੇ ਜਾਣਗੇ ਕਸ਼ਮੀਰ ਨੂੰ। ਉਹ ਰਸਤੇ ਚ ਰਾਹ ਚ ਆ ਕੇ ਨਾਕਾ ਲਾ ਕੇ ਪਹਾੜੀ ਦੀ ਆਂਟ ਨਾਲ ਬੈਠਾ। ਹੁਣ ਇਹਨਾਂ ਦੇ ਨਾਲ ਭਿੰਬਰ ਦਾ ਰਾਜਾ ਸੁਲਤਾਨ ਖਾਂ ਉਹ ਨਾਲ ਵਾ, ਇੱਕ ਜਵਾਹਰ ਖਾਂ ਦਾ ਇੱਕ ਹਿੰਦੂ ਉਹਦਾ ਵਜ਼ੀਰ ਉਹ ਨਾਲ ਵਾ। ਆਕੀ ਹੋ ਕੇ ਰੋਜ਼ ਤੰਗ ਕਰਦਾ ਸੀ, ਉਹ ਆਕੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ ਆ ਗਿਆ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਤੈਨੂੰ ਤੇਰਾ ਬਣ ਦਾ ਹੱਕ ਦਿੱਤਾ ਜਾਵੇਗਾ, ਪਰ ਸ਼ਰਤ ਇਹ ਵੀ ਸਾਡੇ ਨਾਲ ਚੱਲ। ਇਹ ਦੋ ਬੰਦੇ ਇਹੋ ਜਿਹੇ ਨੇ ਚੱਪਾ ਚੱਪਾ ਧਰਤੀ ਕਸ਼ਮੀਰ ਦੀ ਇਹ ਜਾਣਦੇ ਵੀ ਕਿੱਧਰ ਨੂੰ ਕਹਿ ਨੂੰ ਜਾਣਾ, ਕਿਉਂਕਿ ਹੁਣ ਮਹਾਰਾਜਾ ਰਣਜੀਤ ਸਿੰਘ ਵੀ ਚਾਹੁੰਦਾ ਵੀ 14 ਵਿੱਚ ਅਸੀਂ ਹਾਰ ਕੇ ਆ ਗਏ ਸੀ, ਹਾਰ ਦਾ ਨਾਂ ਕਦੀ ਸੁਣਿਆ ਨਹੀਂ। ਉਹ ਕਲੰਕ ਧੋਣ ਵਾਸਤੇ ਜੂਨ ਦਾ ਮਹੀਨਾ ਤੇ 1819 ਦਾ ਸੰਨ ਵਾ, ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਧਾਵਾ ਕਰਨ ਵਾਸਤੇ ਤਿਆਰੀ ਕਰ ਰਿਹਾ। ਸ਼ਾਮਾਂ ਦੇ ਇਤਿਹਾਸ ਵਿੱਚ ਯਾਦ ਰੱਖਿਓ, ਹੁਣ ਹੁਕਮ ਦੇਣਾ ਇੱਥੋਂ ਸ਼ਾਮ ਨੂੰ ਇਤਿਹਾਸ ਆਪਾਂ ਸ਼ੁਰੂ ਕਰਾਂਗੇ। ਸਤਿਗੁਰ ਕਿਰਪਾ ਕਰੇ ਤੁਸੀਂ ਕਦਮ ਕਦਮ ਚੱਲ ਕੇ ਆਏ, ਸਤਿਗੁਰੂ ਆਪਣਾ ਆਪਣੇ ਦਰ ਕਰ ਪ੍ਰਵਾਨ ਕਰਨ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਹੁਣ ਵਕਤ ਹੋਇਆ ਲਾਈਵ ਸਹਿਜ ਪਾਠ ਦਾ, ਗਿਆਨੀ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਉਹ ਤੁਹਾਨੂੰ ਲਾਈਵ ਸਹਿਜ ਪਾਠ ਸੁਣਾਵਣਗੇ, ਸੁਣਾਉਣਗੇ। ਸਤਿਗੁਰ ਕਿਰਪਾ ਕਰੇ, ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਿਸ਼ ਕਰੇ ਸਾਰੀ ਸਮੁੱਚੀ ਸੰਗਤ ਨੂੰ। ਜੀਓ ਆਇਆਂ, ਧੰਨਵਾਦ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸ਼ੇਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਜੈ ਸ੍ਰੀ।

ਸਤਿਗੁਰ ਪ੍ਰਸਾਦ ਸਲੋਕ ਉੱਚਾ ਆਗਮ ਅਪਾਰ ਪ੍ਰਭ ਕਥ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰੱਥ ਛੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਸਦ ਭੂਲੀਐ ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਘੂਲੀਐ

ਧਾਰੋ ਕਾਢ ਭਵ ਜਲ ਫੇਰਿਆ ਲੂ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹੱਲਾ ਪੰਜਵਾਂ। ਚੌਪਦੇ ਕਰ ਪਹਿਲਾ ਇੱਕੋ ਓੰਕਾਰ। ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਉ। ਅੰਤਰ ਪਿਆਸ ਝਾਤਕ ਜਿਉਂ ਜਲ ਕੀ ਸਫਲ ਦਰਸ਼ਨ ਕਦ ਪਾਉ। ਰਹਾਉ ਅਨਾਥਾਂ ਕੋ ਨਾ ਸਰਪ੍ਰਤ ਪਾਲਕ। ਭਗਤ ਵਿਚਲਾਰ ਨਾਉ ਜਾਂ ਕੋ ਕੋਈ ਨਾ ਰਾਖੈ ਪ੍ਰਾਣੀ। ਇਸ ਤੋਂ ਦੇਹ ਸਰਾਓ ਨੇ ਧਰਿਆ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਓ ਧਿਆ ਦੇ ਜਾਓ ਤਾਂ ਤੂੰ ਸੰਗੇ। ਤੇਰੀ ਕਰਮ ਕਮਾਓ ਇੱਕ ਤੇ ਲੱਖ ਲੱਖ ਤੇ ਕਾ ਤੇਰੀ ਗਤ ਮਿਤ ਕਹਿ ਨਾ ਸਕਾਓ। ਤੂੰ ਬਿਆਨ ਤੇਰੀ ਮਿਤ ਨੇ ਪਾਈ ਹੈ ਸਭ ਤੇਰੋ ਖੇਲ ਦਿਖਾਓ। ਸਾਧਨ ਕਾ ਸੰਸਾਰ ਸੰਗੋਸ਼ਟ ਹਰ ਸਾਧਨ ਸਿਮ ਲਿਵ ਲਾਓ। ਜਨ ਨਾਨਕ ਪਾਇਆ ਹੈ ਗੁਰਮਤ ਹਰ ਦਿਉ ਦਸ ਮਨ ਚਾਓ। ਸਾਰਗ ਮਹੱਲਾ ਪੰਜਵਾਂ। ਅਰਜੰਤ ਜਾਮੀ ਜਾਨ ਕਰਤ ਬੁਰਾਈ ਮਨ ਤੇ ਛੁਪਾਈ ਸਾਖੀ ਭੂਤ ਭਵਾਨ। ਰਹਾਓ ਵੈਸੋ ਨਾਮ ਕਰਮ ਖਟ ਕਰਮਾ ਅੰਤਰ ਲੋਭ ਜੁਠਾਨ। ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ। ਕਰੈ ਸੋਮ ਪਾ ਖਿਰੈ ਪਰ ਦਰਬਾ ਅੰਤਰ ਝੂਠ ਗੁਮਾਨ। ਸਾਸਤ ਭੇਦ ਕੀ ਵਿਤ ਨਹੀਂ ਜਾਣੈ ਵਿਆਪੇ ਮਨ ਕੈ ਮਾਨ। ਸੰਧਿਆ ਕਾਲ ਕਰੈ ਸਬਰਤਾ ਜੂੰ ਸਫਰੀ ਦਮਫਾਨ। ਪ੍ਰਭੂ ਭੁਲਾਏ ਉਜੜ ਪਾਏ ਨੇ ਫਲ ਸਭ ਅਗੇ ਕਰਮਾਨ। ਸੋ ਗਿਆਨੀ ਸੋ ਭੈਸਣੋ ਪੜਿਆ ਜਿਸ ਕਰੀ ਕਿਰਪਾ ਭਗਵਾਨ। ਉਨ ਸਤਿਗੁਰ ਸੇਵ ਸਰ ਸਫਲ ਪਾਇਆ ਉਨ ਸਤਿਗੁਰ ਸੇਵ ਪਰਮ ਪਦ ਪਾਇਆ ਉਦੇ ਸਗਲ ਵਿਸਵਾਨ। ਕਿਆ ਕਥੈ ਕਿਸ ਕਤ ਨਹੀਂ ਸ ਜਾਣੈ ਪ੍ਰਭ ਭਾਵੈ ਤੇਰਾ ਬੁਲਾਨ। ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਇਓ ਸਰਾਨ। ਸਾਰਗ ਮਹੱਲਾ ਪੰਜਵਾਂ। ਆ ਮੋਰੋ ਨਟ ਨੂੰ ਰਹੋ ਲਾਲ ਲੰਗੀਲਾ ਸਹਿਜੇ ਪਾਇਓ। ਸਤਿਗੁਰ ਬਚਨ ਲਹੋ ਰਹਾਓ ਕੁਆਰ ਕਨ ਜੈਸੇ ਸੰਗ ਸਹੇਰੀ ਪ੍ਰੈ ਬਚਨ ਉਪਾਸ ਕਹੋ। ਜੋ ਸੁਰਜਨ ਗੁਰੈ ਪੇਤਰ ਰਾਇਓ ਤਬ ਮੁਕਾਜ ਲਜੋ। ਜੂੰ ਕਨ ਕੋ ਕੋਠਾਰੀ ਚਰਿਓ ਕਬਰੋ ਹੋਤ ਫਿਰੋ। ਜਬ ਤੇ ਸੁਧ ਪਏ ਹੈ ਬਾਰ ਤਬ ਤੇ ਥਾਨ ਤਿਰੋ। ਜੋ ਦਿਨ ਰਹਿਣ ਤਉਲੋ ਬਜਿਓ ਮੂਰਤ ਘਰੀ ਪਲੋ। ਬਜਾਵਨ ਹਾਰੋ ਸਿਧਾਰਿਓ ਤਬ ਫਿਰ ਥਾਂ ਬਾਜ ਨਾ ਪਇਓ।

ਲਾ ਪੰਜਵਾਂ ਆ ਪੁੱਛੇ ਕਿਆ ਕਹਾਂ ਲੈਨੋ ਨਾਮ ਅੰਮ੍ਰਿਤਸ ਨਿਕੋ ਬਾਵਰ ਜੋ ਬਿਖ ਸੁੰਗੈ ਰਹਾ ਰਹਾਉ ਦੁਰਲਭ ਜਨਮ ਤ੍ਰੰਕਾਲ ਪਾਇਓ ਗਜਤ ਕੋਡੀ ਬਦਲ ਹਾਂ ਕਾਤੂਰੀ ਕੋ ਗਾਹ ਕਾਇਓ ਲਾਦਰੋ ਕਾਲਰ ਬਿਰਖ ਜੇਵਾ ਆਇਓ ਲਾਭ ਲਾਭਨ ਕਹਿ ਤਾਏ ਮੋਹਨ ਠਗੋਰੀ ਚੋ ਉੱਚ ਪਾ ਕਾਚ ਬਾਦਰ ਲਾਲ ਖੋਈ ਹੈ ਫਿਰ ਫਿਰ ਅਵਸਰ ਕਦਲ ਹਾਂ ਜੋ ਕਦਲ ਹਾਂ ਸਗਲ ਪਰਾਦੇ ਗੁਣ ਨਾਏ ਠਾਕਰ ਛੋੜ ਦਾਸ ਭਜਾਂ।

ਕੱਲ ਰਿਪੋਰਟ ਉਠਾਵੇ ਮੁੰਡੇ ਅੰਮ੍ਰਿਤ ਮਨ ਤੇ ਡਰ ਹੈ ਉਹ ਡੈਬਰਸਰ ਕਾਜਰ ਮੈਂ ਭਰਿਆ ਬੋਰ ਬੋਰ ਚ ਫਿਰ ਝਾਰ ਹੈ ਕੱਟ ਹੈ ਪੇਟ ਡਾਲ ਬੱਠਾ ਡੋਖਾ ਹੈ ਖਾਏ ਮੁਸਕਾਰ ਹੈ ਗਿਰੇ ਜਾਤ ਸਾਤ ਵੱਲ ਭਰਿਓ ਛਿੱਟੀ ਛਿੱਟੀ ਸਿਰ ਭਾਰ ਹੈ ਨਿਰਵੈਰ ਹੈ ਸੰਗਵੈਰ ਚਾਹੇ ਪੋਚ ਨਾ ਸਕੇ ਗਵਾਰ ਹੈ ਕਹੋ ਨਾਮ ਸੰਤਨ ਘਰ ਰੱਖਾ ਭਾਰ ਬ੍ਰਹਮ ਨਿਰੰਕਾਰ ਹੈ ਸਾਰਿਕ ਮਹਲਾ ਪੰਜਾਬਰ ਸਭ ਪੂਲੇ ਬ੍ਰਹਮ ਤਨ ਜਾਣਿਆ ਇੱਕ ਸਦਾ ਕਰ ਜਾਂ ਕਹਿ ਹਿਰਦੈ ਵਸਿਆ ਤਿੰਨ ਬੇਦਿਆ ਤਤ ਪਛਾਣਿਆ ਰਹਾਓ ਪਰਵਿਰਤ ਮਾਰ ਦੇਤਾ ਕਿਚੋ ਯਹ ਦੇਤਾ ਲੋਕ ਬਚਾਰਾ ਜੋ ਲੋ ਹਿਰਦੈ ਨਹੀਂ ਪ੍ਰਗਾਸਾ ਤੋ ਲੋ ਅੰਧੰਧਾਰਾ ਜੈਸੇ ਧਰਤੀ ਸਾਧੈ ਬੋ ਬਿਦ ਬਿੰਦ ਵੀ ਜੈ ਨਹੀਂ ਜਾਮੈ ਰਾਮ ਨਾਮ ਮੁਕਤ ਨਾ ਹੋਈ ਹੈ ਤੂੰ ਟਹਿ ਨਹੀਂ ਅਭਿਮਾਨ ਨੀਰ ਬਿਲੋਵੈ ਅਤਸ਼ਰਮ ਕੈਸੇ ਨੀਰ ਬਿਲੋਵੈ ਅਤਸ਼ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਪੇਟੇ ਮੁਕਤ ਨਾ ਕਾਹੂ ਮਿਲਤ ਨਾਹੀਂ ਜਗਦੀਸੈ ਖੋਜਤ ਖੋਜਤ ਹੈ ਵਿਚਾਰਿਓ ਸਰਬ ਸੁਖਾਂ ਹਰਨਾਮਾ

ਨ ਨਾਏ ਮਾਨਾ ਮਾਨ ਹੋ ਸਗੁ ਤਿਆਗੋ ਜੋ ਪ੍ਰਭਾ ਸੁਨਾਏ ਦੇਖ ਤੇ ਪਈ ਹੋ ਬਿਸਮਨ ਗੁਰਸਾ ਗੁਰਪੁਰਖ ਮਿਲਾਏ ਪ੍ਰਭ ਰੰਗ ਦਿਆਲ ਮੋਗਲੇ ਮੈਂ ਪਾਇਆ ਜਨ ਨਾਨਕ ਤਪ ਪੂਜਾ ਸਾਰਗ ਮਹਲਾ ਬਿਮਾਰੇ ਮੂੜੇ ਤੂੰ ਕਿਉਂ ਸਿਮਰਤ ਬਣਾਈ ਨਰਕ ਘੋਰ ਮੈਂ ਹੋਰ ਤਪ ਕਰਤਾ ਨਿਮਕ ਨਿਮਕ ਗੁਣ ਗਾਏ ਲਹਾਓ ਅਨਕ ਜਨਮ ਪ੍ਰਮ ਤੋ ਹੀ ਆਇਓ ਮਾਨ ਜਨ ਦੁਲ ਪਾਏ ਗਰਭ ਜੋਨ ਜੋੜ ਜੋ ਨਿਕਸ਼ੋ ਤੌਲਾ ਗੋਣ ਠਾਏ ਕਰੇ ਬੁਰਾਏ ਠਗਾਏ ਦਿਨ ਨਿਫਲ ਕਰਮ ਕਮਾਈ ਕਾਨਾ ਹੀ ਤੋ ਗਾਹਣ ਲਾਗੇ ਤਾਏ ਤਾਏ ਦੁਖ ਪਾਏ ਮਿਥਾ ਸੰਕੂਲ ਲਪਟਾ ਪੂਰ ਕੁਸਮਾਏ

ਸੁਣ ਸੁਲਾ ਕਰਾਓ। ਮੈਂ ਨੀਰੇ ਅਨਕ ਭੋਜਨ ਬੋ ਵਿੰਜਨ ਤਿੰਨ ਸਿਉਂ ਦ੍ਰਿਸ਼ਟਾਂ ਕਰੈ ਰਚਾਂਗ ਹਰ ਚਾਗੈ ਪ੍ਰੈ ਪ੍ਰੈ ਮੁਕਟੇ ਰਹਿ ਜਿਉਂ ਅਲ ਕਮਲਾ ਲੋ ਭਾਂਗੈ ਗੁਰ ਨਿਧਾਨ ਮਨਮੋਹਨ ਲਾਲ ਸੁਖਦਾਈ ਸਰਬਾਂਗੈ ਕੋ ਨਾਨਕ ਗੁਰੂ ਨਾਨਕ ਪ੍ਰਭਾ ਪਠਾਇਓ ਮਿਲੋ ਸਖਾ ਗੱਲ ਲਾਗੈ ਸਾਰ ਮੱਲਾ ਆਪ ਮੋਰੋ ਠਾਕੁਰ ਸਿਉ ਮਨ ਮਾਨਾ ਸਾਧ ਕਿਰਪਾਲ ਦਿਆਲ ਪਏ ਹੈ ਇੱਛੇ ਦਿਓ ਦੁਸ਼ ਬੇਗਾਨਾ ਤੁਮੇ ਸੁੰਦਰ ਤੁਮੈ ਸਿਆਣੇ ਤੁਮੇ ਸੁਖਰ ਸੁਜਾਨਾ ਸਰਬ ਸਗਲ ਜੋ ਕਰਸ ਗਿਆਨ ਧਿਆਨ ਇੱਕ ਨਿਮਗਨਾ ਕੇ ਮਜਾਨਾ ਤੁਮੇ ਨਾਇ ਤੁਮੈ ਛਤਪ ਤੁਮ ਪੂਰੇ ਭਗਵਾਨਾ ਪਾਵੋ ਦਾਨ ਸੰਤ ਸੇਵਾਰ ਨਾਨਕ ਸਤਿਗੁਰਬਾਨਾ ਸਾਰਗ ਮੱਲਾ ਪੰਜਵਾਂ ਮੇਰੇ ਮਨ ਚੀਤਾਏ ਪੈਰੰਗਾ ਬਿਸਰ ਤੰਦ ਬੰਦ ਮਾਇਆ ਕੋ ਰਜਨ ਸਭਾਈ ਜੰਗਾਰਾ ਸੇਵਰ ਸਮਾ ਬਸਾਵੋ ਅਰ ਪਾਇਓ ਸਤਸੰਗਾ ਸੁਭ ਮਿਲੋ ਮਨੋਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਜੋ ਪ੍ਰਿਓ ਆਪਣਾ ਗੁਰਬਸ ਕਰ ਦੇਨਾ ਭੋਗੋ ਭੋਗ ਨਿਸੰਗਾ ਜਿਰ ਪੋਪੇ ਨਾਨਕ ਪੋ ਮਿਟਿਆ ਹਰ ਪਾਇਓ ਪਾਠੰਗਾ ਸਾਰਗ ਮੱਲ ਆਪਣਾ ਹਰ ਜੋ ਕੇ ਦਰਸ਼ਨ ਕੋ ਕੁਰਬਾਨੀ ਬਚਨਾ ਮਿਸਰ ਨੂੰ ਪੂਰੇ ਵਿਦਿਆ ਪ੍ਰੰਗ ਸਮਾਨੀ ਦਿਆ ਪ੍ਰੰਗ ਸਮਾਨੀ ਰਹਾ ਛੁੱਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਖ ਸੁਜਾਨੀ ਜੇ ਕਰਮੈ ਰਹਿ ਵੈਸਨੇ ਪਾਵਤ ਸੋ

ਬਿਕਮ ਤਨ ਬਹੁਤ ਬਹੁਤ ਧਰਿਆ ਅਨਕ ਲਖ ਸੇ ਰੂਟਾ ਬਿਕਮ ਗਾਰ ਕਰ ਪਹੁੰਚੈ ਨਾਏ ਸੰਤ ਸੰਤ ਵੇ ਲੂਟਾ ਬਹੁਤ ਖਜ਼ਾਨਾ ਮੇਰੇ ਪਾਲੈ ਭਰਿਆ ਮੋਹ ਲਾਲ ਕੂਟਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਤਹੋ ਮਨ ਮੈਂ ਹਰ ਰਸ ਕੂਟਾ ਸਾਗ ਮਲ ਪੰਜਾਬ ਮੋਰ ਠਾਕੁਰ ਸੋ ਮਨ ਲੈਨਾ ਪ੍ਰਾਨ ਦਾਨ ਗੁਰਪੁਰੈ ਦਿਓ ਜੈ ਜਲ ਬਿਨ ਮਿਨ ਦਾ ਕਾਮ ਕੋ ਲੋ ਮਦ ਮਸਰੇ ਅਰਪ ਸਗਲ ਦਾਨ ਕੇ ਨਾ ਮੰਤਰ ਦਰਾਇ ਹਰ ਬਖਦ ਗੁਰ ਦਿਓ ਤੋ ਗੁਰ ਮਿਲਿਓ ਸਗਲ ਪ੍ਰਬਿਨ ਗੈ ਤੇਰਾ ਤੂੰ ਠਾਕੁਰ ਮੇਰਾ ਗੁਰ

ਸਰਦਾਰ ਭਗਤ ਭੰਡਾਰ ਖਜ਼ਾਨਾ ਸਾਰਗ ਮਹੱਲਾ ਮੋਹਨ ਸਾਹਿਬ ਜੀ ਤੇਰੇ ਤੂੰ ਤਾਂ ਸੁੱਟ ਸ਼ਿੰਗਾਰ ਨਿਮਕ ਕਿਰਪਾ ਤੇ ਕੋਟ ਵੈ ਮਨ ਉਤਾਰਾ ਕਰੇ ਅਰਦਾਸ ਬਹੁਤ ਬੇਨਤੀ ਨਿਮਕ ਨਿਮਕ ਸਾਹ ਮਾਰਾ ਹੋ ਕਿਰਪਾਲ ਦੇਨ ਦੁੱਖ ਪੰਜਨ ਹਾਥ ਦੇ ਨਿਸਤਾਰਾ ਕਿਆ ਹੈ ਵੋ ਬਦ ਵਪਰੇ ਕਹੀਏ ਕੋ ਕਿਸ ਨੂੰ ਹੈ ਮਾਰੇ ਰਾਖ ਰਾਖ ਰਾਖ ਸੁਖਦਾਤੇ ਸਭਨਾ ਨੂੰ ਜੋ ਤੁਮਾਰੇ ਸਾਰਗ ਮਹੱਲਾ ਆਪ

ਹਰਾਸ ਨਾਨਕ ਰਾਮ ਨਾਮਾ ਸਾਰ ਮਹਲਾ ਪੰਜਵਾਂ ਮੇਰੇ ਮਨ ਮਿਸ ਲਗੇ ਅਰ ਪ੍ਰਭ ਬੋਲਾ ਗੁਰਬਾਂ ਪਕੜ ਪਕੜ ਪ੍ਰਭ ਸੇਵਾ ਲਾਇ ਸਤਿ ਦਿਆਲ ਹਟੋਲਾ ਰਾਓ।

ਸਮਰਥੋਹੰ ਸਾਰਗ ਮਹਲਾ ਪ੍ਰਮਨੈ ਨੋ ਦੇਖੋ ਚਲ ਤਮਾਸਾ ਸਭ ਤੂੰ ਸਭ ਹੂੰ ਦੂ ਸਭ ਹੂੰ ਕਹਿ ਨੇਰੈ ਅਗਮ ਅਗਮ ਕਡਵਾ ਸਰਾ ਭੂਲੈ ਭੂਲ ਨਾ ਭੂਲੈ ਲਿਖਿਓ ਨਾ ਚਲੈ ਮਤ ਨਾ ਕਰੈ ਪੰਜਾਸਾ ਖਿਨਮੈ ਸਾ ਸੁਵਾਰ ਬਿਨਾ ਹੈ ਭਗਤ ਵਜਲ ਗੁਣਤਾ ਸਾ ਅੰਧ ਗੂਪ ਮੈਂ ਦ੍ਰਿਪਕ ਬਲਿਓ ਗੁਰ ਦੇਖਿਓ ਬਰਗਾਸਾ ਕਹੋ ਨਾਮ ਦਸ ਦੇਖ ਪੇਖ ਸੁਖ ਪਾਇਆ ਸਾਪੂਨ ਹੋਈ ਆਸਾ ਸਾਪੂਨ ਹੋਈ ਆਸ ਸਾਰਗ ਮਹਲਾ ਪਿੰਡਾ ਚਰਨੈ ਗੋਬਿੰਦ ਮਾਰਗ ਸੁਹਾਵਾਨ ਮਾਰਗ ਦਿੱਤਾ ਕਿਸੇ ਪਾਸ ਧਾਈਏ ਤੇ ਤੁਰ ਦੁਖਾਵ ਰਹਾਓ ਨਿਤ ਪੁਨੀ ਪੇ ਦਰਸ ਵੇਖੇ ਹਸਤ ਪੁਨੀ ਟਹਿਲਾਵਾ ਜਿਦਾ ਪੁਨੀ ਦ੍ਰਿਦਾਰ ਬਸਿਓ ਮਸਤ ਪੁਨੀ ਤਨ ਤੁਰਾਵਾ ਸਰਨਦਾਨ ਨਾਮ ਹਾਰ ਹਾਰ ਜਿਸਕੈ ਕਰਮ ਲਿਖਿਆ ਤਨ ਪਾਵਾ ਜਨ ਨਾਨਕੋ ਗੁਰ ਪੂਰਾ ਪੇਟਿਓ ਸੁਖ ਸਹਿਜੇ ਆਨੰਦ ਬਿਹਾਵਾ ਸਾਰੇ ਮੱਲਾ ਪਿੰਨਾ ਧਿਆਇਓ ਅੰਤ ਬਾਰ ਨਾਮ ਸਖਾ ਜਹਾਂ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰਖਾ ਰਹਾਓ ਅੰਤ ਗੂਪ ਗ੍ਰਹਿ ਤਿਨ ਮੈਂ ਸਿਮਰੋ ਜਿਸ ਮਸਤਕ ਲੇਖ ਲੇਖਾ ਖੋਲੇ ਬੰਧਨ ਮੁਕਤ ਗੁਰ ਦੀਕਿਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾਮ ਪਿਆ ਮਨ ਤ੍ਰਿਪਤਾ ਗਾਏ ਰਸਨ ਚਖਾ ਕਹੁ ਨਾਮ ਸੁਖ ਸਹਿਜ ਮੈਂ ਪਾਇਆ ਗੁਰ ਲਾਏ ਸਗਲ ਦਿਖਾ ਸਾਰਗ ਮਹਲਾ ਪਿੰਡਾ ਗੁਰ ਮਹਿਲਾ ਸੇ ਪ੍ਰਭੂ ਤੇ ਆਇਆ ਪਿਓ ਕਿਰਪਾਲ ਦੀਨ ਦੁਖ ਭੰਜਨ ਲਗਾਂ ਤਾ ਤੇ ਬਾਹਰਾ ਜੇ ਤੇ ਸਾਹ ਸਾਹ ਸਮਦੇ ਤੇ ਤੇ ਤੇ ਗੁਣ ਗਾਇ ਨਿਮਗਨ ਬਿਸਤਰੈ ਕਰੀ ਨ ਬਿਸਤਰੈ ਸਤਸੰਗੇ ਜਤ ਜਾਇ ਹਉ ਬਲ ਬਲ ਬਲ ਬਲ ਚਰਨ ਕਮਲ ਕਹੁ ਬਲ ਬਲ ਗੁਰ ਦਰਸਾਇਆ ਕਹੁ ਨਾਨਕ ਕਹੁ ਪਰਵਾ ਜੋ ਸੁਖ ਸਾਗਰ ਮੈਂ ਪਾਇਆ ਸਾਰਗ ਮਹਲਾ ਪਿੰਡਾ ਮੇਰੇ ਮਨ ਸਭ ਲਗੋ ਗੁਰ ਮਿੱਠਾ ਖੁੱਲਿਓ ਕਰਮ ਪਿਓ ਪ੍ਰਗਾਸਾ ਕਟ ਕਟ ਹਰ ਹਰ ਜਿਠਾ ਰਹਾਓ ਪਾਰ ਮਜੋ ਨੀ ਸੰਭੋ ਸਰਬ ਥਾਨ ਕਟ ਬਿਠਾ ਪਿਓ ਪ੍ਰਭ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀਠਾ ਸਾਹ ਸੰਗੀਨ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨ ਰੰਗ ਤਿਲੁਲ ਪੇ ਹਰ ਰੰਗ ਨ ਲੈ ਮਜੀਠਾ ਸਾਰ ਮਹਿਲਾ ਪੰਜਮਾ ਹਰ ਨਾਮ ਜਿਉ ਗੁਰਸਤੈ ਨਿਮਖ ਭਜਨ ਪ੍ਰਭ ਹੀ ਰਹਿ ਬਸ ਸਗਲ ਭੂਖ ਮੈਂ ਸਗਲ ਭੂਖ ਮਿਲਾ ਤਿਰਾਓ ਕਿਰਪਾ ਨਾਮ ਦੂ ਗੋ ਗੁਣ ਨਾਇਕ ਸਾਕੁਰ ਸੁਖ ਸਮੂਹ ਸਭ ਦਾ ਤੇਕ ਆਸ ਮੋਹਿ ਤੇਰੀ ਸਵਾਮੀ ਔਰ ਦੁਤੀ ਆਸ ਪ੍ਰਭ ਬਿਰਾਤੇ ਨੈਣ ਤ੍ਰਿਪਤਾ ਸੇ ਦੇਖ ਦਰਸਾਵਾ ਗੁਰ ਕਰ ਤਾਰੇ ਮੇਰੇ ਮਾਤੇ ਕੋ ਨਾਨਕ ਮੈਂ ਤੁਲ ਸੁਖ ਪਾਇਆ ਜਨਮ ਮਨ ਪਹਿਲਾ ਤੇ ਸਾਰ ਮਿਲਾ ਪੰਨਾ ਰੇ ਮੂੜੇ ਆਨ ਕਤ ਜਾਨ ਆਏ ਕਾਹੇ ਆਨ ਕਤ ਜਾਏ ਸਗਲ ਮੋਰ ਅਮਰ ਤਾਰੇ ਭੂਲ ਭੂਲ ਵਿਖਾਈ

ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣ ਕੇ ਹਨਾਰੇ ਕਹੋ ਨਾਮ ਤੇ ਪਏ ਪਵਨ ਪਵਿੱਤਰ ਜਾ ਮੈਂ ਸੰਤ ਮਾਰੇ ਸਾਰਕ ਮਹਲਾ ਬਿਮਾਰ ਸੁਣਾ ਜਪਜੀ ਤੂੰ ਤੂੰ ਮਾਤ ਕਰ ਤੂੰ ਪਤ ਪਾਲਕ ਮਿਤ ਮੰਡੇ ਲਿਖ ਤੂੰ ਰਾਹੋ ਤੂੰ ਪਿਤਾ ਤੁਮੀ ਪੁਨ ਮਾਤਾ ਤੂੰ ਮੀਤ ਪ੍ਰਾਤਾ ਤੁਮ ਪ੍ਰਭਾਤ ਮੈਂ ਆਧਾਰ ਤੁਮ ਮੈਂ ਜੀ ਪ੍ਰਾਣ ਦਾਤਾ ਤੂੰ ਖਜ਼ੀਨਾ ਤੂੰ ਜਨਨ ਤੁਮੇ ਮਾਨ ਲਾਲਾ ਤੂੰ ਪਾਰ ਜਾ ਗੁਰ ਤੇ ਪਾਏ ਤੋ ਨਾ ਪੇ ਨਿਹਾਲਾ ਸਾਰਕ ਮਹਲਾ ਪ੍ਰਿੰਨ ਜਾਹੂ ਕਾਹੂ ਆਪਣੋ ਚੇਤਾਵੈ ਜੋ ਕਾਹੂ ਕੋ ਚੇ ਰੋ ਠਾਕੁਰੀ ਪੈ ਜਾਵਰਾਓ ਆਪਣੇ ਪੈ ਦੁੱਖ ਆਪਣੇ ਪੈ ਸੁੱਖ ਆਪਣੇ ਪੈ ਵਿਰਤਾ ਆਪਣੇ ਪੈ ਮਾਨ ਆਪਣੇ ਪੈ ਧਨ ਆਪਣੇ ਹੀ ਪੈ ਅਰਦਾ ਕਿੰਨੇ ਰਾਜੋ ਧਨ ਮਿਲਖਾ ਕਿੰਨੀ ਬਾਪ ਮੈਂ ਤਾਰੀ ਸਭ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ

ਸਰਦ ਭੋਜਨ ਖਾਨ ਦੀਨ ਮੰਦਰੋ ਦਾਸ ਦਾਸ ਰੋ ਸੰਤੈ ਕੀ ਸਹਰਾਨ ਮੰਗਲ ਮੰਗੋ ਹੈ ਚਿੰਤਾ ਮਿਲ ਨਾਨਕ ਕਰਕੇ ਪ੍ਰਾਨ ਸਾਰਗ ਮਹਲਾ ਪ੍ਰੇਮ ਆਪਣੀ ਇਤਨੀ ਆਪਣੀ ਇਤਨੀ ਕੁਛ ਨੋ ਸਾਰੀ ਅਨਕਾ ਅਨਕਾ ਅਨਕਤਾ ਵਰਦਾ ਉਜੋ ਅਨਜੰਦੈ ਰਹੋ।

ਆਏ ਕਨਕ ਆਵ ਨਾਨਕੇ ਪ੍ਰਭ ਸੰਤਨ ਸੰਗ ਉਧਾਰੇ ਸਾਰਗ ਮਹੱਲਾ ਪੰਜਵਾਂ ਮੋਹਨਿ ਮੋਹਤ ਰਹਿ ਨਾ ਹੋਰੇ ਸਾਧਕ ਸੇ ਸਲ ਕੇ ਪਿਆਇ ਤੁਟਨ ਕਾਉ ਤੋ ਜਾਓ ਖਰਸਾ ਤਰ ਉਤਤ ਮੁਕਤ ਦਸਨਾ ਅਰਸਨਾ ਕਰ ਤੀਰਥ ਕਉ ਨ ਤੋਏ ਪੂਜਾ ਚੱਕਰ ਬਰਤਨੇ ਮੈਂ ਤਪਿਆ ਉਹਾਂ ਗੈਲ ਨਾ ਛੋਰੇ ਅੰਧ ਕੋ ਮੈਂ ਪਤ ਹੋਤ ਜਗ ਸੰਤੋ ਕਰੋ ਪਰਮਗਤ ਮੋਰੀ ਰਹਾਉ ਸਾਧ ਸੰਗ ਨਾਨਕ ਪੈ ਮੁਕਤਾ ਦਸਮ ਬੇਗਤ ਬੋਏ ਸਾਰਕ ਮਹਲਾ ਪੰਜਵਾਂ ਕਹਾ ਕਰੇ ਰੇ ਖਾਟ ਖਾਟ ਲੀ ਤੋਰ ਅੱਫਾ ਕਹਾ ਕਰੇ ਖਾਟ ਖਾਟ ਲੀ ਪਵਨ ਫਾਰ ਤੋਰ ਚਾ ਮਰਵਾ ਜਦੀ ਤੇਰੀ ਮਟਲੀ ਰਹਾਉ ਉਹੀ ਲੇ ਹਰੇ ਉਹਾਂ ਲੇ ਧਰਿਓ ਜੈਸੇ ਬਾਸਾ ਮਾਸ ਦੇ ਚਾਟ ਲੀ ਦੇਵਨਾਰ ਬਿਸਾਰੇ ਉਂਦਰੇ ਜਿਉਂ ਸਫਰੀ ਉਧਰ ਪੈ ਬੈਠ ਲੇ ਸਾਧ ਵਿਕਾਰ ਵਿਕਾਰ ਵਿਕਾਰ ਝੂਠ ਰਸ ਜੈ ਜਾਨੋ ਤੈ ਪੀਰ ਬਾਟ ਲੇ ਕਹੋ ਨਾਨਕ ਸਮਝ ਰਹੇ ਨੇ ਆਜ ਕਾਲ ਖੁਰਤ ਖੁਲੇ ਤੇਰੀ ਗੱਠ ਲੀ ਰਹਾਓ ਆਜ ਕਾਲ ਖੁਰੇ ਤੇਰੀ ਗੱਠ ਲੇ ਸਾਰ ਲਭਣਾ ਗੁਜਰ ਸੰਗ ਤੁਹਾਰੇ ਜਾਣੋ ਜੋ ਕੋਟ ਜੋ ਦੁਆ ਕੀ ਬਾਤ ਪੁੱਛ ਨਾ ਪੁੱਛੀਐ ਤਾਂ ਪਿੱਧਰ ਕਿਆ ਮਨ ਰਹਾਓ ਕਵਨ ਮੂਲ ਪਾਣੀ ਕਾ ਕਰੀਐ ਕਵਨ ਰੂਪ ਦਿਸਾਨਿਓ ਜੋਤ ਪ੍ਰਕਾਸ਼ ਪਈ ਮਾਟੀ ਸੰਗ ਦੁਲਭ ਦੇ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪਤਾ ਪਾ ਤੁਮ ਤੇ ਤਤ ਬਚਾਨਿਓ ਕਰ ਗਏ ਕਰ ਮਸਤਕ ਤਾ ਘੱਟ ਤਰ ਕੱਟੀ ਜੇਵਰੀ

ਆ ਸਕੈ ਕੀ ਟੇਕ ਹੀ ਹੈ ਬੇਬਾ ਕੀ ਚਿੰਤਨ ਅਚਿੰਤ ਸੋਇ ਜਾਗਨ ਉਠ ਬੈਸਨ ਅਚਿੰਤ ਅਸਤ ਬੈਰਾਗੀ ਕੋ ਨਾ ਜਿੰਜਗ ਠਿਕਾਨਾ ਸੋ ਮਾਇਆ ਜਨ ਠਾਗੀ ਸਾਰੰਗ ਮਹਲਾ ਪੰਜਵਾ ਆਪ ਜਾਣ ਉੱਪਰ ਕੋ ਨਾ ਪੁਕਾਰੈ ਪੁਕਾਰਨ ਕੋ ਜੋ ਤੁਮ ਕਥਾ ਗੁਰ ਪਰਮੇਸ਼ਵਰ ਤਾਂ ਕੋ ਮਾਰੈ ਰਹਾਉ ਨਿਰਵੈਰੈ ਸੰਗ ਵੈਰ ਚਾਏ ਹਰ ਦਰ ਗਿਆ ਉਹਾਰੈ ਆਦ ਜੁਗਾ ਭੋਗੀ ਵਡਿਆਈ ਜਨ ਕੀ ਪੈ ਸਵਾਰੈ ਇਰਪੋ ਪੈ ਸਲਪੋ ਮਿਟਿਆ ਚਨ ਕਮਲ ਆਧਾਰੈ ਗੁਰ ਕਿਆ ਬਚਨ ਨਾਨਕ ਪ੍ਰਗਟ ਪਿਓ ਉਜਿਆ ਉਚਾ ਸੰਸਾਰੈ

ਦੇਵ ਰੰਗ ਲਾਵੇ, ਦਾਮੋਦਰ ਦਿਆ ਰਾਧੋ ਗੋਬਿੰਦ ਕਰ ਸੁਆਵੇ, ਕਉ ਨਾਨਕ ਸਾਹਿਬ ਕੀ ਵਰੇ ਨਾ ਹਰ ਹਰ ਦਰ ਸਮਾਵੇ, ਸਾਰਗ ਮਹਲਾ ਪੰਜਵਾਂ ਆਪਣੇ ਗੁਰਪੁਰੇ ਬਲਹਾਰੇ, ਪ੍ਰਗਟ ਪ੍ਰਤਾਪ ਕਿਉ ਨਾਮ ਕੋ

ਕਰਤੋਂ ਮਸੰਨਾ ਹੀ ਆਇਆ। ਉਤਰ ਗਿਓ ਮੇਰੇ ਮਨ ਕਾ ਸੰਸਾਰ, ਜਬ ਤੇ ਦਰਸ਼ਨ ਪੈ ਰਹਾ ਹੋ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ। ਦੁੱਖ ਨਾਠੇ ਸੁਖ ਸਹਿਜ ਸਮਾਏ, ਗਾਇਆ ਬਾਹਾਂ ਭਗਤ ਕਰ ਲੀ ਨੋ ਆਪਣੇ ਗ੍ਰਹਿ ਅੰਧ ਗੁਪਤੇ ਮਾਇਆ। ਕਹੋ ਨਾਨਕ ਗੁਰ ਬੰਧਨ ਕਹੋ ਨਾਨਕ ਗੁਰ ਬੰਧਨ ਕਾਟੇ, ਵਿਸ਼ਦਾਨ ਮਿਲਾਇਆ ਸਾਰਗ ਮਹਿਲਾ ਪੰਜਵਾਂ। ਹਰ ਕੇ ਨਾਮ ਕੀ ਗਾ ਠਾਂਡੀ, ਵੇਦ ਪੁਰਾਣ ਸਿਮ ਸਾਧੂ ਜਨ ਖੋਜਤ ਖੋਜਤ ਕਾਢੀ। ਵੇਦ ਪੁਰਾਣ ਸਿਮ ਸਾਧੂ ਜਨ ਖੋਜਤ ਖੋਜਤ ਕਾਢੀ। ਰਾਹ ਸੇ ਬ੍ਰਹਮਚਾਰ ਇੰਦਰ ਲੋਕ, ਤਾਂ ਮੈਂ ਜਲਦੋ ਫਿਰਿਆ। ਸਿਮਰ ਸਿਮਰ ਸੁਆਮੀ ਪਏ, ਸੀਤਲ ਦੁੱਖ ਦਰ ਪਾਮੀ ਰਿਹਾ। ਜੋ ਜੋ ਤਿਰਨ ਪੁਰਾਤਨ ਨਵਤਨ, ਭਗਤ ਪਾਏ ਹਰ ਸੇਵਾ। ਨਾਨਕ ਕੀ ਬੇਨਤੀ ਹੈ ਪ੍ਰਭ ਜੀਓ, ਮਿਲੇ ਸਾਨੂੰ ਜਨ ਸੇਵਾ। ਸਾਰਗ ਮਹਿਲਾ ਪੰਜਵਾਂ।

ਜਾਨੋ ਸੱਚ ਹੈ ਸੁਭਾਉ ਜੀ ਪ੍ਰਾਣ ਮੁਕਤ ਕੋ ਦਾਤਾ ਕਿਸਨ ਲਿਵਲਾ ਕੋ ਨਾਮ ਤਾਂ ਕਿਸਨ ਆਈ ਦੇਹ ਸਲਾ ਪਿਆ ਹੋ ਸਾਰ ਮੱਲਾ ਪੰਨਾ ਹੋਤੀ ਨਹੀਂ ਕਵਿ ਹੋਤੀ ਨਹੀਂ ਕਵਨ ਕਛ ਕਰਨੀ ਹੈ ਬੋਟ ਪਾਈ ਮਿਲਸਨ ਤੋ ਗੋਪਾਲ ਕਿਸਨ ਨਿਰਾਓ ਪੰਚ ਦੋਖ ਅਛਤਰ ਮੈਂ ਵਿਖੇ ਬਿਆਸ ਕੀ ਕਰਨੇ ਆਸ ਪਾਰ ਆਸਭਾ ਦਿਨ ਸਿਕਨ ਰਾਕੇ ਜਲਦ ਜਾਤ ਬਦਲ ਚਰਨੀ ਅਨਾਥ ਨਾਥ ਦਿਆਲ ਸੁਖ ਸਾਗਰ ਸਰਬ ਦੋਖ ਪੈ ਕਰਨੀ ਮਨ ਬੰਨ ਦੇਤ ਵਸ ਨਾਨਕ ਦਾਸ ਪੇ ਖਾਂ ਜੀਵਾਂ ਪ੍ਰਭ ਸਰਨੀ ਬਨ ਬੰਨ ਵਿੱਚ ਨਾਨਕ ਦਾਸ ਪੇ ਜੀਵਾਂ ਪ੍ਰਭ ਚਰਨੀ ਸਾਰੇ ਮਨ ਲਾਭ

ਸਹੀ ਜਿਹਾ ਤੇ ਜਿਤੇ ਸਮਾਨੋ ਸਾਈ ਬਸਦਾ ਹੈ ਕੋ ਨਾ ਪਰਮ ਗੁਰ ਖੋਇ ਜੋ ਕੋ ਜੋਤੀ ਜੋਤ ਸਮਈ ਸਾਰਗ ਮਹਲਾ ਬਿਨਾ ਰਸਨਾ ਰਾਮ ਕੋ ਜਸ ਗਾਓ ਆਨ ਸਵਾਲ ਵਿਸਾਸ ਲੈ ਭਲੋ ਨਾਮ ਸਵਾਰਾ ਚਰਨ ਕਮ ਬਸਾਏ ਦੇਖਣ ਲਿਵਲਾ ਸਾਧ ਸੰਗੋ ਨਿਰਮਲ ਬੋ ਜੋਨਨ ਆਓ ਜਿਉ ਪ੍ਰਾਣ ਆਧਾਰ ਦੇ ਰਤੋ ਹੋਨ ਥਾ ਬੈਤਾਓ ਸਾ ਸਾ ਸਮਾਲ ਹਰ ਨਾਨ ਸਬਲ ਜਾ ਸਾਰਗ ਮਹਲਾ ਬਿਨਾ ਬੈਕੁੰਡ ਗੋਬਿੰਦ ਚਰਨ ਧਿਆਓ ਮੁਕਤ ਪਦਾਰਥ ਸਾਧੂ ਸੰਗਾ ਅੰਮ੍ਰਿਤ ਰਕਨਾ ਰਾਓ ਚੋ ਉੱਤਮ ਕਥਾ ਸੁਣੀ ਜੈ ਸਰਵਣੀ ਮਾਇਆ ਕਰੋ ਭਗਵਾਨ ਆਵ ਜਾਦ ਭਗ ਪੂਰਨ ਸਿਮਤ ਸੁਸ ਪਾਈ ਅਸੁਖ ਬਿਸਰਾਮ ਰਹਾਓ ਸੋਦੇ ਸੋ ਤਦ ਵਿਚਾਰੋ ਭਗ ਸ੍ਰੇਸ਼ਟ ਪੂਰੀ ਕਹ ਨਾਨਕ ਇੱਕ ਰਾਮ ਨਾਮ ਬਿਨਾ ਅਵਰ ਸਗਲ ਵਿਦੂਰੀ ਸਾਰਗ ਮਹਲਾ ਬਿਨਾ ਸਾਚੇ ਸਗੁਰਦਾਤਾ ਰਾ ਦਸਨ ਦੇਖ ਸਗਲ ਦੁਖ ਨਾ ਸਗ ਚਨ ਕਮ ਬਲਹਾਰ ਰਹਾਓ ਸਾਤ

ਕਿਰਪਾ ਆਪਣੀ, ਕਿਰਪਾ ਆਪਣੇ ਧਾਰ, ਨਾਮ ਦਾਨ ਉਤਰੋ ਉਚਰੋ ਦਿਨ ਤਰਸਨਾ ਨਾਨ ਸਤਿਬਲਾ ਸਾਰ ਮਹਲਾ ਪੰਜਵਾਂ। ਹਰ ਕੇ ਨਾਮ ਹੀਨ ਮਤ ਥੋਰੀ, ਸਿਮਰਤਨਾ ਸ੍ਰੀ ਦਰ ਸਾਗਰ ਮਿਲ ਤੰਦ ਕੋਈ ਲਹਾਓ। ਹਰ ਕੇ ਨਾਮ ਸੁਪ੍ਰੀਤ ਨਾ ਲਾਗੀ, ਅਨਕ ਭੇਗ ਬੋ ਚੋਰੀ ਹੈ, ਟੂਟਤ ਨਾ ਟੂਟਤ ਬਾਹਰ ਨਾ ਲੱਗ ਗਿਆ, ਜਾਂ ਕੋ ਨਿਉ ਗਾਗਰ ਜਲ ਬੋਰੀ। ਕਰ ਕਿਰਪਾ ਭਗਤ ਰਸ ਦੀ ਜੈ, ਮਨ ਖਤ ਬੇਮ ਰਸ ਖੋਰੀ, ਨਾਨ ਦਾ ਦੇਸ ਨਾਏ ਪ੍ਰਭ ਨਾਨ ਨਾ ਹੋਰੀ। ਸਾਰੰਗ ਮਹਿਲਾ ਪੰਜਵਾਂ, ਚੇਤਵ ਵਾਹੋ ਸਰ ਮਨ ਮਾਏ, ਹੋਏ ਕਤਰ ਮਿਲੋ ਸੰਸਾਰ ਜਨ, ਗੁਣ ਗੋਬਿੰਦ ਨਿਤ ਗਾਏ ਰਹਾਓ। ਮੇਰਾ ਭਜਨ ਜੇਤੇ ਕਾਮ ਕਰੀਏ, ਤੇਤੇ ਬਿਰਤੇ ਜਾਏ, ਪੂਰਨ ਪਰਮਾਨ ਮਨ ਮਿਟੋ ਤਿਸ ਬਿੰਦੂ ਸਰ ਨਾਏ। ਜਪ ਤਾ ਸੁਨਿਮ ਕਰਮ ਸੁੱਖ ਸਾਧਨ, ਤੁਲਨਾ ਕਛੁਆ ਲਾਏ, ਚੰਨ ਕਮਲ ਨਾਨਕ ਮਨ ਬਿਦਿਓ, ਚਰਨਾ ਸੰਗ ਸਵ

ਜਮਤ ਕੇ ਮਾਰ ਬਾਰ ਹਰਕਾ ਸਿਮਰਨ ਨਿਮਕਣਾ ਸਿਮਰ ਜਮਕੰਕਲ ਕਰਤ ਕੁਵਾਰ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਾ ਸੰਤਾਂ ਕੀ ਰਵਾਰ ਤੇਰੇ ਸੰਤਾਂ ਕੀ ਰਵਾਰ ਨਾਮ ਦਾਸ ਪ੍ਰਭ ਜਾਚੈ ਮੰਤਨ ਕੋ ਆਧਾਰ ਸਾਰੰਗ ਮਹੱਲਾ ਪੰਜਵਾ ਮਹਿਲਾ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਾਚੈ ਭੁਲਾ ਬਿਖੈ ਠਗੋਰੀ ਪੀਓ ਰਹਾ ਕੋ ਜਨਮ ਕੇ ਪਰਮ ਤੋ ਬੋ ਭਾਂਤੀ ਥਿਤਨੇ ਕਤੋਂ ਪਾਏ ਪੂਰਨ ਪੂਰਾ ਸਤਗੁਰ ਸਹਿਜ ਨਾ ਭੇਟੋ ਸਾਕਤ ਆਵੈ ਜਾਈ ਰਾਖ ਲਿਓ ਪ੍ਰਭ ਸਮਰ ਦਾਤੇ ਤੁਮ ਪ੍ਰਭ ਅਗਮ ਪਾਰ ਨਾਮ ਦਾਤੇ ਸਰਨਾਈ ਭਜਲੋ ਤ੍ਰਿਓ ਪਾਰ ਸਾਰੰਗ ਮਹੱਲਾ ਪੰਜਵਾ ਰਮਨ ਕੋ ਰਾਮ ਕੇ ਗੁਣ ਬਾਦ ਸਾਹ

ਛਾਟ ਜਾਮ ਦੂ ਨਿੰਦਕ ਜਮਦੂਤੀ ਆਏ, ਨਿੰਦਕ ਜਮਦੂਤੀ ਆਏ ਗਰਸਿਓ ਸੰਘਾਰਿਓ, ਨਿੰਦਕ ਜਮਦੂਤੀ ਆਏ ਸੰਘਾਰਿਓ, ਦੇਵੈ ਮੁੰਡੈ ਉਪਰ ਕਟਾਕ, ਨਾਨਕ ਆਪ ਕਟਾਰ ਰੱਬ ਸਕੋ ਲਾਏ, ਮਨ ਆਪਣਾ ਦੀ ਕਿਨੋ ਵਾਟ, ਸਾਰਕ ਮਨ ਲਾਪਣਾ ਟੂਟੀ, ਨਿੰਦਕ ਬੇਅਤ ਬੇਚ, ਜਨਕਾਰਾ ਕਾਪ ਸਵਾਮੀ ਨਿੰਦਕ ਹੋ ਆਏ, ਬਹੁਚੀ ਮੀਚ ਰਾਓ, ਉਸਕਾ ਕਿਹਾ ਕੋਈ ਨਾ ਸੁਣੇ, ਕਹੀ ਨਾ ਵੈਸਨ ਪਾਵੈ, ਇਹ ਸੁਖ ਦਾ ਗੈ ਨਰਕ ਪੁੰਚੈ, ਬਹੁ ਜੋਨੇ ਪਰਮਾਵੈ ਪ੍ਰਗਟ।

ਮਹਲਾ ਪੰਜਵਾਂ। ਉਠਾ ਸਰ ਦਾਏ ਮੇ ਅੰਦਰੂ ਮੰਦਰੂ ਮੰਗਲ ਗਾਓ ਹਰ ਜਸ, ਪੂਰਨ ਭਟਿਓ ਨੇਰਾ ਚਾਰ ਕੁੰਡ ਦਿਸ ਦਹਿ ਦਿਸ ਜਲ ਨਿਧ, ਉਨ ਥਾਉ ਕੇ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇ। ਸਤ ਸਤ ਸਤ ਸਵਾਮੀ ਸਤ ਸਾ

0: પ્રવાહ રહાવ, કારમસ્તક તાર, કારમસ્તક તાર્યો મેરે માથે, સાધ સંગુન ગાય, તુમરી કૃપા તે સબ ફલ પાય, રસ નામ નામ તે આય, અબ ચલ દીપ અબ ચલ નિવતરાય, સદગુરુ કબો ડોલ નાય, ગુરુ નાન જપે દયારા, સર્વ સુખા નિધ પાહી.
1: ਜੀ ਜਨ ਸਗਲ ਸੰਤੋਖੇ ਆਪਣਾ ਪ੍ਰਭ ਤਿਆਏ ਰਤਨ ਜਨਮ ਅਪਾਰ ਜੀ ਤਿਉ ਬੋੜ ਜਿਉ ਨਾ ਪਾਏ ਪਏ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਾਰਗ ਮਹੱਲਾ ਪੰਜਵਾ ਮਾਈ ਰੀ ਪੇਖ ਰਹੀ ਬਿਸਮਾਦ ਅਨਹਤ ਤੁਨੀ ਮੇਰਾ ਮਨ ਮੋਹਿਓ ਅਚਰਜ ਤਾਕੇ ਸਵਾਦ ਰਹਾਓ ਮਾਂ ਪਿਤਾ ਬੰਧਪ ਹੈ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨਸਿਓ ਸਭ ਪਰਮਾਦ ਡੋਰੇ ਲਪਟਰ ਹੀ ਚਰਨੈ ਸੰਗ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੋਨ ਪਰਮਾਦ ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਏਕਸ ਬਿਨ ਹੋ ਆਨ ਨਾ ਜਾਤੋ ਦੁਤੀਆ ਪਾਓ ਸਭ ਲੂਹ ਰਹਾਓ ਤਿਆਗ ਗੋਪਾਲ ਅਵਰ ਜੋ ਕਰਨਾ ਤੇ ਬਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਤੂਹ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਬਿਨਸੀ ਹੋ ਮੈਂ ਹੂਹ ਰਾਮ ਰੰਗਰਾ ਤੇ ਦਾਸ ਨਾਨਕ ਮੋਲਿਓ ਮਨ ਤਨ ਜੂਹ ਸਾਰਗ ਮਹੱਲਾ ਪੰਜਵਾ ਬਿਨਸੇ ਕਾਚ ਕੇ ਬਹਾਰ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹੇ ਸਾਰ ਰਹਾਓ ਈਤ ਊਤ ਨਾ ਢੋਲ ਕਥੂ ਨਾਮ ਹਿਰਦੈ ਤਾਰ ਗੁਰ ਚਰਨ ਬੋਇਤ ਮਿਲਿਓ ਪਾਗੀ ਉਤਰ ਸਿਓ ਸੰਸਾਰ ਜਲ ਥਲ ਮਹੀਅਲ ਭੂ ਰਹਿਓ ਸਰਬਨਾਥ ਅਪਾਰ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹ ਕਰੇ ਮਹਾ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੇ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੁਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਧ ਪਲੇ ਨਾਨਕ ਦਾਸ ਧੂਰ ਜਨ ਬਾਂਛੈ ਉਤਰੇ ਲਾਗ ਪਲੇ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੇ ਜਨ ਕਾਂਖੀ ਮੰਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੇ ਕਬ ਆਖੀ ਰਹਾਓ ਤੂੰ ਬੇਅੰਤ ਪਾ ਬ੍ਰਹਮ ਸਵਾਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਬੇਤਿਆ ਕਰ ਸਰਬਸ ਅੰਤਰ ਰਾਖੀ ਵੇਦ ਪੁਰਾਣ

ਸਾਰਗ ਮਹੱਲਾ ਪੰਜਵਾ। ਮਾਖੀ ਰਾਮ ਕੀ ਤੂੰ ਮਾਖੀ, ਜਿਹੇ ਦੁਰਗੰਧ ਤਹਾਂ ਤੂੰ, ਬੈਸੇ ਮਹਾ ਬਿਖਿਆ ਮਦ ਚਾਖੀ ਰਹਾਓ। ਕਿਥੇ ਅਸਤਾਂ ਤੂੰ ਨਿਕਟ, ਨਾ ਪਾਵੈ ਇਹ ਬਿਧ ਦੇਖੀ, ਆਖੀ ਸੰਤਾ ਬਿਨ ਤੈ ਕੋਈ ਨਾ ਛਾਡਿਆ, ਸੰਤ ਪਰੇ ਗੋਬਿੰਦ ਕੀ ਪਾਖੀ। ਜੀ ਜਨ ਸਗਲੇ ਤੈ ਮੋਹੇ, ਬਿਨ ਸੰਤਾ ਕਿ ਨੈ ਨਾ ਲਾਖੀ, ਨਾ ਦਾਸਰ ਕੀਰਤਨ ਰਾਤਾ, ਸ਼ਬਦ ਸੁਰਤ ਸਚ ਸਾਖੀ। ਸਾਰਗ ਮਹੱਲਾ ਪੰਜਵਾ। ਮਾਈ ਰੀ ਕਾਟੀ ਚਮਕੀ, ਫਾਸ ਹਰ ਹਰ ਜਪਤ, ਸਰਬ ਸੁਖ ਪਾਏ ਬੀਚੇ, ਗ੍ਰਸਤ ਉਦਾਸ ਰਹਾਓ। ਕਰ ਕਿਰਪਾ ਲੀਨੇ ਕਰ ਅਪਨੇ, ਉਪਜੀ ਦਰਸ ਪਿਆਸ, ਸਤਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ। ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ, ਸੰਤ ਕਹਿਓ ਦੇਖਤ ਦਰਸ ਪਾਪ, ਸਭਨਾ ਸੇ ਹਰ ਨਾਨਕ ਰਤਨ ਲਹਿਓ। ਸਾਰਗ ਮਹੱਲਾ ਪੰਜਵਾ। ਮਾਇਰੀ ਅਰਿਓ ਪ੍ਰੇਮ ਕੀ ਖੋਰ, ਦਰਸਨ ਰੁਚਿਤ ਪਿਆਸ, ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਓ। ਪ੍ਰਾਨ ਮਾਨ ਪਤ ਪਿਤ ਸੁਤ ਬੰਦਪ, ਹਰ ਸਰਬਸ ਤਨ ਮੋਹ, ਤ੍ਰਿਗ ਸਰੀਰ ਅਸਤ ਬਿਸ਼ਟਾ, ਕ੍ਰਿਮ ਬਿਨ ਹਰ ਜਾਨਤ ਹੋਰ। ਪਯੋ ਕਿਰਪਾਲ ਦੀਨ ਦੁਖ ਪੰਜਨ, ਪਰਾ ਪੁਰਬਲਾ ਜੋਰ, ਨਾਨਕ ਸ਼ਰਨ ਕਿਰਪਾ ਨਿਦ ਸਾਗਰ, ਬਿਨਸਿਓ ਆਨ ਨੇ ਹੋਰ। ਸਾਰਗ ਮਹੱਲਾ ਪੰਜਵਾ। ਨੀਕੀ ਰਾਮ ਕੀ ਤੁਨ ਸੋਏ, ਚਰਨ ਕਮਲ ਅਨੂਪ ਸਵਾਮੀ, ਜਪਤ ਸਾਧੂ ਹੋਏ ਰਹਾਓ। ਚਿਤਵਤਾ ਗੋਪਾਲ ਦਰਸਨ, ਕਲਮਲਾ ਕਢ ਤੋਏ, ਜਨਮ ਮਰਨ ਵਿਕਾਰ ਅੰਕੁਰ, ਹਰ ਕਾਟ ਛਾਡੇ ਖੋਏ। ਪਰਾ ਪੂਰਬ ਜਿਸੇ ਲਿਖਿਆ, ਬਿਰਲਾ ਪਾਏ ਕੋਏ, ਰਵਣ ਗੁਣ ਗੋਪਾਲ ਕਰਤੇ, ਨਾਨਕਾ ਸਚ ਜੋਏ। ਸਾਰਗ ਮਹੱਲਾ ਪੰਜਵਾ। ਹਰ ਕੇ ਨਾਮ ਕੀ ਮਤ ਸਾਰ, ਹਰ ਵਿਸਾਰ ਜੋ ਆਨ ਰਾਚੇ, ਮਿਥਨ ਸਭ ਵਿਸਥਾਰ ਰਹਾਓ। ਸਾਧ ਸੰਗਮ ਭਜ ਸਵਾਮੀ, ਪਾਪ ਹੋਵਤ ਖਾਰ, ਚਰਨਾਰ ਬਿੰਦ ਬਸਾਏ ਹਿਰਦੈ, ਬੋਹਰ ਜਨਮ ਨਾ ਮਾਰ। ਕਰ ਅਨੁਗ੍ਰਹਿ ਰਾਖ ਲੀਨੇ, ਏਕ ਨਾਮ ਆਧਾਰ, ਦਿਨ ਰੈਨ ਸਿਮਰਤ ਸਦਾ, ਨਾਨਕ ਮੁਖ ਊਜਲ ਦਰਬਾਰ। ਸਾਰਗ ਮਹੱਲਾ ਪੰਜਵਾ। ਮਾਨੀ ਤੂੰ ਰਾਮ ਕੈ ਦਰ ਮਾਨੀ, ਸਾ ਸੰਗ ਮਿਲ ਹਰ ਗੁਣ ਗਾਏ, ਬਿਨਸੀ ਸਭ ਅਬੇ ਮਾਨੀ ਰਹਾਓ। ਤਾਰ ਅਨੁਗ੍ਰਹ ਆਪਣੀ ਕਰਲੀਨੀ, ਗੁਰਮੁਖ ਪੂਰ ਗਿਆਨੀ, ਸਰਬ ਸੁਖ ਆਨੰਦ ਕਨੇਰੇ, ਠਾਕੁਰ ਦਰਸ ਤਿਆਨੀ। ਨਿਕਟ ਵਰਤਨ ਸਾ ਸਦਾ ਸੁਹਾਗਣ, ਦੈ ਦਿਸ ਸਾਈ ਜਾਨੀ, ਪ੍ਰੇ ਰੰਗ ਰੰਗ ਰਤੀ ਨਾਰਾਇਣ, ਨਾਨਕ ਤਿਸ ਕੁਰਬਾਨੀ। ਸਾਰਗ ਮਹੱਲਾ ਪੰਜਵਾ। ਤੋ ਚਰਨ ਆਸਰੋ ਈਸ, ਤੁਮੇ ਪਛਾਨੂ ਸਾਕ, ਤੁਮੇ ਸੰਗ ਰਾਖਨਹਾਰ, ਤੁਮੈ ਜਗਦੀਸ ਰਹਾਓ। ਤੂੰ ਹਮਰੋ ਹਮ ਤੁਮਰੇ ਕਹੀਏ, ਇਤੁਤ ਤੁਮਹੀ ਰਾਖੇ, ਤੂੰ ਬੇਅੰਤ ਅਪਰੰਪਰ ਸਵਾਮੀ, ਗੁਰ ਕਿਰਪਾ ਕੋਈ ਲਾਖੈ। ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰ ਜਾਮੀ ਜਾਨੈ, ਜਾਕੋ ਮੇਲੇ ਪ੍ਰਭ ਨਾਨਕ, ਸੇ ਜਨ ਦਰਗਹੇ ਮਾਨੇ। ਸਾਰੰਗ ਮਹੱਲਾ ਪੰਜਵਾਂ। ਚੁੱਪ ਦੇ ਕਰ ਪੰਜਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਹਰ ਭਜ ਆਨ ਕਰਮ ਬਿਕਾਰ, ਮਾਨ ਮੋਹ ਨਾ ਬੁਝਤ, ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਓ। ਖਾਤ ਪੀਵਤ ਹਸਤ ਸੋਵਤ, ਔਧ ਬਿਤੀ ਅਸਾਰ, ਨਰਕ ਉਦਰ ਪ੍ਰਮੰਤ, ਜਲ ਤੋ ਜਮਹੇ ਕੀ ਨਿਸਾਰ। ਪਰ ਦਰੋਹ ਕਰਤ ਬਿਕਾਰ ਨਿੰਦਾ, ਪਾਪਰਤ ਕਰ ਚਾਰ, ਬਿਨਾ ਸਤਿਗੁਰ ਬੂਝ ਨਾਹੀ, ਤਮ ਮੋਹ ਮਹਾ ਅੰਧਾਰ। ਬਿਖਠ ਗੂਰੀ ਖਾਏ ਮੁਠੋ, ਚਿਤਨਾ ਸਿਰਜਨ ਹਾਰ, ਗੋਬਿੰਦ ਗੁਪਤ ਹੋਏ ਰਹਿਓ, ਨਿਆਰੋ ਮਾਤੰਗ ਮਤ ਅਹੰਕਾਰ। ਕਰ ਕਿਰਪਾ ਪ੍ਰਭ ਸੰਤ ਰਾਖੇ, ਚਰਨ ਕਮਲ ਆਧਾਰ, ਕਰ ਜੋਰ ਨਾਨਕ ਸਰਨ ਆਇਓ, ਗੋਪਾਲ ਪੁਰਖ ਅਪਾਰ।
ਸਾਰਗ ਮਹੱਲਾ ਪੰਜਵਾਂ ਕਰ ਛੇਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰਕਰੀ ਵਿਕਾਰ ਦੇਖਰੀ ਵਿਚਾਰ ਗੁਰ ਸ਼ਬਦ ਧਿਆਇ ਮਹਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਉ ਸੁਪਨ ਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਇ ਮੋਹੇ ਮੋਹਲੀ ਪ੍ਰੇ ਪ੍ਰੀਤ ਹਿਰਦੈ ਮੇਲ ਸਰਬ ਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਯਾਰ ਕਾਏ ਆਨ ਆਨ ਰੁਚਿਐ ਹਰ ਸੰਗ ਸੰਗ ਖਚਿਐ ਜੋ ਸਾਧ ਸੰਗ ਪਾਏ ਕਹੋ ਨਾਨਕ ਹਰ ਧਿਆਏ ਅਬ ਰਹੇ ਜਮਹੇ ਮੇਲ ਸਾਰਗ ਮਹੱਲਾ ਪੰਜਵਾ ਕੰਚਨਾ ਬਹੁ ਦਤ ਕਰਾ ਭੂਮ ਦਾਨ ਅਰਪ ਤਰਾ ਮਨ ਅਨੇਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਮ ਮਨ ਚਰਨ ਕਮਲ ਲਾਗੇ ਰਹਾਉ ਚਾਰ ਬੇਦ ਜਿਹਵ ਪਨੇ ਦਸ ਅਸ਼ਟ ਖਸ਼ਟ ਸ੍ਰਵਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਬਰਤ ਸੰਦ ਸੋਚ ਚਾਰ ਕ੍ਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕ ਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲਨਾ ਲਾਗੇ ਰਾਮ ਦਿਆਰ ਸੁਨ ਦੀਨ ਬਿਨੰਤੀ ਦੇਹੋ ਦਰਸਨੈਨ ਪੇਖੋ ਜਨ ਨਾਨਕ ਨਾਮ ਮਿਸ਼ਟ ਲਾਗੇ ਸਾਰਗ ਮਹੱਲਾ ਪੰਜਵਾ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਪਏ ਕਿਰਪਾਲ ਲਬਧ ਆਪਣੀ ਪਾਈ ਬਿਨਸੇ ਬ੍ਰਹਮ ਹੋ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨਾਹਕ ਬੇਰਾਈ ਸਵਾਮੀ ਸੋ ਪ੍ਰਸੰਨ ਪਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾ ਹਰ ਹਰੇ ਹਰ ਮੁਖੋ ਬੋਲ ਹਰ ਹਰੇ ਮਨ ਤਾਰੇ ਰਹਾਉ ਸ੍ਰਵਨ ਸੁਨਣ ਭਗਤ ਕਰਨ ਅਨੇਕ ਪਾਤਕ ਪੁਨਹ ਚਰਨ ਸ਼ਰਨ ਪਰਨ ਸਾਧੂ ਆਨ ਬਾਨ ਬਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹੇ ਮਹਾਪੁਨੀਤ ਸੇਵਕ ਪੈ ਦੂਰ ਕਰਨ ਕਲੇ ਮਲ ਦੁਖ ਜਾਰੇ ਕੈਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ਰਾਮ ਰਾਮ ਸਾਰਭੂਤ ਨਾਨਕ ਤਤ ਵਿਚਾਰੇ ਸਾਰਗ ਮਹੱਲਾ ਪੰਜਵਾ ਨਾਮ ਭਗਤ ਮਾਗ ਸੰਤ ਤਿਆਗ ਸਗਲ ਕਾਮੀ ਰਹਾਉ ਪ੍ਰੀਤ ਲਾਏ ਹਰ ਤਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਭਾਂਛ ਦੈਨ ਹਰ ਸੁਆਮੀ ਸਰਬ ਕੁਸਲ ਸੁਖ ਵਿਸ਼ਰਾਮ ਆਨੰਦਾ ਆਨੰਦ ਨਾਮ ਜਮਕੀ ਕਛ ਨਾਹੇ ਤਰਾ ਸਿਮਰ ਅੰਤਰ ਜਾਮੀ ਏਕ ਸ਼ਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਵ ਰੂਪ ਸਾਸੰਗ ਨਾਨਕ ਪਾਰ ਗਰਾਮੀ ਸਾਰਗ ਮਹੱਲਾ ਪੰਜਵਾ ਗੁਣ ਲਾਲ ਗਾਵੋ ਗੁਰ ਦੇਖੇ ਪੰਚਾ ਤੇ ਏਕ ਛੂਟਾ ਜੋ ਸਾਸੰਗ ਭਗ ਰਉ ਰਹਾਉ ਦ੍ਰਿਸ਼ਟੋ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਪਾਇਓ ਹੈ ਗੁਣ ਨਿਦਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਪਏ ਗੁਰ ਬਿਖਮ ਗਾਰਹ ਤੋਰੀ ਸਾਰਗ ਮਹੱਲਾ ਪੰਜਵਾ ਮਨ ਬਿਰਾ ਗੈਗੀ ਖੋਜਤੀ ਦਰਸਾਰ ਰਹਾਉ ਸਾਧੂ ਸੰਤਨ ਸੇਵ ਕੈ ਪ੍ਰਿਉ ਹੀਰੈ ਤਿਆਯੋ ਆਨੰਦ ਰੂਪੀ ਪੇ ਕੈ ਹੋ ਮਹਿਲ ਪਾਵੋਗੀ ਕਾਮ ਕਰੀ ਸਭ ਤਿਆਗ ਕੈ ਹੋ ਸਰਣ ਪਰੋਗੀ ਨਾਨਕ ਸਵਾਮੀ ਗੁਰ ਮਿਲੇ ਹਉ ਗੁਰ ਮਨਾਵੋਗੀ ਸਾਰਗ ਮਹੱਲਾ ਪੰਜਵਾ ਐਸੀ ਹੋਏ ਪਰੀ ਜਾਨ ਤੇ ਦਿਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬੇਚਾਇਓ ਜਾਤ ਜਨਮ ਕੁਲ ਖੋਈ ਹੈ ਹੋ ਗਾਵੋ ਹਰ ਹਰੀ ਲੋਕ ਟੰਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ ਗੁਰਮੁਖ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰਗ ਮਹੱਲਾ ਪੰਜਵਾ ਲਾਲ ਲਾਲ ਮੋਹਨ ਗੋਪਾਲ ਤੂੰ ਕੀਟ ਹਸਤ ਪਾਖਾਣ ਜੰਤ ਸਰਬ ਮੈਂ ਪ੍ਰਤਪਾਲ ਤੂੰ ਰਹਾਉ
ਨੈ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ, ਨਹਿ ਬਰਨ ਬਰਨ ਨਹਿ ਕੁਲ ਹੇ ਕੁਲ, ਨਾਨਕ ਪ੍ਰਭ ਕਿਰਪਾਲ ਤੂੰ। ਸਾਰਗ ਮਹੱਲਾ ਪੰਜਵਾ, ਕਰਤ ਕੇਲ ਬਿਖੈ ਮੇਲ, ਚੰਦਰ ਸੂਰ ਮੋਹੇ ਉਪਜਤਾ ਬਿਕਾਰ, ਤੁੰਦਰ ਨੋਪਰੀ ਚੁੰਤਾਰ, ਸੁੰਦਰ ਅਨੇਕ ਭਾਵ ਕਰਤ, ਫਿਰਤ ਬਿਨ ਗੋਪਾਲ ਤੋਹੇ ਰਹਾਉ। ਤੀਨ ਪੌਨੇ ਲਪਟਾਏ, ਰਹੀ ਕਾਜ ਕਰਮ ਨਾ ਜਾਤ ਸਈ, ਉਨ ਮੰਤ ਅੰਧ ਤੰਦਰ ਚਿਤ, ਜੈਸੇ ਮਹਾਸਾਗਰ ਹੋਹੇ। ਉਦਰੇ ਹਰ ਸੰਤ ਦਾਸ ਕਾਟ, ਦੀਨੀ ਜਮਕੀ ਫਾਸ, ਪਤਿਤ ਪਾਵਨ ਨਾਮ ਜਾਕੋ, ਸਿਮਰ ਨਾਨਕ ਓਹੇ। ਇਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸਾਰੰਗ ਮਹੱਲਾ ਨੌਵਾਂ।

ਕੀ ਕਾਂਸਿਉ ਨਿਹੁ ਲਗਾਹੀ, ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਂਦਰ ਕੀ ਛਾਹੀ। ਤਜਬਿ ਮਾਸਰਣ ਸੰਤਨ ਗਹੋ, ਮੁਕਤ ਹੋਹੇ ਛਿਨ ਮਾਹੀ, ਜਿਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਪੀ ਨਾਹੀ। ਸਾਰੰਗ ਮਹਲਾ ਨੋਵਾ, ਕਹਾ ਨਰ ਅਪਨੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸ਼ਰਨ ਨਹੀਂ ਆਵੈ ਰਹਾਉ। ਇਓ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਬਿਨਾਸੈ, ਰਹਨ ਨਾ ਕੋ ਪਾਵੈ। ਮਿਥਿਆ ਤਨ ਸਾਚੋ ਕਰਮਾਨਿਓ, ਇਹ ਬਿਦ ਆਪ ਬੰਦਾਵੈ, ਜਨ ਨਾਨਕ ਸੋ ਜਨ ਮੁਕਤਾ, ਰਾਮ ਭਜਨ ਚਿਤ ਲਾਵੈ। ਸਾਰੰਗ ਮਹੱਲਾ ਨੋਵਾਂ, ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਬਿਖਿਆ ਸਕਤ ਰਹਿਓ ਨਿਸਬਾਸੁਰ, ਕੀਨੋ ਅਪਨੋ ਪਾਇਓ ਰਹਾਉ। ਗੁਰ ਉਪਦੇਸ਼ ਸੁਨਿਓ ਨਹਿ ਕਾਨਨ, ਪਰਦਾਰਾ ਲਪਟਾਇਓ, ਪਰ ਨਿੰਦਾ ਕਾਰਨ ਬਹੁਤਾਵਤ, ਸਮਝਿਓ ਨਹਿ ਸਮਝਾਇਓ। ਕਹਾਂ ਕਹੋ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ, ਕਹੇ ਨਾ ਸਭ ਔਗਨ ਮੋ ਮਹੇ, ਰਾਖ ਲੇਹੋ ਸ਼ਰਨਾਇਓ। ਰਾਗ ਸਾਰਗ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਬਿਨ ਕਿਉ ਜੀਵਾ ਮੇਰੀ ਮਾਈ, ਜੈ ਜਗਦੀਸ਼ ਤੇਰਾ ਜਸ ਜਾਚੋ, ਮੈਂ ਹਰ ਬਿਨ ਹਨ ਨਾ ਜਾਈ ਰਹਾਉ। ਹਰ ਕੀ ਪਿਆਸ ਪਿਆਸੀ ਕਾਮਨ, ਦੇਖੋ ਰਹਿਣ ਸਬਾਈ, ਸ੍ਰੀ ਤਰਨਾਥ ਮੇਰਾ ਮਨ ਲੀਨਾ, ਪ੍ਰਭ ਜਾਨੈ ਭੀਰ ਪਰਾਈ। ਗਣਤ ਸਰੀਰ ਪੀਰ ਹੈ ਹਰ ਬਿਨ, ਗੁਰ ਸ਼ਬਦੀ ਹਰ ਪਾਈ, ਹੋ ਦਿਆਲ ਕਿਰਪਾ ਕਰ ਹਰ ਜੀਓ, ਹਰ ਸਿਉ ਰਹਾਂ ਸਮਾਈ। ਐਸੀ ਰਵਤ ਰਵੋ ਮਨ ਮੇਰੇ, ਹਰ ਚਰਣੀ ਚਿਤ ਲਾਈ, ਬਿਸਮ ਪਏ ਗੁਣ ਗਾਏ ਮਨੋਹਰ, ਨਿਰਪੋ ਸਹਿਜ ਸਮਾਈ। ਹਿਰਦੈ ਨਾਮ ਸਦਾ ਤੁਨੈ ਚਲ, ਕਟੈ ਨਾ ਕੀਮਤ ਪਾਈ, ਬਿਨ ਆਵੈ ਸਭ ਕੋਈ ਨਿਰਤਨ, ਸਤਿਗੁਰ ਬੂਝ ਬੁਝਾਈ। ਪ੍ਰੀਤਮ ਪ੍ਰਾਨ ਪਏ ਸੁਨ ਸਜਨੀ, ਦੂਤ ਮੂਏ ਬਿਖ ਖਾਈ, ਜਬਕਿ ਉਪਜੀ ਤਬਕੀ ਤੈਸੀ, ਰੰਗੁਲ ਪਈ ਮਨ ਪਾਈ। ਸਹਿਜ ਸਮਾ ਸਦਾ ਲਿਵ ਹਰ, ਸਿਉ ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਕਰ ਤਾੜੀ ਲਾਈ। ਸੁਧ ਰਸਨਾਮ ਮਹਾਰਸ ਮਿਠਾ, ਨਿਜ ਕਰ ਤਤ ਗੋਸਾਈ, ਤੈ ਹੀ ਮਨ ਜੈ ਹੀ ਤੈ ਰਾਖਿਆ, ਐਸੀ ਗੁਰਮਤਿ ਪਾਈ। ਸਨਕ ਸਨਾਦ ਬ੍ਰਹਮਾਦ ਇੰਦਰਾਦਿਕ, ਭਗਤ ਰਤੇ ਬਨ ਆਈ, ਨਾਨਕ ਹਰ ਬਿਨ ਕਰੀ ਨਾ ਜੀਵਾ, ਹਰ ਕਾ ਨਾਮ ਵਡਾਈ। ਸਾਰਗ ਮਹੱਲਾ ਪਹਿਲਾ, ਹਰ ਬਿਨ ਕਿਉ ਤਿਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨਾਸਨ, ਸਾਚ ਦ੍ਰਿੜਾਏ ਨਿਬੇਰਾ ਰਹਾਉ। ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨੋ ਰੰਗੀ, ਅਨਭੋ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਚੰਚਲ ਮਤ ਤਿਆਗ ਪਉ ਪੰਜਨ, ਪਾਇਆ ਏਕ ਸ਼ਬਦ ਲਿਵ ਲਾਗੀ, ਹਰਸ ਚਾਕ ਤ੍ਰਿਖਾ ਨਿਵਾਰੀ, ਹਰ ਮੇਹ ਲੇ ਵਡਪਾਗੀ। ਅਭਰਤ ਸਿੰਚ ਪਏ ਸੁਬਰਸਰ, ਗੁਰਮਤ ਸਾਚ ਨਿਹਾਲਾ, ਮਨਰਤ ਨਾਮਰਤੇ ਨਿਹ ਕੇਵਲ, ਆਦ ਜੁਗਾਦ ਦਿਆਲਾ। ਮੋਹਨ ਮੋਹਿ ਲਿਆ ਮਨ ਮੋਰਾ, ਵੱਡੇ ਭਾਗ ਲਿਵ ਲਾਗੀ, ਸਾਚ ਵਿਚਾਰ ਕਿਲਵਿਖ ਦੁਖ ਕਾਟੇ, ਮਨ ਨਿਰਮਲ ਅਨਰਾਗੀ। ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀਂ ਅਨ ਪੂਜਾ, ਸ਼ਬਦ ਵਿਚਾਰ ਭ੍ਰਮ ਪਉ ਪੰਜਨ, ਅਵਰ ਨਾ ਜਾਣਿਆ ਦੂਜਾ। ਮਨੁਆ ਮਾਨਮਲ ਪਦ ਚੀਨਿਆ, ਹਰਸ ਰਤੇ ਅਧਿਕਾਈ, ਏਕਸ ਬਿਨ ਮੈਂ ਅਵਰ ਨਾ ਜਾਣਾ, ਸਤਿਗੁਰ ਬੂਝ ਬੁਝਾਈ। ਅਗਮ ਅਗੋਚਰ ਨਾਥ ਜੋਨੀ, ਗੁਰਮਤਿ ਏਕੋ ਜਾਣਿਆ, ਸੋ ਪਰਪਰੇ ਨਾਹੀ ਚਿੱਤ ਡੋਲੈ, ਮਨ ਹੀ ਤੇ ਮਨ ਮਾਨਿਆ। ਗੁਰ ਪ੍ਰਸਾਦਿਯ ਕਥੋ ਕਥਿਐ, ਕਹੋ ਕਹਾਵੈ ਸੋਈ, ਨਾਨਕ ਦੀਨ ਦਿਆਲ ਹਮਾਰੇ, ਅਵਰ ਨਾ ਜਾਣਿਆ ਕੋਈ। ਸਾਰਗ ਮਹੱਲਾ ਤੀਜਾ, ਅਸ਼ਟਪਦੀਆਂ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੇਰੇ ਹਰ ਕੈ ਨਾਮ ਵਡਾਈ, ਹਰ ਬਿਨ ਅਵਰ ਨਾ ਜਾਣਾ ਕੋਈ, ਹਰ ਕੈ ਨਾਮ ਮੁਕਤ ਗਤ ਪਾਈ ਰਹਾਉ। ਸ਼ਬਦ ਪਉ ਭੰਜਨ ਜਮ ਕਾਲ ਨਿਖੰਜਨ, ਹਰ ਸੇਤੀ ਲਿਵ ਲਾਈ, ਹਰ ਸੁਖਦਾਤਾ ਗੁਰਮੁਖ ਜਾਤਾ, ਸਹਿਜੇ ਰਹਿਆ ਸਮਾਈ। ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ, ਪੈਨਣ ਭਗਤ ਵਡਾਈ, ਨਿਜ ਘਰ

0: ਨਿੰਮ ਬਿਰਖ ਬਹੁ ਸਿੰਚੀਐ ਅੰਮ੍ਰਿਤ ਰਸ ਪਾਇਆ, ਬਿਸਿਅਰ ਮੰਤਰ ਵਿਸਾਹੀਐ ਬਹੁ ਦੂਧ ਪਿਆਇਆ। ਮਨਮੁਖ ਅਭਿੰਨ ਨਾ ਭਿੱਜੀ, ਪੱਥਰ ਨਾ ਵਾਇਆ, ਬਿਖ ਮੈਂ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ। ਨਾਨਕ ਸੰਗਤ ਮੇਲ ਹਰ, ਸਭ ਬਿਖ ਲਹਿ ਜਾਇਆ। ਸਲੋਕ ਮਹਲਾ ਪਹਿਲਾ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇਕ ਨੀ ਲੱਦਿਆ ਇਕ ਲੱਦ ਚੱਲੇ, ਇਕ ਨੀ ਬੱਧੇ ਪਾਰ। ਇਕ ਨਾ ਹੋਈ ਸਾਖਤੀ, ਇਕ ਨਾ ਹੋਈ ਸਾਰ, ਲਸਕਰ ਸਣੈ ਦਮਾਮਿਆ, ਛੂਟੇ ਬੰਕ ਦੁਆਰ। ਨਾਨਕ ਢੇਰੀ ਛਾਰ ਕੀ, ਪੀ ਫਿਰ ਹੋਈ ਛਾਰ। ਮਹੱਲਾ ਪਹਿਲਾ। ਨਾਨਕ ਢੇਰੀ ਟਹਿ ਪਈ, ਮਿੱਟੀ ਸੰਧਾ ਕੋਟ, ਪੀਤਰ ਚੋਰ ਬਹਾਲਿਆ, ਖੋਟ ਵੇਜੀਆ ਖੋਟ ਪੌੜੀ। ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਡੇ ਨੱਕ ਵਡਾਇਆ, ਮਹਾਂਕਰੂਪ ਦੁਖੀਏ ਸਦਾ, ਕਾਲੇ ਮੁਹੇ ਮਾਇਆ। ਭਲਕੇ ਉਠ ਨਿਤ ਪਰ ਦਰਬ, ਹਿਰਹੇ ਹਰ ਨਾਮ ਚੁਰਾਇਆ, ਹਰ ਜੀਓ ਤਿਨ ਕੀ ਸੰਗਤ, ਮਤ ਕਰਹੋ ਰਖ ਲੇਹੋ ਹਰ ਰਾਇਆ। ਨਾਨਕ ਪਇਐ ਕਿਰਤ ਕਮਾਵਦੇ, ਮਨਮੁਖ ਦੁਖ ਪਾਇਆ। ਸਲੋਕ ਮਹੱਲਾ ਚੌਥਾ। ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ, ਹੁਕਮ ਪਛਾਣੈ ਖਸਮ ਕਾ, ਤਾਂ ਸਚ ਪਾਵੈ ਕੋਏ। ਗੁਰਮੁਖ ਆਪ ਪਛਾਣੀਐ, ਬੁਰਾ ਨਾ ਦਿਸੈ ਕੋਏ, ਨਾਨਕ ਗੁਰਮੁਖ ਨਾਮ ਧਿਆਇਐ ਸਹਿਲਾ ਆਇਆ ਸੋਏ। ਮਹੱਲਾ ਚੌਥਾ। ਸਭਨਾ ਦਾਤਾ ਆਪ ਹੈ, ਆਪੇ ਮਿਲਣ ਹਾਰ, ਨਾਨਕ ਸ਼ਬਦ ਮਿਲੇ ਨਾ ਵਿਛੜੇ, ਜਿਨਾ ਸੇਵਿਆ ਹਰ ਦਾਤਾਰ ਪੌੜੀ। ਗੁਰਮੁਖ ਹਿਰਦੈ ਸਾਂਤ ਹੈ, ਨਾਉ ਉਗਵ ਆਇਆ, ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ। ਹਿਰਦਾ ਸੁਧ ਹਰ ਸੇਵਦੇ, ਸੋਹੇ ਗੁਣ ਗਾਇਆ, ਮੇਰੇ ਹਰ ਜੀਉ ਏਵੈ ਭਾਵਦਾ, ਗੁਰਮੁਖ ਤਰਾਇਆ। ਨਾਨਕ ਗੁਰਮੁਖ ਮੇਲਿਅਨ, ਹਰ ਦਰ ਸੁਹਾਇਆ। ਸਲੋਕ ਮਹੱਲਾ ਪਹਿਲਾ। ਧਨਵੰਤਾ ਏਹੀ ਕਹੈ ਅਵਰੀ, ਤਨ ਕੋ ਜਾਓ, ਨਾਨਕ ਨਿਰਤਨ ਤਿਤ ਤਿਨ, ਜਿਤ ਦਿਨ ਵਿਸਰੈ ਨਾਉ। ਮਹੱਲਾ ਪਹਿਲਾ। ਸੂਰਜ ਚੜੈ ਵਿਜੋਗ, ਸਭ ਸਹਿ ਘਟੈ ਆਰਜਾ, ਤਨਮਰਤਾ ਭੋਗ ਕੋਈ ਹਾਰੈ ਕੋ ਜਿਣੈ। ਸਭ ਕੋ ਭਰਿਆ ਫੂਕ ਆਖਣ, ਕਹਿਣ ਨਾ ਥਮੀਐ, ਨਾਨਕ ਵੇਖੈ ਆਪ ਫੂਕ, ਕਢਾਏ ਟਹੇ ਪਵੈ ਪੌੜੀ। ਸਤਸੰਗਤ ਨਾਮ ਨਿਦਾਨ ਹੈ, ਜਿਥੋਂ ਹਰ ਪਾਇਆ, ਗੁਰ ਪ੍ਰਸਾਦੀ ਕਟ ਚਾਨਣਾ, ਅਨੇਰ ਗਵਾਇਆ। ਲੋਹਾ ਪਾਰਸ ਭੇਟੀਐ, ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲੀਐ, ਨਾਉ ਪਾਈਐ ਮਿਲ ਨਾਮ ਧਿਆਇਆ। ਜਿਨ ਕੈ ਪੋਤੈ ਪੁੰਨ ਹੈ, ਤਿਨੀ ਦਰਸਨ ਪਾਇਆ। ਸਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵਿਚੇ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ਸੱਚੈ ਸਰਮੈ ਬਾਹਰੇ, ਅੱਗੇ ਲਹੇ ਨਾ ਦਾਦ, ਅਕਲ ਇਹੋ ਨਾ ਆਖੀਐ ਅਕਲ ਗਵਾਈਐ ਬਾਦ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੈ ਬੁਝਿਐ ਅਕਲੀ ਕੀ ਚੈ ਦਾਨ। ਨਾਨਕ ਆਖੈ ਰਾਹੋ ਇਹੋ, ਹੋਰ ਗੱਲਾਂ ਸੈਤਾਨ। ਮਹੱਲਾ ਦੂਜਾ। ਜੈਸਾ ਕਰੈ ਕਹਾਵੇ ਤੈਸਾ, ਐਸੀ ਬਨੀ ਜ਼ਰੂਰਤ, ਹੋਵੇ ਲਿੰਗ ਚਿੰਗ ਨਹਿ ਹੋਵੇ, ਐਸੀ ਕਹੀਐ ਸੂਰਤ। ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਐ ਮੂਰਤ ਪੌੜੀ। ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ, ਜਿਸ ਪ੍ਰਾਪਤ ਸੋ ਲਹੈ ਗੁਰ ਸਬਦੀ ਮਿਲਿਆ। ਸਤਿਗੁਰ ਕੈ ਭਾਣੈ ਜੋ ਚੱਲੈ ਹਰਸੇ ਧੀਰ ਲਿਆ ਜਮਕਾਲ ਜੁਹੇ ਨਾ ਸਕੀ ਕਟ ਚਾਨਣ ਬਲਿਆ ਨਾਨਕ ਬਖਸ਼ ਮਿਲਾਇਨ ਫਿਰ ਗਰਬ ਨਾ ਗਲਿਆ ਸਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਨਸ ਪ੍ਰਦਾਨ ਜੁਗਤ ਧੋਤੀ ਸੁਰਤ ਚੌਕਾ ਤਿਲਕ ਕਰਨੀ ਹੋਏ ਪਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਈ ਮਹਲਾ ਤੀਜਾ ਨੀਮ ਸੱਚ ਜੇਕਰ ਕਾਮ ਕਰੋ ਤ੍ਰਿਸ਼ਨਾ ਉਚਰ ਦਸਵੀਂ ਦੱਸੇ ਦੁਆਰ ਜੇ ਠੱਕ ਇਕਾਦਸੀ ਏਕ ਕਰ ਜਾਣਾ ਦੁਆਦਸੀ ਪੰਚ ਵਸਕਿਤ ਕਾਰ ਰੱਖ ਤਵ ਨਾਨਕ ਮਨ ਮੰਨ ਸਵਤ ਰਹੀਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਪਤ ਰਾਜੇ ਰੰਗ ਰਾਏ ਸੰਚੈ ਬਿਖਮਾਇਆ ਕਰ ਕਰ ਹੇਤ ਵਧਾਏ ਦੇ ਪਰ ਦਰਬ ਚੁਰਾਇਆ ਜਾਮਦਰ ਬੱਧੇ ਮਾਰੀਐ ਨਾਨਕ ਹਰ ਪਾਇਆ ਸਲੋਕ ਮਹੱਲਾ ਪਹਿਲਾ ਗਿਆਨ ਬਿਹੂਣਾ ਗਾਵੈ ਗੀਤ ਭੁੱਖੇ ਮੁੱਲਾਂ ਕਰੇ ਮਸੀਤ ਮਖੱਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਕਾ ਮੂਲ ਨ ਲੱਗੀਆ ਪਾਏ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣ ਸੇ ਮਹੱਲਾ ਪਹਿਲਾ ਮਨੋ ਜਿਸ ਦੇ ਕੂਪ ਕਹਿਆ ਬਿਰਦ ਨ ਜਾਣਨੀ ਮਨ ਆਉਂਦਾ ਆਉਂਦਾ ਕਵਲ ਦੱਸਣ ਖਰੇ ਕਰੂਪ ਕਹਿ ਜਾਣਾ ਕਹਿਆ ਬੁੱਝ ਤੇ ਨਰ ਸੁਗੜ ਸਰੂਪ ਪਉ ਕਨਾ ਨਾਦ ਨਾ ਬੇਦ ਨ ਗੀ ਰਸ ਰਾਸ ਕਾਸ ਨਾ ਜਾਣੰਤ ਇਕ ਨਾ ਸੁਧ ਨਾ ਬੁੱਧ ਨਾ ਅਕਲ ਸਾਰ ਅੱਖਰ ਕਿਆ ਭਿਉ ਨਾ ਲਹੰਤ ਨਾਨਕ ਸੇ ਨਰ ਅਸਲ ਖਾਰ ਜੇ ਬਿਨ ਗੁਣ ਗਰਭ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪ ਮਾਇਆ ਹਰ ਅਰਥ ਜੋ ਖਰਚ ਦੇ ਦਿੰਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ ਗੁਰਮੁਖਾਂ ਨਦਰੀ ਅਮਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚੇਤਨਾ ਆਵਈ ਹਰ ਨਾਮ ਸਮਾਇਆ ਸਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵਡ ਭਾਗੀ ਸਚੈ ਸ਼ਬਦ ਜਨਾਏ ਕਿਲੇ ਬਲਾਗੀ ਗਿਰਹਿ ਕੁਟੰਬ ਮੈਂ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤਾ ਸੇਵਨਾ ਹੋਵਈ ਕੀਤਾ ਥਾਇ ਨ ਪਾਏ ਸ਼ਬਦ ਸਾਧਨ ਆਇਓ ਸੱਚ ਨ ਲੱਗੋ ਭਾਉ ਸਤਿਗੁਰ ਪਿਆਰਾ ਨ ਲੱਗੇ ਮਨ ਹਠ ਆਵੈ ਜਾਏ ਜੇ ਇੱਕ ਵਿਖ ਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲੇ ਸਤਿਗੁਰ ਪਾਏ ਆਪ ਗਵਾਏ ਸਤਿਗੁਰ ਨੂੰ ਮਿਲੇ ਸਿਜੇ ਰਹਿ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਏ ਪੌੜੀ ਖਾਣ ਮਲੂ ਕਹਾਏ ਦੇ ਕੋ ਰਹਿ ਨਾ ਪਾਈ ਗੜ ਮੰਦਰ ਗਚ ਗੀਰੀਆ ਕਿਛ ਸਾਥ ਨ ਜਾਈ ਸੋਇਨ ਸਾਖਤ ਪੌਣ ਬੇਗ ਤ੍ਰਿਗ ਤ੍ਰਿਗ ਚਤੁਰਾਈ ਛਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕ ਜੋ ਦੇਵੈ ਤਿਸ ਨ ਜਾਣਨੀ ਮਨਮੁਖ ਦੁਖ ਪਾਈ ਸਲੋਕ ਮਹੱਲਾ ਤੀਜਾ ਪੰਡ ਪੜ ਪੜ ਪੰਡਤ ਮੋਨੀ ਥੱਕੇ ਦਸੰਤਰ ਪਰ ਥੱਕੇ ਪੇਖਤਾਰੀ ਦੂਜੇ ਭੈ ਨਾਉ ਕਦੇ ਨਾ ਪਾਏ ਦੁਖ ਲਾਗਾ ਅਤ ਭਾਰੀ ਮੂਰਖਨ ਦੇ ਤ੍ਰੈਗੁਣ ਸੇਵੈ ਮਾਇਆ ਕੇ ਵਿਵਹਾਰੀ ਅੰਦਰ ਕਪਟ ਉਧਰ ਭਰਨ ਕੇ ਤਾਂ ਹੀ ਪਾਠ ਪੜ ਗਾਬਾਰੀ ਸਤਿਗੁਰ ਸੇਵੇ ਸੁਸਖ ਪਾਏ ਜਿਨ ਹਉਮੈ ਵਿੱਚੋਂ ਮਾਰੀ ਨਾਨਕ ਪੜਨਾ ਗੁੜਨਾ ਇੱਕ ਨਾਉ ਹੈ ਬੂਝੇ ਕੋ ਵਿਚਾਰੀ ਮਹੱਲਾ ਤੀਜਾ ਨਾਂਗੇ ਆਵਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏ ਗਰ ਉਸ ਕਿਸੈ ਸੋ ਕੀਜੈ ਗੁਰਮੁਖ ਵੈ ਸੋ ਪਾਣਾ ਮੰਨੇ ਸਿਜੇ ਹਰ ਰਸ ਪੀਜੈ ਨਾਨਕ ਸੁਖਦਾਤਾ ਸਦਾ ਸਲਾਹੇ ਰਸਨਾ ਰਾਮ ਰਵੀਜੈ ਪੌੜੀ ਗੜ ਕਾਇਆ ਸਿੰਗਾਰ ਬਹੁ ਭਾਂਤ ਬਨਾਈ ਰੰਗ ਪਰੰਗ ਗਤੀ ਫਿਆ ਪਹਿਰੈ ਧਰਮ ਆਈ ਲਾਲ ਸੁਪੇ ਦੁਲੀਚਿਆ ਬਹੁ ਸਭਾ ਬਨਾਈ ਦੁਖ ਖਾਣਾ ਦੁਖ ਭੁਗਣਾ ਗਰਭੈ ਗਰਭਾਈ ਨਾਨਕ ਨਾਮ ਨਾ ਚੇਤਿਉ ਅੰਤ ਲੈ ਛਡਾਈ ਸਲੋਕ ਮਹੱਲਾ ਤੀਜਾ ਸਹਿਜੇ ਸੁਖ ਸੁਤੀ ਸ਼ਬਦ ਸਮਾਏ ਆਪੇ ਪ੍ਰਮੇਲ ਲਈ ਗਲ ਲਾਏ ਦੁਬਧਾ ਚੁਕੀ ਸਹਿ ਸੁਪਾਏ ਅੰਤਰ ਨਾਮ ਬਸਿਆ ਮਨਾਏ ਸੇ ਕੰਠ ਲਾਏ ਜੇ ਭੰਨ ਕਢਾਏ ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿਨੇ ਨਾਮ ਵਿਸਾਰਿਆ ਕਿਆ ਜਪ ਜਾਪੈ ਹੋਰ ਬਿਸਟਾ ਅੰਦਰ ਕੀਟ ਸੇ ਮੁੱਠੇ ਧੰਦਾ ਚੋਰ
1: ਨਾਨਕ ਨਾਮ ਨਾ ਬੀਸਰੈ ਝੂਠੇ ਲਾਲਚ ਹੋਰ ਪੌੜੀ। ਨਾਮ ਸਲਾਹਨ ਨਾਮ ਮਨ ਨਾਮ ਹਸਥਿਰ ਜਗ ਸੋਈ, ਹਿਰਦੈ ਹਰਿ ਹਰਿ ਚਿਤ ਵੈ ਦੂਜਾ ਨਹੀਂ ਕੋਈ। ਰੋਮ ਰੋਮ ਹਰਿ ਵਿਚਰੈ ਖਿਨ ਖਿਨ ਹਰਿ ਸੋਈ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ। ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ ਸਲੋਕ ਮਹਲਾ ਤੀਜਾ, ਜਿਨਿ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ। ਨਾਨਕ ਜਾਮਪੁਰ ਬਦਹਿ ਮਾਰੀਐ ਜੋ ਸੰਨੀ ਉਪਰ ਚੋਰ ਮਹਲਾ ਪੰਜਵਾ, ਤਰਸੋ ਹਾਵੜੀ ਆਕਾਸ ਸੁਹੰਦਾ ਜੋ ਪੰਧਿਆ ਹਰ ਨਾਉ। ਨਾਨਕ ਨਾਮ ਵਿਹੁਣਿਆ ਤਿਨ ਤਨ ਖਾਵੈ ਕਾਉ ਪੌੜੀ, ਨਾਮ ਸਲਾਹਣ ਭਾਉ ਕਰ ਨਿਜ ਮਹਿਲੀ ਵਾਸਾ, ਓਏ ਬਹੁੜ ਜੋਣ ਨਾਹਾ ਅਵਨੀ ਫਿਰ ਹੋਏ ਨਾ ਬਿਨਾਸਾ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗ੍ਰਸਾ, ਹਰ ਕਾ ਰੰਗ ਗਦਨਾ ਉਤਰੈ ਗੁਰਮੁਖ ਪਰਗਾਸਾ, ਓਏ ਕਿਰਪਾ ਕਰਕੇ ਮੇਲਿਅਨ ਨਾਨਕ ਹਰ ਪਾਸਾ। ਸਲੋਕ ਮਹਲਾ ਤੀਜਾ, ਜਿਚ ਰਿਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ, ਸ਼ਬਦ ਸਾਧਨਾ ਅਵਈ ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਾਵਈ ਤਿਸ ਕੀ ਖਪ ਖਪ ਹੋਈ ਖੁਆਰ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਹਰ ਸਤਿਗੁਰ ਕਾ ਭਾਣਾ ਮੰਨ ਲੈ ਸ਼ਬਦ ਰੱਖ ਉਰਧਾਰ। ਮਹਲਾ ਤੀਜਾ, ਸੋ ਜਾਪ ਤਪ ਸੇਵਾ ਚਾਕਰੀ ਜੋ ਖਸਮੈ ਪਵੈ, ਆਪੇ ਬਖਸ਼ੇ ਮੇਲ ਲੈ ਪਤ ਗਵਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੈ ਪੌੜੀ, ਸਭ ਕੋ ਲੇਖ ਵਿੱਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ, ਪਾਪ ਵਿਕਾਰ ਮਨੂਰ ਸਭ ਲੱਦੇ ਭਾਰੀ, ਮਾਰਗ ਬਿਖਮ ਡਰਬ ਨਾ ਕਿਉ ਦਰੀਐ ਤਾਰੀ। ਨਾਨਕ ਗੁਰ ਰਾਖੇ ਸਿ ਉਬਰੇ ਹਰ ਨਾਮ ਉਧਾਰੀ। ਸਲੋਕ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮਹਿ ਵਾਰੋ ਵਾਰ, ਮੋਠ ਗੌਲੀ ਪਾਈਨ ਵਹੁ ਦੂਜੇ ਭਏ ਵਿਕਾਰ, ਏਕ ਗੁਰ ਪ੍ਰਸਾਦੀ ਉਭਰੈ ਤਿਸ ਜਨ ਕੋ ਕਰਹਿ ਸਭ ਨਮਸਕਾਰ। ਨਾਨਕ ਅੰਦਰ ਨਾਮ ਧਿਆਏ ਤੂੰ ਅੰਤਰ ਜਿਤ ਪਾਵਹਿ ਮੋਖ ਦੁਆਰ। ਮਹਲਾ ਤੀਜਾ, ਮਨ ਮਾਇਆ ਮੋਹ ਵਿਸਾਰਿਆ ਸਚ ਮਰਨਾ ਹਰ ਨਾਮ, ਧੰਦਾ ਕਰਤਾ ਜਨਮ ਗਿਆ ਅੰਦਰ ਦੁੱਖ ਸਹਾਮ। ਨਾਨਕ ਸਤਿਗੁਰ ਸਿਵ ਸੁਖ ਪਾਇਆ ਆਪ ਜਿਨ ਪੂਰਬ ਲਿਖਿਆ ਕਰਾਮ ਪੌੜੀ, ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੈ ਕੋਈ ਹਾਰ ਦਰ ਸਦ ਢੋਈ, ਜਮ ਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ, ਪੂਰੇ ਗੁਰ ਤੇ ਮਹਿਲ ਪਾਇ ਪਤ ਪ੍ਰਗਟ ਲੋਈ। ਨਾਨਕ ਅਨਹਤ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਸਲੋਕ ਮਹਲਾ ਤੀਜਾ, ਗੁਰ ਕਾ ਕਹਿਆ ਜੇਕਰ ਸੁਖੀ ਹੋ ਸੁਖਸਾਰ, ਗੁਰ ਕੇ ਚਰਨੀ ਕਰਨੀ ਭਉ ਕੱਟੀਐ ਨਾਨਕ ਪਾਵੈ ਪਾਰ। ਮਹਲਾ ਤੀਜਾ, ਸਚ ਪੁਰਾਣਾ ਨਾਥੀਐ ਨਾਮ ਨਾ ਮੈਲਾ ਹੋਏ, ਗੁਰ ਕਹਿ ਭਾਣੇ ਜੇ ਚੱਲੈ ਬੌੜ ਨਾ ਆਵਨ ਹੋਏ ਪੌੜੀ। ਨਾਨਕ ਨਾਮ ਬੌੜ ਨਾ ਆਵਨ ਹੋਏ, ਨਾਨਕ ਨਾਮ ਵਿਸਾਰੇ ਆਵਣ ਜਾਣਾ ਦੋਏ ਪੌੜੀ, ਮੰਗਤ ਜਨ ਜਾਚੈ ਦਾਨ ਹਰ ਦਿਓ ਸੁਭਾਏ, ਹਰ ਦਰਸ਼ਨ ਕੀ ਪਿਆਸੈ ਦਰਸ਼ਨ ਤ੍ਰਿਪਤਾਏ, ਖਿਨ ਪਾਲ ਘੜੀ ਨਾ ਜੀਵਉ ਬਿਨ ਦੇਖੇ ਮਰਾਂ ਮਾਏ, ਨਾਨ ਸਤਿਗੁਰ ਨਾਲ ਦਿਖਾ ਲਿਆ ਰਵ ਰਹੇ ਸਭ ਠਾਏ, ਸੁੱਤੇ ਆਪ ਉਠਾਲ ਦੇ ਨਾਨਕ ਲਿਵ ਲਾਏ। ਸਲੋਕ ਮਹਲਾ ਤੀਜਾ, ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ, ਥਾਉ ਕਥਾਉ ਨਾ ਜਾਣਨੀ ਸਦਾ ਚਿੱਤ ਵਿਕਾਰ, ਦਰਗਹਿ ਲੇਖਾ ਮੰਗੀ ਹੈ ਉੱਥੇ ਹੋਏ ਕੂੜਿਆਰ, ਆਪੇ ਸਿਸ਼ਟ ਉਪਾਇਨ ਆਪ ਕਰੇ ਵਿਚਾਰ, ਨਾਨਕ ਕਿਸ ਨੂੰ ਆਖੀਐ ਸਭ ਵਰਥ ਆਪ ਸਚਿਆਰ। ਮਹਲਾ ਤੀਜਾ, ਹਰ ਗੁਰਮੁਖ ਤਿੰਨੀ ਅਰਧਿਆ ਜਿਨ ਕਰਮ ਪ੍ਰਾਪਤ ਹੋਏ, ਨਾਨਕ ਹੋ ਬਲਿਹਾਰੀ ਤਿੰਨ ਕਉ ਜਿਨ ਹਰ ਮਨ ਵਸਿਆ ਸੋਏ ਪੌੜੀ। ਆਸ ਕਰੇ ਬਹੁ ਸਭ ਲੋਕ ਬਹੁ ਜੀਵਨ ਜਾਣਿਆ, ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ, ਬਲਵੰਚਕਾਰ ਉਪਾਵ ਮਾਇਆ ਹਿਰ ਅਨਿਆ, ਜਮ ਕਾਲ ਨਿਹਾਲੇ ਆਸਾਸ ਆਪ ਘਟੇ ਬੇਥਾ ਲਿਆ, ਨਾਨਕ ਗੁਰ ਸਰਨਾਈ ਉਭਰੇ ਹਰ ਗੁਰ ਰਖਵਾਲਿਆ। ਸਲੋਕ ਮਹਲਾ ਤੀਜਾ, ਪਾੜ ਪੜ ਪੰਡਤ ਵਾਦ ਵਖਾਣ ਦੇ ਮਾਇਆ ਮੋਹ ਸੁਆਏ, ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ, ਜਿਨ ਕੀਤੇ ਤਿਸ ਨ ਸੇਵਨੀ ਦੇਂਦਾ ਰਿਜਕ ਸਮਾਏ, जम का फाहा गलो न कटिए, फिर आवे जाए जिनको पूर्व लिखिया, सतगुर मिलिया तिन आए, अणदिन नाम ते आइंदे ननक सच समाए महला तीजा, सच बन जा सच सेवन दे, जे गुरमुख पैरी पाहे, नानक गुर के पाने जे चल, सहज सच समाहे पौड़ी, आसा वेचत दुख करना मनमुख चित लाया, गुरमुख पय निरास परम सुख पाया, बिच ग्रह दास लिपत लिप लाया, ना सुख जुग न बै पई हिरपा न पाया, नानक हर सेती सदा हर रब रहे, तुर लय मिलाया, सलोक महला तीजा, पराई माण क्यों रखी है, दिती ही सुख हुए, गुर का शब्द गुरथ टिका हुरथ प्रगट ना हुए, अन्न बस माणक पया, कर कर वेचन जाए, ओना परखना आवे अड़ना पल्ल पाए, जे आप परखना आवई ता पारखियां थाम लहो परखाए, जे उस चेत लाए ता बाथ लह नौनद पल्ल पाए, कर हुंद तन जग भुखा मुआ, बिन सतगुर सोझी न पाए, शब्द शीतल मन बुझ, शब्द शीतल मन तन वसै, तिथ सोग वियोग न कोई, प्रवस्त पराई आप गर्व कर मूर्ख अपगनाए, नानक बिन बूझे किन न पाए, हो फिर आवै जाय महला तीजा, मन आनंद पया मिलिया हार, प्रीतम सरसे सज्जन संत प्यारे, जो तुर मिले सिना बिचरे कबहू, से आज आप मेले करतारे, अंतर शब्द रव्या गुर पाया, सगले दुख नवारे, हर सुख दाता सदा सलाहे, अंतर रखा उरतारे, मनमुख तिनकी बखीली खे करे, जे सचै शब्द सवारे, उहना दी आपत रख से मेरा प्यारा, शरणागत पए गुरद्वारे, नानक गुरमुख से सुहेले पै, मुख उजल दरबारे पौड़ी, इस्त्री पुरख बहुम प्रीत मिल मोह वधाया, पुत्र कलत्र नित वेखै बिगसै मोह माया, देस परदेस धन चोराए आन मोह पाया, अंत होवै बैर विरोध को सकै ना छडाया, नानक बिन नावै त्रिग मोह जित लग दुख पाया, सलोक महला तीजा, गुरमुख अमृत नाम है, जित खाद सब भुख जाए, तृष्णा मूल ना होवई नाम बस मन आए, बिन नावै जे होर खाना, तित रोग लगै तन ताए, नानक रस का शब्द सलाहना, आपे लै मिला महला तीजा, जिया अंदर जीव शब्द है, जिस सह में लावा हुए, बिन शब्द जग अनहिर है, बिन शब्द प्रगट हुए, पंडित पा मोनी पढ़ पढ़ थके पेगता री ही, पेख तक है पेख तारी, आप आप सलाह ना पेगर मारी, पंडित जिया अंदर जियो शब्द जिस सह में लावा हुए, बिन शब्द जग अंधेर है, शब्द प्रगट हुए, पंडित मोनी पढ़ पढ़ थके पेख तक है, तन धोए बिन शब्द किन न पाए, दुखिए चले रोए, नानक नदरी पाए, कर्म प्राप्त हुए पौड़ी, स्त्री पुरखे अपने मंद पकाया, ਦਿਸਦਾ ਸਭ ਕੇ ਜਲਸੇ ਮੇਰੇ ਪ੍ਰਭਾਇਆ, ਕਿਉਂ ਰਹੀਏ ਥਿਰ ਜਾ ਕੋ ਕੁਡੋ ਪਾਇਆ, ਗੁਰਪੂਰੇ ਕੀ ਚਾਕਰੀ ਥਿਰ ਕੰਸ ਪਾਇਆ, ਨਾਨਕ ਬਖਸ਼ ਮਿਲਾਇਨ ਹਰ ਨਾਮ ਸਮਾਇਆ, ਸਲੋਕ ਮਹਲਾ ਤੀਜਾ, ਮਾਇਆ ਮੋਹ ਵਿਸਾਰਿਆ, ਗੁਰ ਕਾ ਪੋਹਿਤ ਅਪਾਰ, ਲੋਭ ਲਹਿਰ ਸੁਧ ਮਤ ਗਈ, ਸੱਚ ਨਾ ਲੱਗੈ ਪਿਆਰ, ਗੁਰਮੁਖ ਜਿਨ੍ਹਾਂ ਸ਼ਬਦ ਮਨ ਵਸੈ, ਦਰਗੇ ਮੋਖ ਦੁਆਰ, ਨਾਨਕ ਆਪੇ ਮਿਲੈ, ਆਪੇ ਬਖਸ਼ਣ ਹਾਰ ਮਹੱਲਾ ਚੌਥਾ, ਗੁਰਮੁਖ ਜਿਨ੍ਹਾਂ ਸ਼ਬਦ ਮਨ ਵਸੈ, ਦਰਗਹਿ ਮੋਖ ਦੁਆਰ, ਨਾਨਕ ਆਪੇ ਮੇਲ ਲੈ, ਆਪੇ ਬਖਸ਼ਣ ਹਾਰ ਮਹੱਲਾ ਚੌਥਾ, ਨਾਨਕ ਜਿਸ ਬਿਨ ਘੜੀ ਨ ਜੀਵਨਾ ਵਿਸਰੈ, ਸਰਨ ਬਿਨ ਤਿਸਿਉ ਕੋ ਮਨ ਰੋਸੀਐ, ਜਿਸ ਹਮਾਰੀ ਚਿੰਦ ਮਹਲਾ ਚੌਥਾ, ਸਾਵਨ ਆਇਆ ਹੈ ਚਿਮ ਚਿਮ ਹਰ ਗੁਰਮੁਖ ਨਾਮ ਧਿਆਏ, ਦੁੱਖ ਭੁਕਾੜਾ ਸਭ ਚੁਕਾਏ ਸੀ, ਮੈਂ ਉੱਠਾ ਛੈਬਰ ਲਾਏ, ਸਭ ਧਰਤ ਭਈ ਹਰਿਆਵਲੀ, ਅੰਨ ਜੰਮਿਆ ਬੋਹਲ ਲਾਏ, ਹਰ ਅਚੰਤ ਬੁਲਾਵੇ ਕੇ ਕਿਰਪਾ ਕਰ, ਹਾਰ ਪੇ ਪਾਵੇ ਥਾਂ, ਤਿਸਰਾਵ ਧਿਆਵ ਸੰਤ ਜਨੋ ਜੋਰੰਤੇ ਲੈ ਛਡਾਏ, ਹਰ ਕੀਰਤ ਭਗਤ ਆਨੰਦ ਹੈ, ਸਦਾ ਸੁਖ ਵਸੈ ਮਨ ਆਈ ਜਿਨਾ ਗੁਰਮੁਖ ਨਾਮ ਅਰਧਿਆ ਤਿਨਾ ਦੁਖ ਭੁਖ ਲਹਿ ਜਾਈ ਜਿਨ ਨਾਨਕ ਤ੍ਰਿਪਤੈ ਗਾਏ ਗੁਣਾ ਹਰ ਦਰਸ਼ਨ ਦਿਓ ਸੁਭਾਈ ਪੌੜੀ ਗੁਰ ਪੂਰੇ ਕੀ ਦਾਤ ਨਿਤ ਦੇਵੇ ਚੜੇ ਸਵਾਈਆ ਤੁਸ ਦੇਵੇ ਆਪ ਦਿਆਲ ਨਾ ਛਪੈ ਛਪਾਈਆ ਹਿਰਦੇ ਕਮਲ ਪਰਗਾਸ ਉਹਨੂੰ ਮਨ ਲਿਵੇ ਲਾਈਆ ਜੇ ਕੋ ਕਰੇ ਉਸ ਦੀ ਰੀਤ ਸਿਰ ਛਾਈ ਪਾਈ ਆ ਨਾਨਕ ਬਖਸ਼ ਮੈਲਾ ਆਪਣ ਕੋਈ ਨਾ ਸਕੀ ਪੂਰੇ ਸਤਿਗੁਰ ਕੀ ਵਡਿਆਈਆ ਸਲੋਕ ਮਹੱਲਾ ਤੀਜਾ ਅਮਰ ਵੇ ਪਰਵਾਹ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੁੱਟ ਸਰਨਾਏ ਪਵਾ ਮਨ ਲਹਿਰ ਜਾਏ ਗੁਰਮੁਖ ਜਹੁਨ ਡੰਡ ਨਾ ਲੱਗੇ ਹਉਮੈ ਵਿੱਚੋ ਜਾਏ ਨਾਨਕ ਸੇਵਕ ਸੋਈ ਆਖੀ ਹੈ ਜਿਸ ਸੱਚ ਰਹਿ ਲੈ ਬਿਲਾ ਮਹੱਲਾ ਤੀਜਾ ਦਾਤ ਜੋ ਸਭ ਸੂਰਤ ਤੇਰੀ ਬਹੁ ਸਿਆਣਪ ਮੈਂ ਮੇਰੀ ਬਹੁ ਕਰਮ ਕਮਾਵ ਲੋ ਮੋਹ ਵਿਆਪੈ ਹੋ ਮੈਂ ਕਦ ਨਾ ਚੂਕੈ ਫੇਰੀ ਨਾਨਕ ਆਪ ਕਰੇ ਕਰਤਾ ਜੋ ਤਿਸ ਭਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵੇਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰ ਪੂਰੇ ਮਿਲਾਇ ਪ੍ਰਭ ਦੇਵ ਨਿਹਾਰ ਭਾਗ ਪੂਰਾ ਤਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ ਸਲੋਕ ਮਹੱਲਾ ਪੰਜਵਾਂ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਪੰਨ ਪਾਣੀ ਮੁੱਚ ਪਾ ਦੁਖ ਦਾਲਦ ਭੰਨ ਤਾਰ

ਆਪ ਨਾਥ ਸਭ ਨੱਥੀਐਨ ਸਭ ਚਲ ਹੁਕਮ ਚਲਾਈ ਨਾਨਕ ਹਾਰ ਭਾਵੈ ਸੋ ਕਰੇ ਹੈ ਸਭ ਚਲ ਰਜਾਈ ਸੁਧਾ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਸਭ ਗਰਭ ਸੋਰੀ ਬਾਤ ਮਨ ਦਸ ਨਾਇ ਟਾਂ ਟਕਾ ਚਾਰ ਗੰਠੀ ਏਡੋ ਟਿਡ ਜਾਤ ਰਾਹਾ ਬਹੁਤ ਪ੍ਰਤਾਪ ਗਾਉ ਸੋ ਪਾਏ 2 ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰੋ ਸਾਹਿਬ ਜੈਸੇ ਬਣ ਹਰ ਪਥ ਨਾ ਕੋ ਲੈ ਆਇਓ ਇਹ ਤਨ ਨਾ ਕੋ ਲੈ ਜਾਤ ਰਾਵਣ ਹੂੰ ਤੇ ਅਦਕਿ ਛਤਰਪਦ ਖਿਨਿਗਵੈ ਗਏ ਬਿਲਾਤ ਹਰ ਕਿਸਨ ਸਦਾ ਸਿਰ ਪੂਜੋ ਜੋ ਹਰਨਾਮ ਜਪਾਤ ਜਿਨ ਕੋ ਕਿਰਪਾ ਕਰਤਾ ਗੋਬਿੰਦ ਤੇ ਸਤਸੰਗ ਮਿਲਾਤ ਮਾਤ ਪਿਤਾ ਬਨਤਾ ਸੋ ਸੰਪਦ ਅੰਤ ਨਾ ਚਲਤ ਸੰਗਾਤ ਕਹਿਤ ਕਬੀਰ ਰਾਮ ਭਾਈ ਬੋਰੇ ਜਨਮ ਕਾਰਥ ਜਾਤ ਰਾਜਾ ਸਰਮ ਮਿਤ ਨੀ ਜਾਨੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਰਾਹਵ ਹਸਤੋ ਜਾਏ ਸਰੋਵਤ ਆਵਾ ਰੋਵਤ ਜਾਏ ਸੋ ਹੱਸਾ ਬਸਤੋ ਹੇ ਹੋਏ ਸੋ ਉਜਰ ਉਜਰ ਹੋਏ ਸੋ ਬੱਸਾ ਜਲ ਤੇ ਥਲ ਕਰ ਥਲ ਤੇ ਕੂਆ ਕੋਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਿਰਾਵੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਾਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਸਾਰੰਗ ਬਾਣੀ ਨਾਮ ਦੇਓ ਜੀ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਵਿਖਿਆ ਬਨ ਮਾਹੇ ਬਣ ਜਾਏ ਭੁੱਲੋ ਰਿੱਠ ਕਮੂਰੀ ਖਾਏ ਜੈਸੇ ਰਾਹਾ ਜੈਸੇ ਮੀਨ ਪਨ ਮਿਰ ਰਹਿ ਕਾਲ ਜਲ ਕੇ ਸੁਧ ਨਹੀਂ ਰਾਹਾ ਜਿਹਬਾ ਸਵਾਦੀ ਲੀਲਤ ਲੋ ਕਣਕ ਕਾਮਣੀ ਬੰਦਿਓ ਮੋਹ ਜਿਹਬਾ ਸਵਾਦੀ ਜਿਉਂ ਮਧ ਮਾਖੀ ਸੰਚੈ ਅਪਾਰ ਮਧ ਲੀਨੋ ਮੁਖ ਦਿਨੀ ਸ਼ਰ ਗੋ ਬਸ਼ਕੋ ਸੰਚੈ ਖੀਰ ਗਲਾ ਬੰਦ ਲੇ ਇਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗੱਡ ਤਰੈ ਅਸੰਚ ਸਮਝੇ ਨਿਮੂੜ ਤਨ ਧਰਤੀ ਤਨ ਹੋਏ ਗਏ ਧੂੜ ਕਾਮ ਕਰੋ ਤਸਨਾ ਤਰ ਸਤਸੰਗਤ ਕਬੂ ਨਹੀਂ ਕਰ ਕਹਿਤ ਨਮਦ ਤਾਚੀ ਆਨ ਨਿਰਭੋਹੇ ਭਜ ਭਗਵਾਨ ਬਦੋ ਕਿਨਾ ਹੋਡ ਮਾਧੋ ਮੋਹ ਸਿਉ ਠਾਕੁਰ ਕਹਿਤ ਨਾਮ ਦੇ ਤਾਚ ਆਨ ਭਜੀਏ ਭਗਵਾਨ ਬਦੋ ਕੀ ਨਾ ਹੋਡ ਮਾਧੋ ਮੋਹ ਸਿਉ ਠਾਕੁਰ ਤੇ ਜਨ ਜੰਤ ਠਾਕੁਰ ਖੇਲ ਪ੍ਰਹਿ ਤੋ ਸਿਉ ਰਾਹਾਵ ਆਪਣ ਦੇਉ ਦੇਹਰਾ ਆਪਣਾ ਆਪ ਲਾਵਾ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਕੋ ਧੁਨ ਕੋ ਦੂਜਾ ਆਪੇ ਗਾਵੈ ਆਪਣੇ ਚਾਵੈ ਆਪ ਵਜਾਵੈ ਤੂਰਾ ਕਹਿਤ ਨਾਨਕ ਤੂੰ ਮੇਰੇ ਠਾਕੁਰ ਜਾਂ ਊਜਾ ਤੂੰ ਪੂਰਾ ਜਾਣ ਉਰਾ ਤੂੰ ਪੂਰਾ ਰਾਹਾ ਆਰ ਦਾਸ ਨਿਨ ਮੇਰੇ ਨਿਜ ਰੂਪ ਦਰਸ਼ਨ ਨਿਮਖ ਤਈ ਤਾਪ ਤਰੀ ਤਸਨ ਬੋਚਨ ਪਰਸਦ ਮੁਕਤ ਕਰਤ ਗਏ ਕੂਪ ਰਾਹਾ ਮੇਰੀ ਬੰਧ ਭਗਤ ਛਡਾਵੈ ਬੰਧ ਭਗਤ ਨਾ ਛੂਟੈ ਮੋਹੇ ਏਕ ਸਮਾਂ ਮੋਕੋ ਗੈ ਬੰਧ ਤੋਫਨ ਮੋਹ ਭਾ ਜਵਾਬ ਨਾ ਹੋਏ ਮੈਂ ਗੁਣ ਬੰਧ ਜੀਵਨ ਕੀ ਜੀਵਨ ਮੇਰੀ ਦਾਸ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਨ ਨਾਮ ਦੇਵ ਤਾਂ ਜਾ ਕੇ ਜੀ ਜੈਸੋ ਤਾਂ ਕੇ ਪ੍ਰੇਮ ਪ੍ਰਗਾਸ ਸਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਹਿ ਨਰ ਕਿਆ ਪ੍ਰਾਣ ਸੁਣ ਕੀਨਾ ਅਣ ਪਾਵਨੀ ਭਗਤ ਨੀ ਉਪਜੈ ਭੁੱਖ ਦਾਨਾ ਦੀਨ ਰਹਾਉ ਕਾਮ ਨਾ ਬਿਸਰੋ ਕ੍ਰੋਧ ਨਾ ਬਿਸਰੋ ਛੋਭ ਨਾ ਛੋਟਿਓ ਛੂਟਿਓ ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੇ ਨੇ ਫਲ ਭਈ ਸਭ ਸੇਵਾ ਬਾਟ ਪਾਰ ਕਰਮ ਸਿਮਰਨ ਪੇਟ ਭਰ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀ ਦਇਆ ਨੀ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਚਾਟ ਮਨ ਹਰ ਬੇਮੁਖਣ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਤੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬ ਸਭ ਅਰਪਿਓ ਆਨੰਦ ਸਹਿਜ ਤਨ ਝੋਕ ਰਹਾਉ ਦਰਸ਼ਨ ਪਿਖ ਪੈ ਨਿਰਭਖ ਪਾਏ ਸਗਲੇ ਥੋਕ ਆਣ ਸਬਾਸੋ ਕਾਜ ਨ ਕਛੂ ਸੁੰਦਰ ਬਦਨ ਲੋਕ ਸਿਆਮ ਸੁੰਦਰ ਤਾਜਾਨ ਜੋ ਚਾਹਤ ਜੋ ਕੁਸ਼ਟੀ ਤਨ ਜੋਕ ਸੂਰਦਾਸ ਪ੍ਰਭ ਮਾਂ ਮਨ ਪ੍ਰਭ ਹੱਥ ਲੀਨੋ ਦੀਨੋ ਹੈ ਪਰਲੋਕ ਸਾਰੰਗ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ

ਬੈਰਗ ਅਸਤਰ ਵਰ ਸੁਹਾਗ ਹਰੀ ਸੁਗ ਜੁਗਤ ਸਦਨ ਵਿਆਪੇ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਨ ਨਹੀਂ ਮਨੇ ਚਲ ਪੂਰੇ ਗੁਰ ਕੀ ਉੱਠ ਗਏ ਹੀ ਨਾਨਕ ਰਾਮ ਨਾਮ ਤਾ ਜਪ ਗੁਰਮੁਖ ਧਨ ਸਗਨ ਸਚ ਸਹੀ ਮਿਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨੀ ਤ੍ਰਿਪਤਾ ਹਮ ਕਰਤ ਗਵਾਹਿਆ ਪਰ ਤਨ ਪਰ ਨਾਰੀ ਰਤਨਿੰਦਾ ਬਿਖਾਈ ਦੁੱਖ ਖਾਏ ਆਹਾ ਸ਼ਬਦ ਚਿੰਨ ਪੈ ਕਪਟਨਾ ਛੂਟੇ ਮਨ ਮੁਖ ਮਾਇਆ ਮਾਇਆ ਅਜਗਰ ਪਰ ਲਦੇ ਅਤ ਭਾਰੀ ਬਿਨ ਸਤਿਗੁਰ ਮਰ ਜਨਮੇ ਜਮ ਗਵਾਇਆ ਬਣਾਵੈ ਚਮਚਕਾਏ ਆਮ ਬਣ ਭਾਵੈ ਸ਼ਬ ਸੁਹਾਇਆ ਪਰਮ ਪਵਿਸ਼ਟ ਵਗਨੀ ਗੁਰ ਰਾਖੇ ਸਚ ਪੈ ਰਹਾਉ ਤੀਰਥ ਤੇਜ ਨਿਵਾਰਨ ਤੇ ਹਰ ਕਾ ਨਾਮ ਨਾ ਪਾਇਆ ਹਮ ਰਤਨ ਪਦਾਰਥ ਪਰ ਤਿਆਗ ਜਤਗੁ ਤਤ ਹੀ ਆਇਆ ਬਿਸਟਾ ਕੀਟ ਭਏ ਤਿਹ ਤੇ ਉਤੀ ਮੈਂ ਸਮਾਇਆ ਅਦਕ ਸਵਾਦ ਰੋਗਤ ਕਾਈ ਬਿਨ ਗੁਰ ਸਹਿਜਨ ਪਾਇਆ ਸੇਵਾ ਸੁਰਤ ਸਹਿ ਰਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੇ ਬਾਦੀ ਬਿਨ ਸਾਹਿਬ ਬਾਲ ਬਾਲ ਗੁਰ ਕਰਤਾਰਾ ਹਮ ਨੀਚ ਨੀਚ ਹੋਤੇ ਤੁਮ ਸਾਮੀਤ ਸਭ ਤੂੰ ਸਭ ਸਵਾਰਨ ਹਰ ਆਤਮ ਚਿੰਤਾ ਤੂੰ ਤਾਰਨ ਸਭ ਤਾਰੇ ਤਾਰਨ ਹਰਾਹਮ ਅਲਖ ਨ ਲਖੈ ਬੈਸ ਸਥਾਨ ਸਦਾ ਕਹਾਂ ਗੁਣ ਤੇਰੇ ਕਿਆ ਕਿਆ ਕਥੋ ਅਪਾਰਾ ਅਲਖ ਨ ਲਖੀਐ ਗਮ ਹੈ ਜੋ ਨੀ ਤੂੰ ਨਥ ਨਥ ਨ ਹਾਰਾ ਕਿਸ ਪੈ ਦੇਖ ਕਹੋ ਤੂੰ ਕੈਸਾ ਸਭ ਜਾਚਕ ਤੂੰ ਦਾ ਤਾਰਾ ਭਗਤੀ ਨਾਨਕ ਦਰ ਦੇਖੋ ਇੱਕ ਨਾਮ ਮਿਲੈ ਔਰ ਤਹਾਰਾ ਲਾਰ ਮਹੱਲਾ ਪਹਿਲਾ ਤਿਨ ਧਨ ਪ੍ਰਕਾ ਸਾਧਨਾ ਜਾਣਿਆ ਸਭ ਬਿਲਖ ਬਦਨ ਕੁਮਲਾਨੀ ਭਈ ਨਿਰਾਸੀ ਕਰਮ ਕੀ ਫਾਸੀ ਬਿਨ ਗੁਰ ਪਰਮ ਭੁਲਾਨੀ ਬਰਸ ਕਨਾ ਮੇਰਾ ਚਿੱਤ ਲਾਇਆ ਕਰ ਆਇਆ ਬਲ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨਾ ਹਰ ਪਵਾ ਵੱਡਾ ਹਰ ਪ੍ਰਵਾਨ ਮਿਲਾਇਆ ਰਹਾਉ ਨੌਤਨ ਪ੍ਰੀਤ ਸਦਾ ਠਾਕੁਰ ਸੁਰਿੰਦਰ ਪਦ ਸੁਭਾਵੀ ਮੁਕਤ ਪੈ ਗੁਰਦਸ ਦਿਖਾ ਜੁਗ ਜੁਗ ਪਦ ਸੁਭਾਵੀ ਹਮ ਥਾਰੇ ਤੇਰੇ ਪਾਵਣ ਜਗ ਤੁਮਰਾ ਤੂੰ ਮੇਰਾ ਹਾਂ ਤੇਰਾ ਸਤਿਗੁਰ ਮਿਲਿਆ ਨਿਰੰਜਨ ਪਾਇਆ ਬੌਰ ਨਾ ਪਵ ਜਲ ਫੇਰਾ ਆਪਣੇ ਫਿਰ ਦੇਖ ਵਿਗਾਸੀ ਤਾ ਤਨ ਸਾਧ ਸਿੰਘਾਰ ਅਕੁਲ ਨਿਰੰਜਨ ਸੁ ਸਜਰਾਤੀ ਗੁਰਮਤਿ ਨਾਮ ਆਧਾਰੋ ਮੁਕਤ ਪਈ ਬੰਧਨ ਗੁਰ ਖੋਲੇ ਹੇ ਗੁਰ ਸ਼ਬਦ ਸੁਰਤ ਪਦ ਪਾਈ ਨਾਨਕ ਰਾਮ ਨਾਮ ਹਿਰਦੈ ਅੰਤਰ ਗੁਰਮੁਖ ਮੇਲ ਮਿਲਾਈ ਮਿਲਾ ਮਹੱਲਾ ਪਹਿਲਾ ਮਹੱਲਾ ਪਰ ਦਾਰਾ ਪਰ ਤਨ ਪਰ ਲੋਭਾ ਹਉਮੈ ਬਿਖ ਬਿਕਾਰ ਦੁਸ਼ਟ ਪਾਵਤਾ ਨਿੰਦ ਪਰਾਈ ਕਮ ਕੁਦ ਚੰਡਾਰ ਮਹਿਲ ਮੈਂ ਬੈਠੇ ਅਗਮਾ ਅਪਾਰ ਅੰਤਰ ਅੰਮ੍ਰਿਤ ਸੁਜਨ ਪਾਇ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁੱਖ ਸੁਖ ਦੁ ਸਮ ਕਰ ਜਨ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤਸੰਗਤ ਗੁਰ ਪਿਆਰ ਅਹਨਸ ਲਾਹਾਰ ਨਾਮ ਪ੍ਰਾਪਤ ਗੁਰਦਾਤਾ ਦਿਵਨਹਾਰ ਗੁਰਮੁਖ ਸਿੱਖ ਸੁਈ ਜਨ ਪਾਏ ਜਿਸ ਗੁਰ ਕਾ ਸ਼ਬਦ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਹੈ ਮਹਿਲ ਮੰਦਿਰ ਕਰ ਹਰ ਕਾ ਸਮੇਂ ਰਾਖੀ ਜੁੱਤੇ ਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣ ਹਾਰ ਮਲਾਰਵਾਂ ਹੱਲਾ ਪਹਿਲਾ ਕਰ ਦੂਜਾ ਕੁੰ ਕਰ ਸਤਿਗੁਰ ਪ੍ਰਸਾਦ ਪਵਣੇ ਪਾਣੀ ਜਾਣਾ ਜਾਤ ਕਾਇਆ ਅਗਨ ਕਰਨਾ ਕਰੇ ਨਿਭਰਾਂਤ ਹੰਡੀਠਾ ਜੰਮੇ ਜੀ ਜਾਣ ਜੇ ਥਾਉ ਸੁਰਤਾ ਪੰਡਿਤ ਤਾਂ ਕਰਨਾ ਸੁਰਤਾ ਪੰਡਿਤ ਕਰਨਾ ਗੁਣ ਗੋਬਿੰਦਨਾ ਜਾਈ ਮਾਏ ਗੁਣ ਗੋਬਿੰਦਨਾ ਜਾਣ ਗਿਆ ਮਾਏ ਅੰਡੇ ਡੀਠਾ ਕਿਸੇ ਨਾ ਰਹਾ ਕਿਆ ਕਰ ਆਖ ਵਖਾਣੀਆਂ ਮਾਏ ਰਹਾਉ ਕਰ ਅਸਮਾਨ ਉੱਪਰ ਦਰ ਅਸਮਾਨ ਪਿਆਲ ਜੋ ਕਿਉਂ ਕਰ ਕਹੀਏ ਇਹੋ ਵਿਚਾਰ ਦੇ ਜੋ ਜੋ ਜਪੈ ਹਿਆਏ ਕੋਈ ਕਹਿਣਾ ਕਿਛ ਕਹਿਣ ਨਾ ਜਾਏ ਕਥਨੀ ਬਦਨੀ ਰਹਿ ਭਰਾਂਤ ਸੋ ਬੂਝੋ ਹੋਵੇ ਜਿਸ ਤਾਤ ਅਹਿਨਸ ਨਾ ਅੰਤਰ ਰਹਿ ਲਾਏ
ആനത് അന്തരലഹലവല്ലായ ചോയ് പ്രകൃശമായ ജാസ്കുലിൻ സേവിച്ചുഹോയേ താങ്കാ കഹന കഹന കോയേ ഹേ വെച്ചഹമയ ദുഃഖരോയേ നാനക് പരിയ പഹര സോയേം ബല്ലാർ മഹല്ല പഹല്ല ദാന ആലോ ദുഃഖ വിഛുടാ ഇക് ദുഃഖ ഭൂഖ ഇക് ദുഃഖ സക്തവാർ ജമദൂത ഇക് ദുഃഖ രോഗ്രഗ തന്തായ വേദന പൊളി ദാരു ലായ വേദന പൊളി ദാരു ലായ ദർദ ഹോവേ ദുഃഖ രഹ ശരീര ഐസ ദാരു ലഗന പീര രഹാവ് ਕਸਮ ਵਿਸਾਰ ਕੀਏ ਰਸ ਭੋਗ ਨ ਤਾਂ ਤੋਂ ਉਠਕ ਲੋਏ ਰੋਗ ਮਨ ਅੰਧੇ ਕੋ ਮਿਲੇ ਸਜਾਏ ਵੈਦਨਾ ਭੁਲੇ ਦਾਰੂ ਲਾਏ ਚੰਦਰ ਕਫਲ ਚੰਦਨ ਵਾਸ ਮਾਨਸ ਕਫਲ ਘਟ ਮੈਂ ਸਾਸ ਸਾਸ ਗਏ ਕੈਂ ਟਲ ਪਾਏ ਤੰਗ ਪੈਸੇ ਕੋਈ ਨਾ ਖਾਏ ਚੰਦਨ ਕਾਇਆ ਨਿਰਮਲ ਹੰਸ ਕੰਚਨ ਕਾਇਆ ਨਿਰਮਲ ਹੰਸ ਜਿਸਮੈਂ ਨਾਮ ਰੰਜਨ ਅੰਸ ਦੁਖ ਗਿਆ ਰੋਗ ਸਭ ਗਿਆ ਗਵਾਏ ਨਾਨਕ ਛੂਟਤ ਸਚਨਾਏ ਜਿਸਨੂੰ ਨਾਮ ਨਿਰਮਲ ਨਾਮ ਨਿਰੰਜਨਸ ਜਿਸਨੂੰ ਨਾਮ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਤ ਸਚਨਾਏ ਚੰਦਨ ਕਫਲ ਚੰਦਨ ਵਾਸ ਘਟ ਮੈਂ ਜਨਮ ਅਹਮ ਕਰ ਗੁਣ ਤਾਸ ਚੰਦਨ ਕਫਲ ਚੰਦਨ ਵਾਸ ਮਨ ਮਾਨਸ ਕਾਫਲ ਘਟਵੈ ਸਾਸ ਦੁਖ ਰੋਗ ਸਭ ਗਗਵਾਏ ਨਾਨਕ ਸੂਚੈ ਸਚਨਾਏ ਲਾਰ ਮਹੱਲਾ ਪਹਿਲਾ ਦੁਖ ਮੋਰਨ ਮਾਰਨ ਹਰ ਨਾਮ ਸਿਧਾ ਦੁਖ ਹਸਨ ਪਿਏ ਪੀਸਨਾ ਸਦਾਨ ਨੇਤਰ ਹਰੇ ਨਜੀਜੇ ਦੇ ਅੰਤ ਕਾਲ ਜਮ ਮਾਰੇ ਠੇ ਐਸਾ ਦਰੁਖ ਗਵਾਰ ਜਿਤ ਖਾਦੇ ਤਦਮ ਇਹ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਥ ਫਿਰੰਦੇ ਦਿਸ ਥਾਵ ਦੇਹ ਨਾ ਨਾਉ ਨਾ ਹੋਵੇ ਜਾਤ ਉੱਥੇ ਦਿਵੇ ਥੇ ਸਭ ਰਾਤ ਰਾਜ ਜੋਬਨ ਹਾਂ ਰਾਜ ਮਾਲ ਜੋਬਨ ਸਭ ਧਨ ਹਾਂ ਰਾਜ ਮਾਲ ਜੋਬਨ ਸਭ ਸ਼ਾਮ ਰਥ ਫਿਰੰਦੇ ਦਿਸ ਥਾਮ ਤੇ ਦੇਹ ਨਾ ਨਾਉ ਨਾ ਹੋਵੇ ਜੀਤ ਹਾਂ ਦਾਸ ਕਰ ਸਮਦਾ ਸਨਕ ਤੇਲ ਦੇਲ ਕਾਮ ਕ੍ਰੋਧ ਕਾਇਆ ਮਹਿ ਮੇਲ ਉਹ ਮੇਲੇ ਹਰ ਪਾਠ ਪੁਰਾਣ ਸੁਜੁਗ ਅਰਪਾਣ ਜਿਤਨ ਦਿਸੇ ਕਰ ਜਾ ਜਨ ਨਾਨਕ ਜਨੀ ਧਨੀ ਮਹਿਮਲਾ ਮਹਿਲਾ ਪਹਿਲ ਬਾਗੇ ਕਾਪੜ ਬੋਲੇ ਭੈਣ ਲੰਮਾ ਨੱਕ ਕਾਲੇ ਤੇਰੇ ਨਨ ਕਬੂ ਸਾਹਿਬ ਦੇਖਿਆ ਭੈਣ ਉਡਾ ਉੱਡ ਚੜੇ ਸਮਾਨ ਸਾਹਿਬ ਸਮਰੱਥ ਤੇਰੇ ਤਾਨ ਜਲ ਥਲ ਡੂੰਗਰ ਦੇਖਾਂ ਤੀਰ ਥਨ ਸੰਤ ਸਾਹਿਬ ਵੀਰ ਜਿਹਨੇ ਤਨ ਮਾ ਤਨ ਸਾਜ ਦੀਏ ਨਾਲ ਖਾਂਬਾ ਤਸਨ ਜਿਹਨੇ ਕੁੱਡਣੇ ਕੀ ਡਹੰਜ ਪੌਣਾ ਪਾਣੀ ਅਗਨੀ ਕਮੇਲ ਨਾਨਕ ਕਰਮ ਹੋਵਾ ਹੈ ਜਪੀਏ ਕਰ ਗੁਰ ਪੀਰ ਸੱਚ ਸਮਾਵੇ ਸਰੀਰ ਮਲਾਰ ਮਹਲਾ ਤੀਜਾ ਚੌਪ ਦੇ ਕਿਰਪਾ ਲੱਗੂ ਕਰ

दीन मूर्ख बेचारे, हम मूर्ख अवतारी। सहसा चुका गुर प्रसादी, हमें छुटे गुर कृपा दिलाही है। यह सबसे बड़ाई है, सबसे कर आई है। राह वेद पड़ा बाद बाह बखाना है। ब्रह्म विषमे हे सा जगत भुलाया, जन्म मर के सहसा जुत पद लाया। सिरसा लाई गुर प्रसादी को वेद पड़ा बड़ा बाद बखाना। ब्रह्म विषमे सा त्रिगुण माया, जगत भुलाया, जन्म मर के सहसा गुरप्रसादी को जाना। चूक है मनो देसा, हम दीन मूर्ख बिचारी, तुम चिंता करो हमारे हृदय हाल कर। दास दासा का सेवक तुम्हारी, एक अनदान देहे तू अपना, अहनस नाम बखानी। नानक कहत नानक गुरप्रसादी, बुझो कैसे कर बिचारा, जो जल ऊपर फिर बुधवा तैसा संसारा। जिस ते हुआ तस समाना, चूक गया पसारा। मल्हार महला तीजा, जिनी हुक्म पछाणिया, से मेले हमें शब्द लाए। सची भगत करे दिन राती, साच रहले बिलाए, सदा साचर वेख दे, हर वेख बिलाए। होमे शब्दे खोइए, होमे शब्दे खोइए, समय शब्द लाए। सच भगत दिन राती, सच रहले, सच रहले बिलाए, सदा सदा सच के संग बख्शे। गुर के सब सपाए, मान रहे उगबान सुख पाए। पुत्र ग्रतर मोहे तहे, तबेली लय छाए। गात मुक्त कदना हो, मैं कर्म कमाए, गुप्त कदना हो पवी। पया के कहना कुछ न जाए, गुर बिन कुदाता गुर नहीं हर दे आधार। हम काल विचार नाल मन मुख, नानक गुरमुख एक एक गुरमुख आप मिलान। बहु बिख बख्शे भगत भंडार, सपना नदर एक है। हे नेतन कर देख विचार, भक्ति सरण जाननी अंतर लोह। अमृत हर नदरी पाया जाए, अनदन हर हर विचर गुर के सिस पाए। सुख दाता मानव सह, ना प्रभ नारायण सोई। गुर सलाही ससुदा नव नई, गुर प्रसादी परम पद पयास, वड्डी वड्याई होई। अणदन गुण गावे नैत, सच सच समावै सोई। मन रे गुरमुख कर विचार, ताज कूड कुटंब, होमै बिख दसना, चलन रिद संभाल। रहाउ सतगुर दाता, राम नाम कावर दाता कोई नाही। जी जानदे तरपता सच शब्द समाही, नाम समान दिन हर से रविया। गुर घट अंतर से सह समद लगाही, सतगुर शब्दी इमन भेदे आ। हृदय सच बाणी प्रार अलख, मेरा प्रभ अलखन लखिया है। इमन जाना बोल सुनो ना हो, वाहेगुरु सह समाया। रावण जाना बोल ना हो, वाहेगुरु मन वसोया। आपे कृपा करे फिर सुखदाता, मन ही ते मन सवार, मन ही मन समाया। सच सच बतीजे मन ही ते मन माने, मन मना समाया। सच साच बतीजे विच आप गवाया, एको एक बस मन स्वामी। गो जिनको तुर लिखिया हुई, मलार गण के धर्म नाम में सबद्र जुर का शब्द विचार। हम मार सस पाया, सदा मन वसाया। रख अवतार जिस बुझाए, सोई बुझाए, जिस गुरु मिलिए लै मिली जै। ऐसा आंदन बाणी शब्दे गावे, साच रहल विलाए। मन मेरे खिन खिन नाम संभाल, गुड़खी दा सदा सब सुख अंतर। सदा निबह तेरे नाल रहाओ, मन मुख पखंड कदे ना बूझै। दूजे पाए दुख पाई लहे, जिसे बजाय सोई बुझे आप ले मिलाए। अनंत नामे रते नामे सुख समाई, मनमुख पखंड कदना चूके। दूजे पाए दुख पाए, मन मेरे खिनखिन नाम संभाल, मन मेरे खिनखिन नाम संभाल। क्योंकि सकता हूँ मेरे खिन जिसन आप ले मिलाल, मन मेरे खिन खिन नाम संभाल। अंतर नान
ਸਰਾਖਿਆ ਵਤਾਰੇ ਮੰਤਰ ਹਮ ਪਿਆਗੇ ਤਰੇ ਏਕੋ ਪੁਰਖ ਏਕੋ ਪ੍ਰਭ ਜਾਤਾ ਦੂਜਾ ਬਿਨਾਂ ਕੋ ਹੋਈ ਮੰਤਰ ਨਿਰਮਲ ਨਿਰਮਲ ਮਤ ਉੱਤਮ ਉੱਤਮ ਬਾਣੀ ਹੋਈ ਏਕੋ ਪੁਰਖ ਏਕੋ ਪ੍ਰਭ ਜਾਤਾ ਦੂਜਾ ਅਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦ ਕਰੇ ਮੰਤਨ ਰਥ ਗੁਰ ਕੀ ਬਾਣੀ ਸਿਵਤ ਸਮੇ ਅੰਤਰ ਵਸੈ ਲਖ ਪੇਵਾ ਗੁਰਮੁਖ ਲਿਖਾਏ ਨਾਨਕ ਜਿਸ ਭਾਵਿਤ ਸਪੇ ਦੇਵੇ ਭਾਵਿਤ ਵਚਲਾ ਮਿਲਰ ਮਹਲਾ ਤੀਜਾ ਦੁ ਤੁਕੇ ਸਤਿਗੁਰ ਤੇ ਪਾਵਾ ਮਹਿਲ ਸੋ ਘਰਦਾਰ ਮਹਿਲ ਸੋ ਥਾਨ ਗੁਰ ਸ਼ਬਦ ਚੁੱਕੇ ਪਵਨ ਜਿਨ ਕੋ ਲੜ ਲਿਖਿਆ ਤੁਰ ਨਾਮ ਆਨੰਦਨ ਨਾਮ ਸਦਾ ਸਤਿ ਆਵਹ ਸਾਚੀ ਦਰਗਹਿ ਪਾਵੇ ਤੁਮ ਮਾਨ ਰਹਾਉ ਮਨ ਕੀ ਮਦ ਤਿਆ ਗੁਹ ਜਾਨ ਸਤਿਗੁਰ ਤੇ ਲਾਗੈ ਹਰ ਸਦਾ ਸਾਦਰ ਸੁਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਹਿ ਪਾ ਸਾਚੀ ਪਾਵੇ ਮਾਨ ਇਹ ਮਨ ਖੇਲੇ ਹੁਕਮ ਕਾ ਬਾਧਾ ਇੱਕ ਖਿੰਨ ਮੈਂ ਦੰਦ ਸਿਰ ਆਵੇ ਜਾਂ ਆਪੇ ਬਖਸ਼ ਲੈ ਹਰ ਪ੍ਰਭ ਸਚਾ ਤਾਹ ਮਨ ਗੁਰਮੁਖ ਤਤਕਾਲ ਵਸ ਆਵੇ ਮਨ ਕੀ ਬਿਦ ਮਨਹੁ ਜਾਣਾ ਹੈ ਬੂਜੇ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਤੂੰ ਸਦਾ ਹਾ ਸਦਾ ਤੂੰ ਭਵ ਸਾਗਰ ਨਿਤ ਪਾਵੇ ਪਾਰ ਮਲਾਰ ਮਹਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸਕੇ ਕਟਕਰ ਸਮਾਇ ਏ ਕਿਸ ਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੀ ਬਿਛਾਈ ਮਨ ਮੇਰੇ ਨਾਮ ਰਹੋ ਲਿਵ ਲਾਈ ਅਦਿਸ਼ਟਿਆ ਗੋਚਰ ਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਜਾ ਹਾਉ ਮਨ ਤਰ ਭੀਜੇ ਕਲਿਵ ਲਾਗੇ ਸਹਿਜਰ ਸਮਾਈ ਗੁਰ ਪ੍ਰਸਾਦੀ ਪਰਮ ਪੋ ਭਾਗ ਹੈ ਇੱਕ ਨਾਮ ਲਿਵ ਲਾਈ ਗੁਰ ਬਚਨੀ ਹੀ ਸਚ ਕਰ ਕਮਾਵੈ ਮਨ ਤਨ ਤਬ ਹੀ ਕਤਮਾ ਤਬੀ ਪਾਈ ਕੋਟਮ ਦੇ ਕਿੱਸੇ ਬੁਝਾਏ ਤਿਨ ਰਾਮ ਨਾਮ ਲਿਵ ਲਾਈ ਜਹ ਜਹ ਪਾਣਾ ਤਹ ਤਹ ਏਕੋ ਜਹ ਜਹ ਦੇਖਾਂ ਤਹ ਏਕੋ ਸੋਈ ਏ ਗੁਰਮਤ ਬੁੱਧ ਪਾਈ ਮਨ ਰੇ ਮਾਨ ਸੁਰਹ ਸਮਾਈ ਮਨ ਰੇ ਮਨ ਸੁਰ ਸਮਾਈ ਗੁਰਮੁਖ ਰਾਮ ਨਾਮ ਭੀਜੇ ਹਰਥ ਵਥਾਂ ਪਾਈ ਰਹਾਉ ਮੇਰਾ ਪ੍ਰਭ ਅਤ ਅਗਮ ਗੋਚਰ ਗੁਰਮਤਿ ਦਿਖਾਈ ਦਰ ਮਨ ਰੇ ਮਨ ਸੁਰ ਸਮਾਈ ਗੁਰਮੁਖ ਰਾਮ ਨਾਮ ਭੀਜੇ ਹਰਥ ਤਿਲ ਵਿਲਾਈ ਰਹਾਉ ਮੇਰਾ ਪ੍ਰਭਾਤ ਅਗਮ ਗੋਚਰ ਗੁਰਮੁਖ ਦੇ ਬੁਝਾਏ ਸਤਸੰਜਮ ਕਰਨੀ ਕੀਰਤ ਹਾਰ ਸੇ ਤਿਲੇ ਬਿਲਾਏ ਆਪੇ ਸ਼ਬਦ ਸੱਚ ਸਾਖੀ ਆਪੇ ਜਨ ਜੋਤੀ ਜੁਤ ਮਿਲਾਏ ਦੇਹੀ ਕਚੀ ਨਾ ਪਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸੱਚ ਸਤਿਕਾਰ ਲਾਏ ਸੁਸਜਰ ਸਮਾਈ ਨਾਨਕ ਨਾਮ ਬਿਨਾ ਕੋਈ ਕਿਸ਼ ਨਾਹੀ ਨਾਮੇ ਦਿਵਡਿਆਈ ਆਪੇ ਸਾਜੇ ਆਪੇ ਹੇ ਆਪੇ ਸ਼ਬਦ ਸਜ ਸਾਖੀ ਆਪੇ ਜੋਤ ਜੋਤ ਮਿਲਾਈ ਜੋ ਰਾ ਮੇਰਾ ਪ੍ਰਭਾਤ ਵਿੱਚ ਗੁਰਮਤੇ ਬੁਝਾਈ ਸਜ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲੈ ਬਿਲਾਈ ਆਪੇ ਸ਼ਬਦ ਸਜ ਸਾਖੀ ਆਪੇ ਜਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪਾਉਣ ਬਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਭ ਸਜ ਕਰ ਲਾਏ ਸੋ ਸੱਚ ਰਹਿਆ ਸਮਾਈ ਨਾਨਕ ਨਾਮ ਬਿਨਾਂ ਕੋਈ ਕਿਸ਼ ਨਾਹੀ ਹਰ ਨਾਮੇ ਦੇਵ ਡਾਈ ਮਿਲਾਰ ਮਹਲਾ ਤੀਜਾ ਹਮੇ ਬਿਖ ਮਨ ਮਾਰਿਆ ਬਿਖ ਮਾਇਆ ਹਾ ਦਿਖ ਲਦਮੋਇਆ ਲਦਿਆ ਜਗਰ ਭਾਰੀ ਗਰੜ ਸ਼ਬਦ ਮੁਖ ਪਵਿਆ ਹਮੇ ਬੇਖਰ ਮਾਰੀ ਮਨ ਰੇ ਹਮ ਮਦ ਭਾਰੀ ਗਰੜ ਸ਼ਬਦ ਮੁਖ ਪਾਇਆ ਹਮੇ ਸ਼ਬਦ ਜਲਾਰੀ ਮਨ ਰੇ ਹਮੇ ਮਦ ਭਾਰੀ ਪਗਲ ਜਤਨ ਜਾਇ ਤਰਨਾ ਹਾਂ ਗੁਰਮੁਖ ਤਤ ਵਿਚਾਰੀ ਰਹਾਵ ਤ੍ਰੈ ਗੁਣ ਮਾਇਆ ਮੋਹ ਪਸਾਰਾ ਵਿੱਚ ਵਰ ਸੁਭ ਵਰਤ ਆਕਾਰੀ ਤ੍ਰਿਯ ਗੁਣ ਸਤਸੰਗਤ ਪਾਈ ਨਦਰੀ ਪਰ ਉਤਾਰੀ ਚੰਦਨ ਸੁਗੰਧ ਸੁਗੰਧ ਵਿਵਾਸਨਾ ਵਿਕਾਰ ਹਰਜਨ ਕਰਨੀ ਕੀਰਤ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ ਹਰ ਹਰ ਉਤਾਰ ਨਾਨਕ ਸਤਿਗੁਰ ਪੂਰਾ ਪਾਇਆ ਹਾਂ

0: ਸਾਧ ਇਹ ਮਾਨ ਗਿਰਹਿ ਕੇ ਮਨ ਉਦਾਸੀ ਕਵਨ ਹੂੰ ਅਵਰਨ ਕਾ ਸਦਾ ਬਨਾਸੀ ਕੇ ਮਨ ਵਰਨ ਪਾਪ ਪੂਰ ਕਿਸ ਨੇੜੇ ਕਿਸ ਅੱਖਾ ਦੂਰ ਮਨ ਚੰਚਲ ਬਹੁ ਚੋਟਾਂ ਖਾਏ ਇਹ ਮਨ ਚੰਚਲ ਕੇ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਿਤ ਮਨ ਕਰ ਵਿਚਾਰ ਅਵਗੇ ਬਹੁਤ ਪੜੇ ਉਠਾਵੇ ਭਾਰ ਹਮਾਇਆ ਮਮਤਾ ਕਤਲੇ ਹੁਕਮ ਕਰ ਸ੍ਰੇਸ਼ਟ ਪਾਈ ਗੁਰਪਾ ਸਾਦੀ ਪੂਜੋ ਪਾਈ ਸਦਾ ਰਹਿ ਨਾਮ ਲਿਵ ਲਾਈ ਮਮਤਾ ਗਾਢ ਸਾਚ ਲਾਈ ਸੋ ਪੰਡਿਤ ਜੁਗੋ ਤਿਨਾ ਗੁਰੂ ਨੇ ਪੰਡ ਉਤਾਰ ਅੰਤਰਾਵਾਰ ਆਪਸ ਇਹ ਮਹਾਨ ਹੁਕਮ ਕਰ ਸਿੱਟ ਪਾਈ ਸਲਾਇਆਮ ਸੋ ਪੰਡਿਤ ਸੋ ਤਿਹਾ ਜਗਮਨ ਆਇਆਮ ਸੋ ਅਣਦਿਨ ਇੱਕੋ ਨੰਬ ਖਾਣਾ ਬਿਨ ਸਤਿਗੁਰ ਪੇ ਸੇ ਬਿਨਾ ਕਹਿਤ ਨਾਨਕ ਕਿਰਪਾ ਸਦੀ ਬੁਝੋ ਇਸ ਵਿਚਾਰ ਵਿਚਾਰ ਕਹਿਤ ਨਾਨਕ ਸੱਚੇ ਸਾਹਿਬ ਕਹ ਨਾਨਕ ਤੂੰ ਸੱਚੇ ਸਾਹਿਬ ਨਾਮ ਕਿਰਪਾ ਤੇ ਹੋਏ ਸਭਨਾ ਮੈਂ ਇੱਕੋ ਇੱਕ ਵਿਖਾਣ ਜਾਂ ਇੱਕੋ ਵੇਖਦਾ ਇੱਕੋ ਜਾਣ ਦਾ ਕੋ ਬਖਸ਼ੇ ਮੇਲੇ ਸੋਏ ਇੱਥੇ ਉੱਥੇ ਸਾ ਸੁਖ ਹੋਏ ਗੁਣ ਗਾ ਗਾਵੈ ਸੋਏ ਕਹਿਤ ਨਾਨਕ ਪਰਮੁਖ ਪਰਮਾਈ ਜਮਕਾਲ ਮਾਰੇ ਪਤ ਗਵਾਈ ਸਤਿਗੁਰ ਕਿਸੇ ਪਰਮਾਈ ਮਹਿਲ ਕਰ ਪਾਈ ਗੁਰਮੁਖ ਨਾਮਰ ਧਿਆਈ ਨਾਮਰ ਧਿਆਈ ਪਾਪ ਜਲ ਜਾ ਸ਼ਬਦ ਗਾਵਨ ਹਾਰ ਦਸ ਜਿਸ ਵਾਰ ਬਿਨ ਪੁਰ ਪਰਮ ਭੁੱਲੇ ਬਹੁ ਮਾਏ ਆਹੋ ਮੈਂ ਮਮਤਾ ਬਹੁ ਬਹੁ ਵਧਾਇਆ ਬਿਨ ਦੂਜੇ ਪਾਏ ਮਨਮੁਖ ਦੁੱਖ ਪਾਇਆ ਤੂੰ ਆਪੇ ਕਤਕ ਮਥਾਹਾ ਗੁਰ ਸ਼ਬਦੀ ਜਪੀਐ ਸੱਚ ਲਾਹਾ ਹਾਜ਼ਰ ਹਜ਼ੂਰ ਵੇ ਪਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹਲਾ ਤੀਜਾ ਜੀਵੰਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਆਨੰਦਨ ਸਦ ਜਾਗੇ ਸਤਿਗੁਰ ਸੇਵੇ ਆਪ ਗਵਾਏ ਹੁਤਨ ਜਨ ਕੇ ਸਗ ਲਾਗੋ ਪਾਏ ਹੋ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੇ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹ ਅਗਿਆਨ ਗੁਬਾਰ ਮਨਮੁਖ ਮੋਹੇ ਮੁਕਤ ਗੁਵਾਰ ਆਨੰਦਨ ਧੰਦਾ ਕਰਤ ਵਿਹਾਏ ਮਰ ਮਰ ਜੰਮੇ ਮਿਲੇ ਸਜਾਏ ਗੁਰਮੁਖ ਰਾਮ ਨਾਮ ਲਿਵ ਲਾਈ ਕੂੜਾ ਲਾਲਚ ਨਾ ਲਪਟਾਈ ਜੋ ਕਿਛ ਹੋਵੈ ਸੋ ਸਹਿ ਸੁਭਾਏ ਹਰ ਰਸ ਪੀਵੈ ਰਸ ਰਸਾਏ ਕੂਟਮ ਦੇ ਕਿਸੇ ਬੁਝਾਈ ਆਪੇ ਗੁਰਮੁਖ ਦੇਵ ਡਿਆਈ ਜੋ ਤੁਰ ਮਿਲਿਆ ਸੋਹਣ ਆਨ ਮਿਲਾਈ ਹੈ ਵਿਛੜ ਨਾ ਜਾਈ ਨਾਨਕ ਹਰ ਨਾਮ ਸਮਾਏ ਮਿਲਾਰ ਮਹਲਾ ਤੀਜਾ ਰਸਨਾ ਰਾਮ ਨਾਮ ਸਭ ਕੋਈ ਕਹ ਸਤਿਗੁਰ ਸੇਵੇ ਤਾਂ ਨਾਮ ਲਹ ਬੰਧਨ ਤੋੜੈ ਮੁਕਤ ਕਰ ਰਹਿ ਗੁਰ ਸ਼ਬਦੀ ਅਸਥਿਰ ਕਰ ਬਹ ਮੇਰੇ ਮਨ ਕਾਹਿਰ ਉਸ ਕਰੀਜੈ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਅਣਦਿਨ ਹਿਰਦਰ ਬੀਜ ਰਹਾਉ ਬਾਬੀਹਾ ਖਿਨ ਖਿਨ ਬਿਲ ਲਾਏ ਬੇਨ ਪਿਰ ਦੇਖੇ ਨੀਂਦ ਨਾ ਪਾਏ ਇਹ ਵਿਛੋੜਾ ਸਹਿ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਬਹੁਵੇ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਵਿਦ ਵਿਚਾਰ ਵਿਖਿਆ ਮਹਿਲ ਵਿਖਿਆ ਵਪਾਰ ਮਰ ਜਨਮੈ ਫਿਰ ਹੋਏ ਖੁਆਰ ਗੁਰਮੁਖ ਤ੍ਰਿਆ ਗੁਣ ਉਰਧਾਰ ਗੁਰ ਮਨ ਮਨ ਸਭ ਕੋਏ ਗੁਰ ਬਚਨੀ ਮਨ ਸੀਤਲ ਹੋਏ ਚੋ ਜੁਗ ਸੋਭਾ ਨਿਰਮਲ ਜਨ ਸੋਏ ਰਾਗ ਮਲਾਰ ਮਹਲਾ ਚੌਥਾ ਘਰ ਪਹਿਲਾ ਚੁੱਪ ਦੇ ਕੂੰਕਰ ਸਤਿਗੁਰ ਪ੍ਰਸਾਦ ਅਣਦਿਨ ਹਾਰ ਹਰ ਧਿਆਈ ਹੋ ਹਿਰਦੈ ਮਤ ਗੁਰਮ ਦੁਖ ਸਾਰੀ ਸਭਾ ਸਾ ਮਨਸਾ ਗੁਰਮ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਤਾਰੀ ਨੈਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਕਸਿਓ ਜਨ ਹਰ ਭੇਟ ਬਨਵਾਰੀ ਰਹਾਉ ਜਨੈਸਾ ਨਾਮ ਸਰ ਮੇਰਾ ਹਰ ਹਰ ਤਿਸਕ ਗੁਲ ਲਾਗੀ ਗਾਰੀ ਹਰ ਤਿਸਕ ਗੁਲ ਪ੍ਰਸੂਤ ਨਾ ਕਰੀਓ ਤਿਸ ਵਿਧਵਾ ਕਰਮੈ ਤਾਰੀ ਹਰ ਹਰ ਅਨ ਮਿਲਾਵ ਗੁਰ ਸਾਧੂ ਜੇ ਸਹਿਨਾ ਸਰ ਤਾਰੀ ਗੁਰ ਰੀਠੇ ਗੁਰ ਕਾ ਸਿੱਖ ਬਿਕਸੈ ਜੋ ਬਾਲਕ ਦੇਖ ਮੈਂ ਤਾਰੀ ਤਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੈ ਭੀਤ ਕਰਾਰੀ ਗੁਰਪੂਰੈ ਹੋਮੈ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹਲਾ ਚੌਥਾ ਗੰਗਾ ਜਮਰਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀਤਾ ਆਈ ਕਿਲ ਵਿਖ ਮੈਲ ਭਰੇ ਹਮਰੇ ਪਰ ਹਮਰੇ ਵਿੱਚ ਹਮ ਮੈਲ ਧੂਰ ਸਾਧੂ ਕੀ ਧੁਰ ਗਵਾਈ ਰਹਾਉ ਜਹਰ ਨਵੀ ਥਵੈ ਭਾਗੀਰਥ ਆਣੀ ਕੇਦਾਰ ਥਾਂ ਪਿਉ ਮੈਸਾਈ ਕਾਸੀ ਕਿਸਨ ਚਰਾਵਤ ਗਾਉ ਮਿਲ ਹਰਜਨ ਸੋ ਬਹਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੇ ਤੁਰ ਸਾਧੂ ਕਿਤਾਈ ਹਰਿ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਤ ਕੀ ਧੁਰ ਮੁਖ ਲਾਈ ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸੁਆਮੀ ਤਿਤਨੀ ਲੋਚੇ ਤੁਰ ਸਾਧੂ ਕੀ ਤਾਈ ਨਾਨਕ ਲਲਾਟ ਹੋਵੇ ਜਿਸ ਲਿਖਿਆ ਤੇ ਸਾਧੂ ਧੂਰ ਲੈ ਹੇ ਤਿਤਨੀ ਹੈ ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਤ ਕੀ ਧੁਰ ਮੁਖ ਲਾਈ ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸੁਆਮੀ ਤਿਤਨੀ ਲੋਚੈ ਤੁਰ ਸਾਧੂ ਕੀ ਤਾਈ ਨਾਨਕ ਲਾਟ ਹੋਵੇ ਜਿਸ ਲਿਖਿਆ ਤੇ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੇ ਤਿਸ ਕੀ ਭੂਖ ਦੁੱਖ ਸਭ ਉਤਰੈ ਜੋ ਹਰ ਗੁਣ ਹਰ ਉਚਰ ਹੈ ਜਪ ਮਨ ਹਰ ਹਰ ਹਰ ਨਿਸਤਰ ਹੈ ਗੁਰ ਕੈ ਬਚਨ ਕਰਨ ਸੁਨਤ ਆਵੈ ਭਵ ਸਾਗਰ ਪਾਰ ਪਰਿ ਰਹਾਉ ਤਿਸ ਜਨ ਕੇ ਹਮ ਫਾਟ ਵਿਹਾਜੇ ਜਿਸ ਹਰ ਹਰ ਕਿਰਪਾ ਕਰੇ ਹਰ ਜਨ ਕੋ ਮਿਲਿਆ ਸੁਖ ਪਾਈਐ ਅਬ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤ ਜਾਂ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਾਰ ਬਿਸ ਫੂਟ ਮਰੇ ਜਿਨਹੇ ਪ੍ਰੀਤ ਲਾਈ ਸੋ ਜਾਨਾ ਜਾ ਕਹਿ ਜਾਨਾ ਜਿਸ ਮਨ ਤਰੇ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਸਭ ਕੀਨੇ ਤਿਤਨੇ ਸਰਕਾਰ ਲਿਖਾਵੈ ਤਿਤਨੇ ਸਰਕਾਰ ਲਿਖਾਵੈ ਜਿਨ ਇਹ ਹਰ ਭੂਖ ਲਗਾਨੀ ਹੀ ਹਰ ਜਨ ਕੋ ਹਰ ਭੁਖ ਲਗਾਨੀ ਜਨ ਤ੍ਰਿਪਤੇ ਜਾ ਹਰ ਗੁਣ ਹਰ ਵਿਚਰੈ ਤਿਸ ਜਨ ਕੇ ਹਮ ਹਟ ਵਿਹਾਜੇ ਜਿਸ ਹਰ ਕਿਰਪਾ ਕਰੇ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੇ ਹਰ ਜਨ ਕੋ ਹਰ ਭੁਖ ਲਗਾਨੀ ਜਨ ਤ੍ਰਿਪਤੇ ਜਾ ਹਰ ਗੁਣ ਵਿਚਰੇ ਹਰ ਕਾ ਜਾਨ ਹਰ ਜਲ ਕਾ ਮੀਨਾ ਹਰ ਬਿਸਤ ਫੂਟ ਮਰੈ ਜਿਨਹੇ ਪ੍ਰੀਤ ਲਾਈ ਸੋ ਜਾਨਾ ਕਹਿ ਜਾਨਾ ਜਿਸ ਮੰਤਰ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੁਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰ ਲਾਵੈ ਸਤਿਗੁਰ ਹਰ ਹਰ ਨਾਮ ਦ੍ਰਿੜਾਵੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉ ਜਲ ਜਗਤ ਤਰਾਵੈ ਹਰ ਜਨ ਕੋ ਹਰ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪਾ ਪਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੈ ਪਰਮ ਭੁੱਲੇ ਅਗਿਆਨੀ ਅੰਦਲੇ ਪ੍ਰਾਮ ਪਰਮ ਫੂਲ ਤੁਰਾਵੈ ਨਿਰਜੀਵ ਪੂਜੈ ਮੜਾ ਸਰੇਵੈ ਸਭ ਬਿਰਥੀ ਘਾਲ ਗਵਾਵੈ ਬ੍ਰਹਮ ਵਿਦੇ ਸੋ ਸਤਿਗੁਰ ਕਹੀਐ ਹਰਜਨ ਹਰ ਕਥਾ ਸੁਣਾਵੈ ਤਿਸ ਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁ ਬਿਦ ਸਤਕਰਮਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾਵੈ ਸਤਿਗੁਰ ਦੇਵ ਪ੍ਰਤਾਖਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਤਨੇ ਜਿਨ ਕੇ ਹੀਰ ਬਸ ਮੇਰਾ ਹਾਥ ਸਤਿਗੁਰ ਤੇ ਸੰਤ ਭਲੇ ਭਲਪਾਂਤ ਤਿਨ ਦੇਖੇ ਮੇਰਾ ਮਨ ਬਿਗਸੈ ਹਉ ਤਿਨ ਕਹਿ ਸਦਬਲ ਜਾਤ ਗਿਆਨੀ ਹਰ ਬੋਲੋ ਤਿਨ ਰਾਤ ਤਿਸ ਜਿਨ ਕੀ ਤਿਸ ਕੀ ਨਾ ਭੁੱਖ ਸਭ ਉਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਉ ਹਰ ਕੇ ਦਾਸ ਸਾਧ ਸਖਾ ਜਾਨ ਜਿਨ ਮਿਲਿਆ ਲੈ ਜਾਹੇ ਭਰਾਂਤ ਤਿਸ ਜਿਉਂ ਜਾਲ ਦੁੱਧ ਭਿੰਨ ਭਿੰਨ ਕਾਢੇ ਚੁਣ ਹੰਸਲਾ ਤੋ ਦੇਹੀ ਤੇ ਚੁਣ ਕਾਢੈ ਸਾਧੂ ਹਉਮੈ ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਸ ਤਿਨ ਜਨ ਕੋ ਤਿਨ ਕੋ ਕਿਆ ਕੋ ਕੀ ਦੇਖ ਵੱਲ ਆਪ ਹੀ ਜਾਪੇ ਹੀ ਖਾਂਤ ਹਰ ਕਾ ਚੈਨ ਸੋਈ ਜਨ ਹਰ ਕਾ ਆਪੇ ਹੇ ਜਨ ਮੈਂ ਆਪ ਰਖਾਂਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤ ਤਰੀ ਤਰਾਂਤ ਮਲਾਰ ਮਹੱਲਾ ਚੌਥਾ ਅਗਮ ਗੋਚਰ ਨਾਮ ਹਰ ਉੱਤਮਰ ਕਿਰਪਾ ਤੇ ਜਪ ਲਿਆ ਸਤਸੰਗ ਸਾਧ ਪਾਈ ਵੱਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਆਨੰਦਿਨ ਆਨੰਦ ਪਿਆ ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਪਰਮਪੁ ਗਇਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖਾਂ ਮੈਂ ਰੋਗ ਗਇਆ ਜੋ ਆਨੰਦਿਨ ਹਿਰਦੈ ਨਾਮ ਧਿਆਵਾ ਹੈ ਸਭ ਜਨਮ ਤਿਨਾਂ ਕਾ ਸਫਲ ਪਿਆ ਉਹ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੁਲਪੀ ਪਰ ਪਿਆ ਤੁਦ ਆਪੇ ਆਪ ਪਾਇਆ ਸਭ ਜਗ ਤੁਦ ਆਪੇ ਵੈਸ ਕਰ ਲਿਆ ਜਨ ਨਾਨਕ ਕੋ ਪ੍ਰਭ ਕਿਰਪਾ ਤਾਰੀ ਬਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀ ਆਹ ਤ੍ਰਿਸ਼ਨਾ ਭੁੱਖ ਨ ਜਾਈ ਮਨ ਮੁਖ ਮੁੜ ਜਲ ਤੇ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸ ਨ ਚੇਤਾ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਇਆ
1: ਕਾਮ ਕ੍ਰੋਧ ਡੁੱਬੈ ਅਭਿਮਾਨੀ ਹੋਂ ਮੈਂ ਵਿੱਚ ਜਲ ਜਾਈ। ਤਿੰਨ ਸਿੱਧ ਨਾ ਹੋਈ ਬੁੱਧ ਨਾ ਪਾਈ, ਮਤ ਮਤ ਮਲੋਭ ਲਹਿ ਦੁਖ ਪਾਈ। ਗੁਰ ਬਿਹੂਨ ਮਹਾ ਦੁਖ ਪਾਇਆ, ਜਮ ਪਕੜੈ ਬਿਲ ਲਾਈ। ਹਰ ਕਾ ਨਾਮ ਗੂਚਰ ਪਾਇਆ, ਗੁਰਮੁਖ ਸਹਿ ਸੁਭਾਈ। ਨਾਮ ਨਿਧਾਨ ਵਸਿਆ ਕਟੇ ਅੰਤਰ, ਰਸਨਾ ਹਰ ਗੁਣ ਗਾਏ। ਸਦਾਨੰਦ ਰਹਿ ਦਿਨ ਰਾਤੇ, ਏਕ ਸ਼ਬਦ ਲਿਵਲਾਈ। ਨਾਮ ਪਦਾਰਥ ਸਹਿਜੇ ਪਾਇਆ, ਏ ਸਤਿਗੁਰ ਕੇ ਵਡਿਆਈ। ਸਤਿਗੁਰ ਤੇ ਹਰ ਹਰ ਮਨ ਵਸਿਆ, ਸਤਿਗੁਰ ਕਉ ਸਦ ਬਲ ਜਾਈ। ਮਨ ਤਨ ਪਰਖੋ ਸਵ ਆਗੈ, ਗੁਰ ਚਰਣੀ ਚਿਤ ਲਾਏ। ਆਪਣੀ ਕਿਰਪਾ ਕਰੋ ਗੁਰ ਪੂਰੈ, ਆਪੇ ਲਿਹੁ ਮਿਲਾਈ। ਹਮ ਲੋਹ ਗੁਰ ਨਾਵ ਬੋਹਿਤਾ, ਨਾਨਕ ਪਾਰ ਲਗਾਈ। ਮਲਾਰ ਮਹਲਾ ਚੌਥਾ, ਪੜਤਾਲ ਘਰ ਤੀਜਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾ ਸੰਗਤ ਹਰ ਤੋਰ ਰਹਾਉ। ਹਰ ਤਨ ਬੰਜੋ ਹਰ ਤਨ ਸੰਚੋ, ਜਿਸ ਲਾਗਤ ਹੈ ਨਾਹੀ ਚੋਰ। ਚਾਤ੍ਰਿਕ ਮੋਰ ਬੋਲਤ ਦਿਨ ਰਾਤੇ, ਸੁਨਕਨ ਹਰ ਕੀ ਕੋਰ। ਜੋ ਬੋਲਤ ਹੈ ਮਿਰਗ ਮੀਨ ਪੇਖਾਰੂ, ਸੋ ਬਿਨ ਹਰ ਜਾਪਤ ਹੈ ਨਾਹੀ ਹੋਰ। ਨਾਨਕ ਜਨ ਹਰ ਕੀਰਤ ਗਾਈ, ਛੂਟ ਗਏ ਜਮ ਕਾ ਸਭ ਸੂਰ। ਮਲਾਰ ਮਹਲਾ ਚੌਥਾ।

ਭਾਗੀ ਮਲਾਰ ਮਹੱਲਾ ਪੰਜਵਾਂ। ਮਾਈ ਮੋ ਪ੍ਰੀਤਮ ਦੇਹੁ ਮਿਲਾਈ, ਸਗਲ ਸਹੇਲੀ ਸੁਖ ਪਰਸੂਤੇ, ਜੈ ਕਰ ਲਾਲ ਬਸਾਈ ਰਾਉ। ਮੋਹ ਅਵਗੁਣ ਪ੍ਰਭ ਸਦਾ ਦਿਆਲਾ, ਮੋ

ਕੇ ਗੁਰ ਸਤਿਗੁਰ ਪੁਰਖ ਸੁਖਦਾਏ ਏਕ ਨਿਮਖ ਮੈਂ ਮੇਰਾ ਸਭ ਦੁੱਖ ਕਟਿਆ ਨਾਨਕ ਸੁਖ ਰਹਿਣ ਬਿਹਾਈ ਮਲਾਰ ਮਹਲਾ ਪੰਜਵਾਂ।

0: ਕਰ ਕਿਰਪਾ ਕਿਲਵਿਕ ਸਭ ਕਾਟੇ, ਨਾਮ ਨਿਰਮਲ ਮਨ ਦੀਆ, ਗੁਰ ਨਿਧਾਨ ਨਾਨਕ ਮਨ ਵਸਿਆ, ਬੌੜ ਦੁਖ ਨਾ ਥੀਆ। ਮਲਾਰ ਮਹਲਾ ਪੰਜਵਾਂ। ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ, ਪ੍ਰੇਮ ਭਗਤ ਆਪਣੋ ਨਾਮ ਦੀ ਜੈ, ਦਿਆਲ ਅਨੁਗ੍ਰਹਿ ਧਾਰੇ ਰਹਾਉ। ਸਿਮਰੋ ਚਰਨ ਤੋਹਾਰੇ ਪ੍ਰੀਤਮ, ਹਿਰਦੈ ਤੁਮਾਰੀ ਆਸਾ, ਸੰਤ ਜਨਾ ਪੈ ਕਰਹੁ ਬਿਨੰਤੀ, ਮਨ ਦਰਸ਼ਨ ਕੀ ਪਿਆਸਾ। ਬਿਸ਼ਰਤ ਮਰਨ ਜੀਵਨ ਹਰ ਮਿਲਤੇ, ਜਨ ਕੋ ਦਰਸ਼ਨ ਦੀਜੇ, ਨਾਮ ਆਧਾਰ ਜੀਵਨ ਜਨ ਨਾਨਕ।
1: ਆਪ ਆਪਣੇ ਪ੍ਰੀਤਮ ਸੁਭਨ ਆਈ, ਰਾਜਾ ਰਾਮ ਰਮਤ ਸੁਖ ਪਾਇਓ, ਬਰਸ ਮੇਘ ਸੁਖਦਾਈ ਰਹਾਉ। ਇੱਕ ਪਲ ਵਿਸਰਤ ਨਹੀਂ ਸੁਖ, ਸਾਗਰ ਨਾਮ ਨਵ ਨਿਧ ਪਾਈ, ਉਦੋਤ ਭਇਓ ਪੂਰਨ ਭਾਵੀ, ਕੋ ਭੇਟੇ ਸੰਸਹਾਈ। ਸੁਖ ਉਪਜੇ ਦੁਖ ਸਗਲ ਬਿਨਾਸੇ, ਪਾਰ ਬ੍ਰਹਮ ਲੈ ਵਿਲਾਈ, ਤਰਿਓ ਸੰਸਾਰ ਕਠਨ ਪਏ ਸਾਗਰ, ਹਰ ਨਾਨਕ ਚਰਨ ਧਿਆਈ। ਮਿਲਾਰ ਮਹੱਲਾ ਪੰਜਵਾਂ। ਕਨ ਹਰ ਬਰਸ ਸਗਲ ਜਗ ਛਾਇਆ, ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ, ਅਨੰਤ ਮੰਗਲ ਸੁਖ ਪਾਇ ਰਹਾਉ। ਮਿਟੇ ਕਲੇਸ਼ ਤ੍ਰਿਸ਼ਨ ਸਭ ਜੀ, ਪਾਰ ਬ੍ਰਹਮਨ ਧਿਆਇਆ, ਸਤਸੰਗ ਜਨਮ ਮਰਨ ਨਿਵਾਰੇ, ਬਹੁਰ ਨ ਕਤੂ ਧਾਇਆ। ਮਨ ਤਨ ਨਾਮ ਨਿਰੰਜਨ ਰਾਤੋ, ਚਰਨ ਕਮਲ ਲਿਵਲਾਇਆ, ਅੰਗੀਕਾਰ ਕਿਉ ਪ੍ਰਭ ਆਪਣੇ, ਨਾਨਕ ਦਾਸ ਸਰਨਾਇਆ। ਮਲਾਰ ਮਹੱਲਾ ਪੰਜਵਾਂ। ਬਿਸ਼ਰਤ ਕਿਉ ਜੀਵੇ ਓ ਜੀਵਨ, ਜਿਤੇ ਉਲਾਸ ਹਸ ਮਿਲਬੇ ਕੀ, ਚਰਨ ਕਮਲ ਰਸ ਪੀਵਨ ਰਹਾਉ। ਜਿਨ ਕੋ ਪਿਆਸ ਤੁਮਾਰੀ ਪ੍ਰੀਤਮ, ਤਿਨ ਕੋ ਅੰਤਰ ਨਾਹੀ, ਜਿਨ ਕੋ ਬਿਸਰ ਮੇਰੋ ਰਾਮ ਪਿਆਰਾ, ਸੇ ਮੂਏ ਮਰ ਜਾਹੀ। ਮਨ ਤਨ ਰਵ ਰਹਿਆ ਜਗਦੀਸ਼ਰ, ਭਿਖ ਸਦਾ ਹਜੂਰੇ, ਨਾਨਕ ਰਵ ਰਹਿਆ ਸਵੰਤਰ, ਸਰਬ ਰਹਿਆ ਭਾਰ ਪੂਰੇ। ਮਲਾਰ ਮਹੱਲਾ ਪੰਜਵਾਂ। ਹਰ ਕੈ ਭਜਨ ਕੌਣ ਕੌਣ ਨਾ ਤਾਰੇ, ਖਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹਾ ਤਨ, ਸਧੂ ਸੰਗ ਉਧਾਰੇ ਰਹਾਉ। ਦੇਵ ਕੁਲ ਦੈਤ ਕੁਲ ਜਲਖ ਕਿੰਨਰ, ਨਰ ਸਾਗਰ ਉਤਰੇ ਪਾਰੇ, ਜੋ ਜੋ ਭਜਨ ਕਰੇ ਸਾਧੂ ਸੰਗ, ਤਾਂ ਕੇ ਦੁਖ ਵਿਦਾਰੇ। ਕਾਮ ਕ੍ਰੋਧ ਮਹਾਂ ਭਿਖਿਆ ਰਾ, ਸਿਮਤੇ ਪੈ ਨਿਰਾਰੇ, ਦੀਨ ਦਇਆਲ ਜਪੈ ਕੁਰਨਾਮੈ, ਨਾਨਕ ਸਦ ਬਲਿਹਾਰੇ। ਮਲਾਰ ਮਹੱਲਾ ਪੰਜਵਾਂ। ਆਜ ਮੈਂ ਬੈਸਿਓ ਹਰ ਹਾਟ, ਨਾਮ ਰਾਸ ਸਾਂਝੀ ਕਰ ਜਨ ਸੁ, ਜਾਉ ਨਾ ਜਮ ਕੈ ਘਾਟ ਰਹਾਉ। ਤਾਰ ਅਨੁਗ੍ਰਹ ਪਾਰਵਨ ਰਾਖੇ, ਭ੍ਰਮ ਕੇ ਖੁੱਲੇ ਕਪਾਟ, ਬੇਸ਼ੁਮਾਰ ਸਭ ਪ੍ਰਪਾਇਆ, ਲਾਹਾ ਚਰਨ ਨਿਧ ਖਾਟ, ਸ਼ਰਨ ਗਹੇ ਚੁੱਤ ਅਬਿਨਾਸੀ, ਕਿਲਵੇ ਕਾਢੇ ਹੈ ਛਾਂਟ, ਕਲ ਕਲੇਸ਼ ਮਿਟੇ ਦਸ ਨਾਨਕ, ਬੋੜ ਨਾ ਜੋਨੀ ਮਾਟ। ਮਲਾਰ ਮਹੱਲਾ ਪੰਜਵਾਂ। ਬਹੁਬਿਧ ਮਾਇਆ ਮੋਹਿ ਰਾਨੋ, ਕੋਟ ਮਦੇ ਕੁੰਬਿਰਲਾ, ਸੇਵਕੋ ਪੂਰਨ ਭਗਤ ਚਰਾਨੋ, ਰਹਾਓ ਏਤੇ ਡੋਲ ਡੋਲ ਸ੍ਰਮ ਪਾਇਓ, ਤਨ ਤਨ ਹੁਤ ਬਿਰਾਨੋ। ਲੋਕ ਦੁਰਾਇ ਕਰਤ ਠਗਿਆਈ, ਹੋ ਤੋ ਸੰਗ ਨ ਜਾਨੋ, ਮ੍ਰਿਗ ਪੰਖੀ ਮੀਨ ਦੀਨੀ, ਚੇ ਸੰਕਟ ਫਿਰ ਆਨੋ, ਕੋ ਨਾਨਕ ਪਾਹਨ ਪ੍ਰਭ ਤਾਰੋ, ਸਤਸੰਗ ਸੁਖ ਮਾਨੋ। ਮਲਾਰ ਮਹੱਲਾ ਪੰਜਵਾਂ। ਦੁਸ਼ਟ ਮੋਹਿ ਵਿਖਾਈ ਰੀ ਮਾਈ, ਜਿਸ ਕੇ ਜੀਤ ਨਹੀਂ ਰਖ ਲੀਨੇ, ਮੇਰੇ ਪ੍ਰਭ ਕੋ ਕਿਰਪਾ ਆਇ ਰਹਾ। ਅੰਤਰ ਜਾਮੀ ਸਭ ਮੈਂ ਵਰਤਾ, ਤਾਂ ਪਉ ਕੈਸਾ ਭਾਈ, ਸੰਗ ਸਹਾਈ ਛੁੜ ਨਾ ਜਾਈ, ਪ੍ਰਭ ਦੀਸੈ ਸਭ ਨਿਠਾਈ। ਅਨਾਥਾ ਨਾਥ ਦੀਨ ਦੁਖ ਭੰਜਨ, ਆਪ ਲੇ ਲੜ ਲਾਈ, ਹਰ ਕੀ ਓਟ ਜੀਵੇ ਦਾਸ ਤੇਰੇ, ਨਾਨਕ ਪ੍ਰਭ ਸੁਰਨਾਈ। ਮਲਾਰ ਮਹੱਲਾ ਪੰਜਵਾਂ। ਮਾਣ ਮੇਰੇ ਹਰ ਕੇ ਚਰਨ ਰਵੀਜੈ, ਦਰਸ਼ਨ ਪਿਆਸ ਮੇਰੂ ਮਨ ਮੋਹਿ, ਅਰ ਪੰਖ ਲਗਾਏ ਮਲੀਜ ਰਹਾਉ। ਖੋਜਤ ਖੋਜਤ ਮਾਰਗ ਪਾਇਓ, ਸਾਧੂ ਸੇਵ ਕਰੀ ਜੈ, ਤਾਰ ਅਨੁਗ੍ਰਹ ਸਵਾਮੀ ਮੇਰੇ, ਨਾਮ ਮਹਾਰਸ ਪੀਜੈ, ਤ੍ਰਾਹਿ ਤ੍ਰਾਹਿ ਕਰ ਸਰਨੀ ਆਏ, ਅਜਲ ਤੋਂ ਕਿਰਪਾ ਕੀਜੈ, ਕਰ ਗਏ ਲਿਹੁ ਦਾਸ ਆਪਣੇ ਕੋ, ਨਾਨਕ ਆਪਣੋ ਕੀਜੈ। ਮਲਾਰ ਮਹੱਲਾ ਪੰਜਵਾਂ। ਪ੍ਰਭ ਕੋ ਭਗਤ ਵੈਸ਼ਲ ਬਿਰਦਾਇਓ, ਨਿੰਦਕ ਮਾਰ ਚਰਨ ਤਲ ਦੀਨੇ, ਆਪਣੋ ਜਸ ਵਰਤਾਇਓ ਰਹਾਓ। ਜੈ ਜੈਕਾਰ ਕਿਨੋ ਸਭ ਜਗ ਮੈਂ ਦੀਆ, ਦਇਆ ਜੀਨ ਮੈਂ ਪਾਇਓ, ਕੰਠ ਲਾਏ ਆਪਣੋ ਦਾਸ ਰਾਖਿਓ, ਤਾਤੀ ਭਾਵ ਨ ਲਾਇਓ, ਅੰਗੀਕਾਰ ਕੀਓ ਮੇਰੇ ਸਵਾਮੀ, ਭ੍ਰਮ ਭੁ ਮਿਟ ਸੁਖਾਇਓ, ਮਹਾਂ ਆਨੰਦ ਕਰੋ ਦਾਸ ਹਰ ਕੇ, ਨਾਨਕ ਵਿਸਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ। ਚੌਪਦੇ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰਮੁਖ ਦੀਸੈ ਬ੍ਰਹਮ ਪਸਾਰ, ਗੁਰਮੁਖ ਤ੍ਰੈ ਗੁਣੀਆਂ ਵਿਸਥਾਰ, ਗੁਰਮੁਖ ਨਾਦ ਵੇਦ ਵਿਚਾਰ, ਬਿਨ ਗੁਰ ਪੂਰੇ ਕੋ ਰੰਧਾਰ, ਮੇਰੇ ਮਨ ਗੁਰ ਗੁਰ ਕਰ ਸਦਾ ਸੁਖ ਪਾਈ, ਗੁਰ ਉਪਦੇਸ਼ ਹਰ ਹਿਰਦੈ ਬਸਿਓ, ਸਾਸ ਗ੍ਰਾਸ ਆਪਣਾ ਖਸਮ ਧਿਆਈਐ ਰਹਾਉ, ਗੁਰ ਕੇ ਚਰਨ ਵਿਟੋ ਬਲ ਜਾਉ, ਗੁਰ ਕੇ ਗੁਣ ਅਣਦ ਨਿਤ ਗਾਉ, ਗੁਰ ਕੀ ਧੂੜ ਕਰੋ ਇਸ਼ਨਾਨ, ਸਚੀ ਦੁਰਗੈ ਪਾਈਐ ਮਾਨ, ਗੁਰ ਬੋਹਿਤ ਭਵਜਲ ਤਾਰਨ ਹਾਰ, ਗੁਰ ਭੇਟੇ ਨ ਹੋਈ ਜੋ ਨ ਅਵਤਾਰ, ਗੁਰ ਕੀ ਸੇਵਾ ਸੋ ਜਨ ਪਾਏ, ਜਾਂ ਕੋ ਕਰਮ ਲਿਖਿਆ ਤੁਰ ਆਏ, ਗੁਰ ਮੇਰੀ ਜੀਵਨ ਗੁਰ ਆਧਾਰ, ਗੁਰ ਮੇਰੀ ਵਰਤਨ ਗੁਰ ਪਰਵਾਰ, ਗੁਰ ਮੇਰਾ ਖਸਮ ਸਤਿਗੁਰ ਸਰਨਾਈ, ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਏ, ਮਿਲਾਰ ਮਹੱਲਾ ਪੰਜਵਾਂ, ਗੁਰ ਕੇ ਚਰਨ ਹਿਰਦੈ ਵਸਾਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਆਪਣੇ ਸੇਵਕ ਕੋ ਲੈ ਪ੍ਰਭ ਲਾਏ, ਤਾਂ ਕੀ ਕੀਮਤ ਕਹੀ ਨਾ ਜਾਏ, ਕਰ ਕਿਰਪਾ ਪੂਰਨ ਸੁਖ ਦਾਤੇ, ਤੁਮਰੀ ਕਿਰਪਾ ਤੇ ਤੂੰ ਚੇਤ ਆਵਾ, ਹਠ ਪੈ ਤੇਰਾ ਰੰਗ ਰਤੇ ਰਹਾਉ, ਗਾਵਣ ਸੁਣ ਸਭ ਤੇਰਾ ਭਾਣਾ, ਹੁਕਮ ਬੂਝੇ ਸੋ ਸਭ ਸਮਾਣਾ, ਜਪ ਜਪ ਜੀਵੈ ਤੇਰਾ ਨਾਉ, ਤੁਝ ਬਿਨ ਦੂਜਾ ਨਾ ਹੀ ਠਾਉ, ਦੁਖ ਸੋ ਕਰਤਾ ਹੁਕਮ ਰਜਾਏ, ਭਾਣਾ ਬਖਸ਼ ਭਾਣਾ ਦੇ ਸਜਾਏ, ਦੋਹਾਂ ਸਿਰਿਆਂ ਕਾ ਕਰਤਾ ਆਪ, ਕੁਰਬਾਨ ਜਾਈ ਤੇਰਾ ਪ੍ਰਤਾਪ, ਤੇਰੀ ਕੀਮਤ ਤੂੰ ਹੈ ਜਾਣੈ, ਤੂੰ ਆਪੇ ਬੂਝੇ ਸੁਨਾਪ ਵਖਾਣਾ, ਸਹੀ ਭਗਤ ਜੋ ਤੁਧ ਪਾਣੇ, ਨਾਨਕ ਤਿਨ ਕਹਿ ਸਦ ਕੁਰਬਾਨ, ਮਲਾਰ ਮਹੱਲਾ ਪੰਜਵਾਂ, ਪਰਮੇਸ਼ਰ ਹੋਆ ਦਇਆਲ, ਮੇਘ ਵਰਸਾ ਅੰਮ੍ਰਿਤ ਤਾਰ, ਸਗਲੇ ਜੀ ਜਨ ਤ੍ਰਿਪਤਾ ਸਿਕਾਰ ਜਾਏ, ਪੂਰੇ ਰਸੇ ਸਦਾ ਸਮ ਨਾਮ ਸਮਾਲ, ਗੁਰਪੂਰੇ ਕੀ ਸੇਵਾ ਪਾਇਆ, ਇੱਥੇ ਉੱਥੇ ਨਿਭਰ ਨਾਲ ਰਹਾਉ, ਦੁੱਖ ਭੰਨਾ ਪੈ ਭੰਜਨ ਹਾਰ, ਆਪਣਾ ਜੀਆਂ ਕੀ ਕੀਤੀ ਸਾਰ, ਰੱਖਣ ਹਰ ਸਦਾ ਮਿਹਰਬਾਨ, ਸਦਾ ਸਜਾਈਐ ਕੁਰਬਾਨ, ਕਾਲ ਗਵਾਇਆ ਕਰਤਾ ਆਪ, ਸਦਾ ਸਦਾ ਮਨ ਤਿਸਨੋ ਜਾਪ, ਦ੍ਰਿਸ਼ ਧਾਰ ਰਾਖੇ ਸਭ ਜੰਤ, ਗੁਣ ਗਾਵੋ ਨਿਤ ਨਿਤ ਭਗਵੰਤ, ਏਕੋ ਕਰਤਾ ਆਪੇ ਆਪ, ਹਰ ਕੇ ਭਗਤ ਜਾਣਾ ਪ੍ਰਤਾਪ, ਨਾਵੇ ਕਿ ਪੈਜ ਰੱਖਦਾ ਆਇਆ, ਨਾਨਕ ਬੋਲੇ ਤੁਸ ਕਾ ਬੁਲਾਇਆ, ਮੱਲਾ ਮਹੱਲਾ ਪੰਜਵਾਂ, ਗੁਰ ਸਰਨਾਈ ਸਰ ਸਗਲ ਨਿਧਾਨ, ਸਾਚੀ ਦਰਗੈ ਪਾਈਏ ਮਾਨ, ਭਰਮ ਭਉ ਦੁਖ ਦਰਦ ਸਭ ਜਾਏ, ਸਾਧ ਸੰਗ ਹਰ ਸਦ ਹਰ ਗੁਣ ਗਾਏ, ਮਨ ਮੇਰੇ ਗੁਰਪੂਰਾ ਸਲਾਹੇ, ਨਾਮ ਨਿਧਾਨ ਜਪੋ ਦਿਨ ਰਾਤੀ, ਮਨ ਚਿੰਦੇ ਫਾਲ ਪਾਏ ਰਹਾਉ, ਸਤਿਗੁਰ ਜੇਵੜ ਅਵਰ ਨਾ ਕੋਈ, ਗੁਰ ਪਰਮ ਪਰਮੇਸ਼ਰ ਸੋਏ, ਜਨਮ ਮਰਨ ਦੁਖ ਤੇ ਰੱਖੇ, ਮਾਇਆ ਬਿਖ ਫਿਰ ਬੌੜ ਨਾ ਚੱਖੇ, ਗੁਰ ਕੀ ਮਹਿਮਾ ਕਥਨ ਨਾ ਜਾਏ, ਗੁਰ ਪਰਮੇਸ਼ਰ ਸਚ ਨਾਏ, ਗੁਰ ਸੰਜਮ ਕਰਨੀ ਸਭ ਸਾਚੀ, ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ, ਗੁਰ ਪੂਰਾ ਪਾਈਏ ਵੱਡ ਭਾਗ, ਕਾਮ ਕੋ ਲੋਭ ਤਾਣ ਤੇ ਮਨ ਤੇ ਤਿਆਗ, ਕਰ ਕਿਰਪਾ ਗੁਰ ਚਰਨ ਨਿਵਾਸ, ਨਾਨਕ ਕੀ ਪ੍ਰਭ ਸਚੇ ਅਰਦਾਸ, ਰਾਗ ਮਲਾਰ ਮਹੱਲਾ ਪੰਜਵਾਂ, ਪੜਤਾਲ ਕਰਤੀ ਜੈ ਕੋਕਰ, ਸਤਿਗੁਰ ਪ੍ਰਸਾਦ ਗੁਰ ਮਨਾਰ ਪੈ ਦੇ ਅਰਸ, ਰੰਗ ਕੀਆ ਕੀ ਨੋਰੀ ਸਗਲ ਸਿੰਗਾਰ, ਤਜੋਰੀ ਸਗਲ ਬਿਕਾਰ, ਤਾਪ ਤੋਂ ਅਸਥਿਰ ਥੀ ਰਹਾਉ, ਐਸੋ ਰੇ ਮਨ ਪਾਇਕ ਆਪ ਗਵਾਇਕ, ਕਰ ਸਾਧਨ ਸੰਗ ਬਾਜ ਵਜ ਮਿਰਦੰਗ, ਅਨਾਹਦ ਕੁਕਲਰੀ ਰਾਮ ਨਾਮ ਬੋਲੇ, ਮਧੁਰ ਬੈਨਤ ਸੁਹੀਆ, ਐਸੀ ਤੇਰੇ ਦਰਸ਼ਨ ਕੀ ਸੋਭ, ਅਤਿ ਅਪਾਰ ਪ੍ਰੇ ਅਮੋਗ, ਤੈਸੇ ਸੰਗ ਸੰਤ ਬਨੇ ਪਵਤਾਰ, ਨਾਮ ਭਨੇ ਰਮ ਰਾਮ ਰਾਮ ਰਾਮ ਮਾਲ, ਮਨ ਫੇਰ ਤੇ ਹਰ ਸੰਗ ਸੰਗੀ, ਅਜਨ ਨਾਨਕ ਪ੍ਰਿਉ ਪ੍ਰੀਤਮ ਥੀ, ਅਮਲਰ ਮਹੱਲਾ ਪੰਜਵਾਂ, ਬਾਣ ਕਨੈ ਭ੍ਰਮ ਬਨੈ, ਉਮਕ ਤਸ ਚਾਲੈ ਪ੍ਰਭ ਮਿਲਬੇ ਕੀਚਾ ਰਹਾਉ, ਤ੍ਰੈਗੁਣ ਮਾਈ ਮੋਹਿਆਈ ਕਹੋ ਬੇਦਨ ਕਾਹੇ, ਆਨੋ ਪਾਪ ਸਗਰ ਕੀਏ ਨੇ ਦੁਖ ਸਾਕਲ ਆਹੇ, ਪਾਜ ਸਰਨ ਸਾਧੁ ਨਾਨਕਾ ਮਿਲ ਗੁਣ ਗੋਬਿੰਦ ਗਾਹਿ, ਮਲਾਰ ਮਹੱਲਾ ਪੰਜਵਾਂ, ਪ੍ਰੇ ਕੀ ਸੁਭ ਸੁਹਾਵਣੀ ਨੀਕੀ, ਹਾਹੂ ਅਗੰਧਰਵ ਅਪਸਰਾ, ਆਨੰਦ ਮੰਗਲ ਰਸ ਗਾਵਣੀ ਨੀਕੀ, ਰਹਾਉ ਤੁਨਤ ਲਲਿਤ ਗੁਣਯਗ ਅਨਕ ਭਾਂਤ, ਬਹੁ ਵਿਧ ਰੂਪ ਦੇਖਾਵਣੀ ਨੀਕੀ, ਰਾ ਗਿਰ ਤਾਰ ਥਾਲ ਜਾਲ ਭਵਨ ਭਰਪੁਰ, ਘਟ ਕਰ ਲਾਲਨ ਛਾਵਨੀ ਨੀਕੀ, ਸਾਧ ਸੰਗ ਰਮਈਆ ਰਸ ਪਾਇਓ, ਨਾਨਕ ਜਾ ਕਰ ਭਾਵਨੀ ਨੀਕੀ, ਮਲਾਰ ਮਹੱਲਾ ਪੰਜਵਾਂ, ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ, ਰਾਹਾਉ ਦਰਸ ਭੇਖਿਓ ਦਰਸ ਭੇਖਿਓ, ਗਏ ਸਫਲਿਓ ਦਰਸ ਭੇਖਿਓ, ਗਏ ਕਿਲ ਬਿਖ ਗਏ ਮਨ ਨਿਰਮਲ ਉਜਿਆਰੇ, ਬਿਸਮ ਬਿਸਮ ਬਿਸਮ ਪਈ, ਕਟ ਅਗ ਕੋਟ ਹਰ ਤੇ ਨਾਮ ਲਈ, ਹਰ ਗੁਰ ਚਰਨ ਮਸਤਕ ਡਾਰ ਪਹੀ, ਪ੍ਰਭ ਏਕ ਤੂੰ ਹੀ ਏਕ ਤੂੰ ਹੀ, ਭਗਤ ਟੇਕ ਤੁਹਾਰੇ, ਜਨ ਨਾਨਕ ਸਰਨ ਦੁਆਰੇ, ਮਲਾਰ ਮਹੱਲਾ ਪੰਜਵਾਂ, ਬਰਸ ਸਰਸ ਆਗਿਆ ਹੋਇ ਆਨੰਦ ਸਗਲ ਭਾਗ, ਰਹਾਉ ਸੰਤ ਸੰਗੇ ਮਨ ਪਰ ਫੜਾਏ, ਮਲ ਮੇਘ ਧਾਰ ਸੁਹਾਗ, ਕਾਨ ਕੋਰ ਪ੍ਰੀਤ ਮੋਰ, ਚੇ ਚਾਤਰਕ ਬੂੰਦ ਔਰ, ਐਸੋ ਹਰ ਸੰਗੇ ਮਨ ਮੋਹ, ਤਿਆਗ ਮਾਇਆ ਧੋ, ਮਿਲ ਸੰਤ ਨਾਨਕ ਜਾਗਿਆ, ਮਲਾਰ ਮਹੱਲਾ ਪੰਜਵਾਂ, ਗੁਣ ਗੋਪਾਲ ਗਾਓ ਨੀਤ, ਰਾਮ ਨਾਮ ਧਾਰ ਚੀਤ, ਰਾਹਾਉ ਥੋੜ ਮਾਣ ਤਜ ਗੁਮਾਣ, ਮਿਲ ਸਾਧੂਆਂ ਕੈ ਸੰਗ, ਹਰ ਸਿਮਰ ਏਕ ਰੰਗ, ਮਿਟ ਜਾਹੇ ਦੋਖ ਮੀਤ, ਪਰਮ ਭਏ ਦਿਆਲ, ਬਿਨਸ ਗਹੇ ਬਿਖੈ ਜੰਜਾਲ, ਸਾਧਨਾ ਕੇ ਚਰਨ ਲਾਗ, ਨਾਨਕ ਗਾਵੇ ਗੋਬਿੰਦ ਨੀਤ ਮਿਲਾਰ ਮਹੱਲਾ ਪੰਜਵਾਂ। ਮਾਂ ਕਣ ਗਰਜਤ ਗੋਬਿੰਦ ਰੂਪ, ਗੁਣ ਗਾਵਤ ਸੁਖ ਚੈਨ ਰਹਾਉ, ਹਰ ਚਰਨ ਸਰਨ ਤਰਨ ਸਾਗਰ ਤੁਨ ਅਨਹਤਾ ਰਸ ਬੈਨ, ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ, ਦਰਸ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ। ਮਲਾਰ ਮਹੱਲਾ ਪੰਜਵਾਂ, ਹੇ ਗੋਬਿੰਦ ਹੇ ਗੋਪਾਲ, ਹੇ ਦਿਆਲ ਲਾਲ ਰਹਾਉ, ਪ੍ਰਾਣਨਾਥ ਅਨਸ ਸਖੇ ਦੀਨ ਦਰਦ ਨਿਵਾਰੇ, ਸਮਰਥ ਅਗਮ ਪੂਰਨ ਮੋਹੇ ਮਯਾ ਧਾਰ, ਅੰਧ ਕੁਪ ਮਹਾ ਭਯਾਨ ਨਾਨਕ ਪਾਰ ਉਤਾਰ। ਮਲਾਰ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਪਹਿਲਾ ਇਕੁੰਕਾਰ, ਸਤਿਗੁਰੂ ਪ੍ਰਸਾਦ ਚੱਕਵੀ ਨੈਣ ਨੀਂਦਰਾਂ ਚਾਹੇ, ਭਿਨ ਭਿਨ ਨੀਂਦ ਨਾ ਪਾਈ, ਸੂਰ ਚਰੇ ਪ੍ਰਭ ਦੇਖੇ ਨੈਣੀ, ਨਿਮਨ ਲਾਗੇ ਪਾਈ, ਪ੍ਰਭ ਭਾਵੇ ਪ੍ਰੇਮ ਸੁਖਾਈ, ਤਿਸ ਬਿਨ ਕੜੀ ਨੇ ਜਗ ਜੀਵਾ, ਐਸੀ ਪਿਆਸ ਤਸਾਈ ਰਹਾਉ, ਸਾਰ ਵਰ ਕਮਲ ਕਿਰਨ ਆਗਾਸੀ, ਬਿਗਸੈ ਸਿਸੁਪਾਈ, ਪ੍ਰੀਤਮ ਪ੍ਰੀਤ ਬਣੀ ਆਪ ਐਸੀ, ਜੋਤੀ ਜੋਤ ਮਿਲਾਈ, ਚਾਤਰਕ ਜਾਲ ਬਿਨ ਪ੍ਰਿਉ ਪ੍ਰਿਉ ਟੇਰੇ, ਬਿਲਪ ਕਰ ਬਿਲ ਲਾਈ, ਕਾਨਕ ਹੋਏ ਹਰ ਘੋਰ ਦਸੋ ਦਿਸ ਵਰਸਾ, ਬਿਨ ਜਲ ਪਿਆਸ ਨਾ ਜਾਈ, ਮੀਨ ਨਿਵਾਸ ਉਪਜੈ ਜਲ ਹੀ ਤੇ, ਸੁਖ ਦੁਖ ਰੁਕਮਾਈ, ਇਹ ਖਿਣ ਤਿਲ ਰਹਿ ਨਾ ਸਕੈ ਪਲ, ਜਾਲ ਬਿਨ ਮਰਨ ਜੀਵਨ ਤਿਸ ਤਾਈ, ਤਨ ਵਾਢੀ ਪਿਰ ਦੇਸ ਨਿਵਾਸੀ, ਸੱਚੇ ਗੁਰ ਪੈ ਸ਼ਬਦ ਪਠਾਈ, ਗੁਣ ਸੰਗ੍ਰਹਿ ਪ੍ਰਭ ਰਿਦਨ ਨਿਵਾਸੀ, ਭਗਤ ਅਤੀ ਹਰ ਖਾਈ, ਪ੍ਰਭ ਪ੍ਰਭ ਸਭੈ ਹੇ ਕਰ ਸਭੈ ਜੇਤੀ, ਗੁਰ ਭਾਵੈ ਪ੍ਰਭ ਪਾਈ, ਪ੍ਰਭ ਨਾਲੇ ਸਦੀ ਸਤਸੰਗੇ, ਨਦਰੀ ਮੇਲ ਮਿਲਾਈ, ਸਭ ਹੈ ਜੀਉ ਜੀਉ ਹੈ ਸੋਈ, ਕਟ ਕਟ ਰਹਿ ਸਮਾਈ, ਗੁਰਪ੍ਰਸਾਦੀ ਘਰ ਹੀ ਪ੍ਰਗਾਸਿਆ, ਸਹਿਜੇ ਸਿਸਮਾਈ, ਆਪਣਾ ਕਾਜ ਸਵਾਰੋ ਆਪੇ ਸੁਖਦਾਤੇ ਗੋਸਾਈ, ਗੁਰਪ੍ਰਸਾਦ ਘਰ ਹੀ ਫਿਰ ਪਾਇਆ, ਤੋ ਨਾਨਕ ਤਪਤ ਬੁਝਾਈ, ਮਿਲਾਰ ਮਹੱਲਾ ਪਹਿਲਾ, ਜਾਗਤ ਜਾਗ ਰਹੇ ਗੁਰ ਸੇਵਾ, ਬਿਨ ਹਰ ਮੈਂ ਕੋ ਨਾਹੀ, ਅਣਕ ਜਤਨ ਕਰ ਰਹਿ ਨਾ ਪਾਵੈ, ਆਚ ਕਾਚ ਢਰ ਪਾਹੀ, ਇਸ ਤਣ ਧਨ ਕਾ ਕਹੋ ਗਰਭ ਕੈਸਾ, ਬਿਨ ਸਤਬਾਰ ਨਾ ਲਾਗੈ ਬਵਰੇ ਗਵ, ਗਹਮੈ ਗਰਭ ਖਪੈ ਜਗੈ ਸਰਹਾਉ, ਜੈ ਜਗਦੀਸ਼ ਪ੍ਰਭ ਰਖਵਾਰੇ, ਰੱਖ ਪ੍ਰਖੈ ਸੋਈ, ਜੇਤੀ ਹੈ ਤੇਤੀ ਤੁਝ ਹੀ ਤੇ ਤੁਮ ਸਰਵਰਨਾ ਕੋਈ, ਜੀਵ ਭਾਈ ਜੁਗਤ ਵਸ ਕੀਨੀ, ਆਪੇ ਗੁਰਮਖੰਜਨ, ਅਮਰ ਅਨਾਸ ਸਰਬ ਸਿਰ ਮੋਰਾ, ਕਾਲ ਵਿਕਾਲ ਭਰਮ ਭੈ ਖੰਜਨ, ਕਾਗਦ ਕੋਟ ਇਹ ਜਗ ਹੈ ਬਪਰੋ, ਰੰਗਣ ਚਿੰਨ ਚਤੁਰਾਈ, ਨਾਨੇ ਸੀ ਬੂੰਦ ਪਵਨ ਪਤ ਖੋਵੈ, ਜਨਮ ਮਰੈ ਖਿਨ ਤਾਈ, ਨਦੀ ਉਪਕੰਠ ਜੈਸੇ ਘਰ ਤਰਵਰ, ਸਰਪਣ ਘਰ ਘਰ ਮਾਹੀ, ਉਲਟੀ ਨਦੀ ਕਹਾਂ ਕਰ ਤਰਵਰ, ਸਪਨ ਦੱਸੇ ਦੂਜਾ ਮਨ ਮਾਹੀ, ਗੁਆਰੁੜ ਗੁਰ ਗਿਆਨ ਧਿਆਨ ਗੁਰ ਬਚਨੀ, ਵਿਖਿਆ ਗੁਰਮਤਿ ਜਾਰੀ, ਮਨ ਤਨ ਹੇਮ ਭੈ ਸਚ ਪਾਇਆ, ਹਰ ਕੀ ਭਗਤ ਨਰਾਰੀ, ਜੇਤੀ ਹੈ ਤੇਤੀ ਤੂੰ ਜਾਚੈ, ਤੂੰ ਸਭ ਜੀਆਂ ਦਿਆਲਾ, ਤੁਮਰੀ ਸਰਨ ਪ੍ਰਿਪਤ ਰਾਖੋ, ਸਾਚ ਮਿਲੈ ਗੋਪਾਲਾ, ਆਬਾਦੀ ਤਨ ਦੰਦ ਨੀ ਸੂਝੈ, ਬਦ ਕਰਮ ਕਮਾਵੈ, ਸਤਿਗੁਰ ਮਿਲੈ ਸੂਜਸ ਬੂਜਸ, ਸਾਚ ਮਨ ਗਿਆਨ ਸਮਾਵੈ, ਨਿਰਮ ਨਿਰਗੁਣ ਦੇਹੇ ਸਾਚ, ਬਿਨ ਕਾਚੀ ਮੈਂ ਪੁੱਛੋ ਗੁਰੇ, ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੈ, ਮੈਂ ਬਿਨ ਸਾਚੇ ਜਗ ਸੁਪਨਾ, ਮਲਾਰ ਮਹੱਲਾ ਪਹਿਲਾ, ਚਾਤਰਕ ਮੀਨ ਹਾ ਜਲ ਹੀ ਤੇ ਸੁਖ ਪਾਵੈ, ਸਾਰੰਗ ਸ਼ਬਦ ਸੁਹਾਈ, ਰਹਿਣ ਬਬੀ ਹਾ ਮੋਲਿਓ ਮੇਰੀ ਮਾਈ, ਰਹਾਉ ਪ੍ਰੇ ਸੋ ਪ੍ਰੀਤ ਨਾ ਉਲਟੇ, ਕਬਹੂ ਜੋਤ ਭਾਵੈ ਸਾਈ, ਨੀਂਦ ਗਏ ਹਉਮੈ ਤਨ ਥਾਕੀ, ਸੱਚ ਮਤ ਹਿਰਦੈ ਸਮਾਈ, ਰੁਖੀ ਬਿਰਖੀ ਉਡੋ ਭੁੱਖਾ, ਪੀਵਾ ਨਾਮ ਸੁਭਾਈ, ਲੋਚਨ ਤਾਰ ਲਲਤਾ ਬਿਲ ਲਤੀ ਹੀ, ਦਰਸ਼ਨ ਪਿਆਸ ਰਜਾਈ, ਪ੍ਰੇ ਬਿਨ ਸਿੰਗਾਰ ਕਰੀ ਤੇਤਾ ਤਨ ਤਾਪਾ,

ਥਾਂ ਭਾਵ ਅਦਰਲੇ ਸਪ੍ਰਾਣ ਊਡਾਂ ਬੈਸਾਂ ਏਕਲੇ ਅਵਤਾਰ ਗੁਰ ਕੈ ਸ਼ਬਦ ਨਾਮ ਆਧਾਰ ਤੂੰ ਜਲ ਡੂੰਗਰ ਨਾ ਜੂਚੀ ਧਾਰ ਨਿਜ ਕਰ ਵਾਸਾ ਤੈ ਮਗ ਨਾ ਚਾਲਣ ਹਾਰ ਜਿਤ ਕਰ ਵਸੈ ਤੂੰ ਹੈ ਬਿਦ ਜਾਨ ਵੀ ਜੋ ਮਹਿਲ ਨਾ ਜਾਪੈ ਸਤਿਗੁਰ ਪਾਜੋ ਸਮਝ ਨਾ ਹੋਵੀ ਸਭ ਜਗ ਦੱਬਿਆ ਛਪੈ ਕਰਨ ਪਲਾਵ ਕਰੇ ਬਿਲ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਲ ਪੰਕਜ ਮੈਂ ਨਾਮ ਛਡਾਏ ਜੇ ਗੁਰ ਸ਼ਬਦ ਸੰਜਾਪੈ ਇੱਕ ਮੂਰਖ ਅੰਧੇ ਮੁਗਧ ਗਵਾਰ ਇੱਕ ਸਤਿਗੁਰ ਕਹਿ ਪੈ ਨਾਮ ਆਧਾਰ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਨਾਮ ਪੈ ਹਿਰਦੈ ਵਸਾਹੀ ਹੀ ਗੁਰ ਚਰਨ ਕਰਨੀ ਸਚ ਬਾਣੀ ਇੰਦ ਵਰਤੈ ਤਰ ਸੁਹਾਵੀ ਖੜ ਕਰ ਜੋਤ ਸਮਾਣੀ ਕਾਲਰ ਬੀਜਸ ਦੁਰਮਤ ਐਸੀ ਨਿਗਰੇਖੀ ਨਿਸਾਣੀ ਸਤਿਗੁਰ ਬਾਜੋ ਘੋਰ ਅੰਧਾਰਾ ਡੂੰਬੋ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਏਕ ਸ਼ਬਦ ਰਚ ਸਚ ਸਮਾਏ ਚੌਦਸ ਹੁਕਮ ਵਰਤੈ ਪ੍ਰਭ ਤੇਰਾ ਚੌਦਸ ਨਾਮ ਪਤਾਲੰ ਸਭ ਮੈਂ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੇ ਬਿਹਾਲੰ ਜਾਮਣ ਮਰਨਾ ਦੀਸੈ ਸਿਭੋ ਖੁਦਿਆ ਨਿਦਰਾ ਕਾਲੰ ਨਾਨਕ ਨਾਮ ਮਿਲੇ ਮਨ ਭਾਵੈ ਸਾਚੀ ਨਦਰ ਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰਨਾ ਜਾਣਾ ਕੰਠੇ ਬੈਠੀ ਗੁਰ ਸ਼ਬਦ ਪਛਾਣਾ ਤੂੰ ਕੈਸੇ ਆੜ ਫਾਥੀ ਜਾਲ ਅਲੱਖਣਾ ਜਚ ਰਿਦਸ ਸਮਲ ਰਹਾਵ ਏਕ ਜੀ ਕੈ ਜੀਆਂ ਖਾਹੀ ਜਾਲ ਧਰਤੀ ਬੂਡੀ ਜਲ ਮਾਹੀ ਸਰਬ ਜੀ ਕੀ ਹੈ ਪ੍ਰਤ ਪਾਨੀ ਜਾ ਪਕੜੀ ਤਬ ਹੀ ਪਛਤਾਨੀ ਹੀ ਜਬ ਗਲ ਫਾਸ ਪੜੀ ਅਤ ਭਾਰੀ ਉੱਟ ਨਾ ਸਾਕੇ ਪੰਖ ਵਸਾਰੀ ਰਸ ਚੂਗੇ ਮਨ ਮੁਗਾ ਵਾਰ ਫਾਥੀ ਜੁਟੇ ਗੁਣ ਗਿਆਨ ਵਿਚਾਰ ਸਤਿਗੁਰ ਸਿਵ ਤੂੰ ਉੱਠੇ ਜਮ ਕਾਲ ਹਿਰਦੈ ਸਾਚਾ ਸ਼ਬਦ ਸਮਾਲ ਗੁਰਮਤ ਸਾਚੀ ਸ਼ਬਦ ਸਾਰ ਹਰ ਕਾ ਨਾਮ ਰੱਖੇ ਉਤਾਰ ਸੇ ਦੁਖਾ ਗਜ ਭੁਗ ਬਲਾਸੇ ਨਾਨਕ ਮੁਕਤ ਨਹੀਂ ਬਿਨ ਨਾਵੈ ਸਾਚੇ ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਏ ਬਿਨ ਸਤਿਗੁਰ ਬਿਨ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈਏ ਜਾਂ ਹਰ ਕੀ ਹੋਰ ਜਾਏ ਮਨ ਮੇਰੇ ਹਰ ਹਰ ਨਾਮ ਚਿੱਤ ਲਾਏ ਸਤਿਗੁਰ ਤੇ ਹਰ ਪਾਈਏ ਸਾਚਾ ਹਰ ਸੋ ਰਹਿ ਸਮਾਏ ਰਹਾਉ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੁੱਝੀਐ ਗਰਭ ਜੋਨੀ ਨਹਿ ਪਾਏ ਗੁਰਪ੍ਰਸਾਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰਪ੍ਰਸਾਦੀ ਸੇਵਕਰ ਜੰਮਹ ਵਿੱਚੋਂ ਸਖਤ ਗਵਾਏ ਆਚਾਰ ਚਰੇ ਵਿਵੇਕ ਬਦ ਪਾਏ ਪੁਰਖ ਪੁਰਖ ਮਿਲਾਏ ਤਾਂ ਤੁਰਬਾਜੀ ਸੰਸਾਰ ਚੇਤ ਚੱਲ ਮੁਲ ਗਵਾਏ ਲਾਹਾ ਹਰ ਸਤਸੰਗਤ ਪਾਈਐ ਕਰਮੀ ਪੱਲੇ ਪਾਏ ਸਤਿਗੁਰ ਬਿਨ ਕਿਨੇ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰ ਗੁਰ ਵਡ ਭਾਗੀ ਗੁਰ ਪਾ ਭਾਵ ਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜੀਓ ਪਾਵੋ ਮੋਖ ਦੁਆਰ ਮਸਤਕ ਲਾਲ ਲਿਖਿਆ ਤੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਿਨ ਹਾਰ ਭਾਣਾ ਪਾਏ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗਵਰਤ ਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵ ਜਮ ਡਾਂਡ ਸਾਹ ਮਰ ਜਨਮੈ ਵਾਰੋ ਵਾਰ ਸਤਿਗੁਰ ਪੇਟੇ ਮੁਕਤ ਹੋਏ ਪਾਏ ਮੋਖ ਦੁਆਰ ਮਨ ਰੇ ਸਤਿਗੁਰ ਸਮਾਏ ਵੱਡੇ ਪਾਗੁਰ ਪੂਰਾ ਪਾਇਆ ਹਰ ਨਾਮ ਧਿਆਈ ਰਹਾਉ ਹਰ ਆਪਣੇ ਭਾਣਾ ਸਭ ਸ੍ਰੇਸ਼ਟ ਉਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉਂ ਲਾਗਾ ਪਿਆਰ ਹਰ ਕਹਿ ਭਾਣਾ ਸਤਿਗੁਰ ਪੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝ ਕੋਏ ਵਾਹ ਵਾਹ ਕਰ ਸਲਾਹੀ ਹੈ ਤਿਸ ਜੇਵੜ ਅਵਰਨਾ ਕੂਏ ਆਪੇ ਬਖਸ਼ੇ ਮੇਲਾ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੂ ਸਤਿਗੁਰ ਦੀਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀਐ ਸੱਚ ਰਹਿ ਲਵਲਾਏ ਹਰ ਕੇ ਨਾਂ ਸਦਾ ਹਰੀਆਵਲੀ ਫਿਰ ਸੁੱਖੈ ਨਾ ਕੁਮਲਾਏ ਸਵਿਨ ਸਤਿਗੁਰ ਕਿਨੇ ਨਾ ਪਾਇਓ ਮਨ ਵੇਖੋ ਕੋ ਪਤੀਆਏ ਹਰ ਕਿਰਪਾ ਤੇ ਹਾਰ ਸਤਿਗੁਰ ਪਾਈਏ ਭੇਟੇ ਸਿਸ ਪਾਏ ਮਨ ਮੋਹ ਭਰਮ ਭੁਲਾਇਆ ਬਿਨ ਭਾਗਾਂ ਹਰ ਤਨ ਨਾ ਪਾਏ ਤ੍ਰੈਗੁਣ ਸਭਾ ਧਾਤ ਹੈ ਪੜ ਪੜ ਕਰੇ ਵਿਚਾਰ ਮੁਕਤ ਕਦੇ ਨਾ ਹੋਵੇ ਨਹਿ ਪਾਏ ਮੋਖ ਦੁਆਰ ਬਿਨ ਸਤਿਗੁਰ ਬੰਧਨ ਨਾ ਤੁੱਟਹੀ ਨਾਮ ਨਾ ਲੱਗੇ ਪਿਆਰ ਪਾੜ ਪਾੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿੱਤ ਨਾ ਆਵਈ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋ ਨਾ ਉਤਰ ਅੰਤਰ ਕਪਟ ਵਿਨਾਸ ਹਰ ਨਾਵਨ ਸਭ ਕੋ ਪ੍ਰਤਾਪ ਦਾ ਬਿਨ ਭਾਗਾਂ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਬਸੈ ਮਨਾਏ ਨਾਨਕ ਨਾਮੇ ਹੀ ਪਤ ਉਪਜੈ ਹਰ ਸੁਰਹਾਂ ਸਮਾਏ ਮਲਾਰ ਮਹੱਲਾ ਤੀਜਾ ਅਸ਼ਟਪਦੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰ ਲਾਏ ਦੁਖ ਪੱਲਰ ਹਰ ਨਾਮ ਵਸਾਏ ਸੱਚੀ ਗੱਲ ਸਾਚੋ ਚਿੱਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ

ਤੇ ਵਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਆਨੰਦਨ ਲਾਗੈ ਸਹਿਜ ਧਿਆਨ ਰਹਾਉ ਬਿਨ ਫਿਰ ਕਾਮਨ ਕਰੇ ਸਿੰਗਾਰ ਦੁਚਾਰਨੀ ਕਹੀ ਅਨਿਤ ਹੋਏ ਖੁਆਰ ਮਨਮੁਖ ਕਹਿ ਬਾਦ ਅਚਾਰ ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰ ਗੁਰਮੁਖ ਕਾਮਨ ਬਣਿਆ ਸਿੰਗਾਰ ਸ਼ਬਦ ਫਿਰ ਰਾਖਿਆ ਔਰ ਧਾਰ ਏਕ ਪਛਾਣਾ ਹਮ ਮਾਰਥ ਬਵੰਤੀ ਕਹੀ ਅਨਾਰ ਬਿਨ ਗੁਰ ਦਾਤੇ ਕਿਨ ਨਾ ਪਾਇਆ ਮਨਮੁਖ ਲੋਭ ਦੂਜੇ ਲੋਭਾਇਆ ਐਸੇ ਗਿਆਨੀ ਬੂਝੋ ਕੋਈ ਬਿਨ ਗੁਰ ਭੇਟੇ ਮੁਗਤ ਨਾ ਹੋਏ ਹਾ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੋਏ ਭਗਤ ਨਾ ਹੋਏ ਗਿਆਨ ਮਤੀ ਕਮਲ ਪ੍ਰਗਾਸ ਅਗਿਆਨ ਮਤੀ ਹੀ ਇੱਕ ਤਤ ਕਰ ਦਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੇ ਨਾ ਸੁਖੋਏ ਕਹਿ ਕਹਿ ਕਹਿਣ ਆਪ ਜਨਾਏ ਬਿਰਤੀ ਭਗਤ ਸਜਨ ਗਵਾਏ ਸੇ ਭਗਤ ਸਤਿਗੁਰ ਮਨ ਪਹਾਏ ਅਣਦ ਨਾਮ ਰਹੇ ਲਵਿਲਾਹੇ ਸਦ ਹੀ ਨਾਮ ਵੇਖੈ ਹਜੂਰ ਗੁਰ ਕਾ ਸ਼ਬਦ ਰਹਾ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈਂ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹ ਰੋਗ ਜਾਏ ਨਾਨਕ ਸੱਚ ਸੱਚ ਸਮਾਏ ਰਾਗ ਮਲਾਰ ਸ਼ੰਤ ਮਹਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੀਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਾ ਬੀਸਰੈ ਗੋਪਾਲ ਗੁਣੇ ਸਦਾ ਸੰਗੇ ਸਰਬ ਗੁਣ ਜਗਦੀਸਰੈ ਮਨ ਮੋਹੇ ਲੀਨਾ ਚਰਨ ਸੰਗੇ ਨਾਮ ਰਸ ਜਨਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨਾ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਾਤ ਅਗਮ ਅਪਾਰੇ ਮਹਾਂ ਪਾਤਤ ਤੁਮ ਤਾਰੇ ਪਾਤਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸੁਆਮੀਆਂ ਸੰਸੰਗੇ ਨਾ ਭਜਨ ਸੰਗੇ ਰਉ ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮਹੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਅਰਜੀਓ ਆਪ ਲਿਹੋ ਸਮਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਇੱਕ ਤੂੰ ਹੈ ਭਿੰਨ ਆਨਾ ਜਾਨੀਐ ਪਿਆ ਪੂਜਾ ਲੇਵੋ ਨਾਮ ਦੇਵੋ ਤੁਪ ਸਦੀ ਮਾਨੀਐ ਭਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦੀਨਾ ਅਨਾਥ ਨੀਚ ਸਰਨਾਏ ਨਾਨਕ ਕਰਮਿਆ ਆਪਣਾ ਕੀਨਾ ਆਪਤ ਕੋ ਮਿਲਾਇਆ ਪ੍ਰਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਜਾਮੀ ਮਿਲੇ ਗੁਣ ਨਿਧ ਪਿਆਰਿਆ ਮਹਾਂ ਮੰਗਲ ਸੁਖ ਉਪਜੈ ਗੋਬਿੰਦ ਗੁਣਿਤ ਸਾਰਿਆ ਮਿਲ ਸੰਗਤ ਹੋਏ ਦੇਖ ਮੋਹੇ ਪੁਰਬ ਲਿਖਿਆ ਪਾਇਆ ਬਿਰਮੰਤ ਨਾਨਕ ਸਰਨ ਤਿਨਕੀ ਜਿਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀ ਜੋ ਉੱਠੇ ਤਰਨ ਸਿੰਗਾਰ ਸਭ ਦਿਸੈ ਹਰਿਆਵਲੀ ਸਰ ਭਰੇ ਸੁਪਰਤਾਲ ਅੰਦਰ ਰਚੈ ਸੱਚ ਰੰਗ ਜੋ ਮਜੀਠ ਲਾਲ ਕਮਲ ਬਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਦੇਖੋ ਨਦਰ ਨਿਹਾਲ ਫਾਹੀ ਫਤਿਹ ਮਿਰਗ ਜੋ ਸਿਰ ਦਿਸੈ ਜਮਕਾਲ ਕੁਦਿਆ ਤਿਸਨਾ ਨਿੰਦਾ ਬੁਰੀ ਕਾਮ ਕਿਰ ਵਿਕਰਾਲ ਇੰਨੀ ਅੱਖੀ ਨਦਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਤੁਧ ਭਵੈ ਸੰਤੋਖੀਆਂ ਚੁਕੈ ਆਲ ਜੰਜਾਲ ਮੂਲ ਰਹਿ ਗੁਰ ਸੇਵੈ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਾਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਏਕੋ ਪਦ ਹੇਕ ਦਾ ਗੁਰ ਪੌੜੀ ਨਿਜ ਥਾਂ ਰੂੜੋ ਠਾਕੁਰ ਨਾਨਕਾ ਸਭ ਸੁਖ ਸਚੋ ਨਾਮ ਪੌੜੀ ਆਪ ਹੀ ਨੇ ਆਪ ਸਾਜ ਆਪ ਪਛਾਣਿਆ ਅੰਬਰ ਧਰਤ ਵਿਛੋੜ ਚੰਦੋਆ ਤਾਣਿਆ ਬਿਨ ਥੰਮਾ ਗਗਨ ਰਹਾਏ ਸ਼ਬਦ ਨੇ ਸਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਅਨੰਤ ਚੋਜ ਵਡਾਣਿਆ ਤੀਰਥ ਧਰਮ ਵਿਚਾਰ ਭਾਵਨ ਪੁਰ ਬਾਣਿਆ ਤੁਮਸ ਤੁਤਸਰ ਅਵਰਨ ਕੋਈ ਕੇ ਆਖ ਵਖਾਣਿਆ ਸੁਚ ਤਖਤ ਨਿਵਾਸ ਉਰ ਅਵਨ ਜਨਿਆ ਸਲੋਕ ਮਹਲ ਪਹਿਲਾ ਨਾਨਕ ਸਾਵਨ ਜਿਵਸ ਚੋ ਉਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ ਮਹਲਾ ਪਹਿਲਾ ਨਾਨਕ ਸਾਵਨ ਜਿਵਸ ਚੋ ਵਿਛੋੜਾ ਹੋਏ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸੱਚੇ ਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਇ ਕਵਲ ਛੁਪਾਇਆ ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨ ਮਾਏ ਕਿਨ ਤੂੰ ਜਾਇਆ ਜਾਂ ਤਿਸ ਰੂਪ ਨਾ ਰੇਖ ਨਾ ਤਿਸ ਰੂਪ ਨਾ ਰੇਖ ਵਰਨ ਸਭਾਇਆ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ ਗੁਰਮੈਂ ਆਪ
ਸਮੋਏ ਸ਼ਬਦ ਵਰਤਾਇਆ ਸੱਚੇ ਪਤਿਆ ਸੱਚ ਸਮਾ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦ ਕੀ ਭਗਤ ਢੰਡੋਲੇ ਬਾਂ ਭੋਲਾ ਵੈਦ ਨਾ ਜਾਣ ਆਈ ਕਰ ਕਲੇਜੇ ਮਾਹਿ ਮਹੱਲਾ ਦੂਜਾ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਾਹੋ ਜਿਤ ਵੰਜੈ ਰੋਗਾਂ ਕਾਣ ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸਿਆ ਏ ਰੋਗ ਵਾਹੇ ਆਪਣਾ ਤਾਂ ਨਾਨਕ ਵੈਦ ਸਦਾ ਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੰਤਾ ਮਾਰੇ ਧਾਏ ਹੁਕਮ ਸਭਾਇਆ ਇਸ ਮਹੇਸ਼ਰ ਸੇਵਿਤ ਨੇ ਅੰਤ ਨਾ ਪਾਇਆ ਸੱਚੀ ਕੀ ਕੁਦ ਕੀਮਤ ਪਾਏ ਕੁਦਖਤ ਰਚਾਇਆ ਦੁਨੀਆਂ ਧੰਦੇ ਲਾਏ ਆਪ ਛਪਾਏ ਆ ਧਰਮ ਕਰਾਏ ਕਰਮ ਧਰੋ ਫਰਮਾਇਆ ਸਲੋਕ ਮਹੱਲਾ ਦੂਜਾ ਸਾਵਣ ਆਇਆ ਹੇ ਸਖੀ ਕਾਂਤਾ ਚਿਤ ਕਰੇ ਹੋ ਨਾਨਕ ਚੂਰਮ ਦੁਹਾਗਨੀ ਜਨਵਰੀ ਲਾਗਾ ਨੇਹ ਮਹੱਲਾ ਪਹਿਲਾ ਮਹੱਲਾ ਦੂਜਾ ਸਾਵਣ ਆਇਆ ਹੇ ਸਖੀ ਜਲ ਹਰ ਪ੍ਰਸਨ ਹਾਰ ਨਾਨਕ ਸੁਖ ਸਵਨ ਸੁਹਾਗਨੀ ਜਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਝ ਪਵੇ ਮੱਲਾ ਖੜਾ ਰਚਿਆ ਲੱਥੇ ਪੜਥੂ ਪਾਏ ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਪਿੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਬਿਨ ਕਲਮ ਮਸਵਾਣੀਐ ਸਤਸੰਗਤ ਮਿਲਾਪ ਜਿਥ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹ ਸੱਚ ਪਛਾਣੀਐ ਸਲੋਕ ਮਹੱਲਾ ਤੀਜਾ ਉਨਵ ਉਨਵ ਆਇਆ ਮਬਰ ਕਰੇਂਦਾ ਬੰਨ ਕਿਆ ਜਾਣਾ ਤੇ ਸਾਹ ਸਿਉਂ ਕੇਵ ਰਹਿਸੀ ਰੰਗ ਰੰਗ ਰਹਿਆ ਤਿੰਨ ਕਾਮਣੀ ਜਿਨ ਮਨ ਭਉ ਭਉ ਹੋਏ ਨਾਨਕ ਭਏ ਭਾਏ ਬਾਹਰੀ ਤਿੰਨ ਤਨ ਸੁਖ ਨਾ ਹੋਏ ਮਹੱਲਾ ਤੀਜਾ ਉਨਵ ਉਨਵ ਆਇਆ ਵਰਸੇ ਨੀਰ ਨਿਪੰਗ ਨਾਨਕ ਦੁੱਖ ਲਾਗਾ ਤਿਨ ਕਾਮਣੀ ਜਿਨ ਕੰਤਾ ਸਿਉ ਮਨ ਭੰਗ ਪੌੜੀ ਦੋਵੇਂ ਤਰਫਾਂ ਉਪਾਇ ਇੱਕ ਵਰਤੇ ਆਹਾ ਵਣਮੁਖ ਕੱਚੇ ਕੂੜ ਆਰ ਵੇਦ ਬਾਣੀ ਵਰਤਾਇ ਅੰਦਰ ਵਧ ਘਤਿਆ ਮਨ ਪਰ ਵਿਰਤ ਨਿਰਵਿਰਤ ਹਾਠਾ ਦੋਵਾਂ ਵਿੱਚ ਧਰਮ ਫਿਰ ਵਾਰਿਆ ਮਨਮੁਖ ਕੱਚੇ ਕੂੜ ਆਰ ਤਿੰਨੇ ਚੁਦਰ ਗਏ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕੋ ਜਿਨੀ ਮਾਰਿਆ ਸੱਚੇ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਉਦ ਭਾਵਨ ਦੇ ਸੱਚੇ ਨਾਏ ਪਿਆਰਿਆ ਸਤਿਗੁਰ ਸੇਵਨ ਆਪਣਾ ਤਿਨਾ ਵਿੱਚੋਂ ਹੋ ਬਾਰਿਆ ਸਲੋਕ ਮਹੱਲਾ ਤੀਜਾ ਉਨਵ ਉਨਵ ਆਇਆ ਵਰਸੈ ਲਾਏ ਝੜੀ ਨਾਨਕ ਭਾਣਾ ਚੱਲੈ ਕੰਤਕ ਸੋ ਮਾਣੇ ਸਦਾ ਰਲੀ ਮਹੱਲਾ ਤੀਜਾ ਕਿਆ ਉੱਠ ਉੱਠ ਦੇਖੋ ਵਪੜੇ ਇਸ ਮੇਘ ਹੱਥ ਕੇਸ਼ ਨਾਹੇ ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ ਤਿਸ ਨੂੰ ਮਨ ਵਸਾਇ ਸੀ ਜਾ ਕੋ ਨਜ਼ਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹ ਕਰੇ ਮਹ ਪੌੜੀ ਸੋ ਹਰ ਸਦਾ ਸਿਰੇ ਵੀ ਹੈ ਜਿਸ ਕਰਤ ਨਾ ਲਾਗੇ ਵਾਰ ਆਡਾਣੇ ਆਕਾਸਕਾਰ ਖਿਨਮੈ ਢਾਹਿਓ ਸਾਰਨ ਹਾਰ ਆਪੇ ਜਗਤ ਉਪਾਏ ਕਹਿ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀ ਹੈ ਬਹੁਤੀ ਹੋਵੇ ਮਾਰ ਗੁਰਮੁਖ ਪਤ ਸੋ ਲੇਖਾ ਨਿਬੜ ਬਖਸ਼ੇ ਸਿਫਤ ਭੰਡਹਾਰ ਉਥੇ ਹੱਥ ਨਾ ਪੜੈ ਕੂਕ ਨਾ ਸੁਣੀਐ ਪੁਕਾਰ ਉਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ ਸਲੋਕ ਮਹੱਲਾ ਤੀਜਾ ਬਾਬੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੈ ਸਭ ਕੋਈ ਆਪਣੀ ਕਿਰਪਾ ਕਰਕੇ ਬਸ ਅਸੀਂ ਵਣ ਤਿਰਨ ਹਰਿਆ ਹੋਏ ਗੁਰਪ੍ਰਸਾਦੀ ਪਾਈਏ ਬਿਰਲਾ ਪੂਜੈ ਕੋਏ ਬਹਿੰਦਿਆਂ ਉੱਠਦਿਆਂ ਨਿੱਤ ਧਿਆਈਏ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵੈ ਹਾਰ ਸੋਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇਲੇ ਵਿਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਪਾਏ ਇੰਦਰੇ ਨੂੰ ਫਰਮਾਇਆ ਮਿਬੁੱਠਾ ਸ਼ਿਵ ਬਹਲਾਏ ਅਣ ਤਨ ਉਪਜੈ ਬਹੁ ਕੰਨਾ ਕੀਮਤ ਕਹਿ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦਿੰਦਾ ਰਿਜਕ ਸੰਭਾਹੇ ਜਿਤ ਖਾਧੈ ਸੁਖ ਉਪਜੈ ਫਿਰ ਦੁਖ ਨਾ ਲਾਗੈ ਆਏ ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ ਦੂਜੇ ਦੂਜੀ ਤਰਫ ਕੂੜ ਮਿਲਣ ਮਿਲਿਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਯੋਗ ਹੈ ਪੁਰਬ ਲਿਖਿਆ ਕਮਾਏ ਹੰਬ ਰਿਹਾਰੀ ਤਿੰਨ ਕੋ ਜੋ ਹਰ ਚਰਨੀ ਰਹੇ ਲਿਵ ਲਾਏ ਜੋ ਜਲ ਮੈਂ ਕਮਲ ਅਲਿਪਤ ਹੋਇਆ ਸੀ ਬਣਤ ਬਨਾਏ ਸੇ ਸੁਖੀ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਯੋਗ ਕਦੇ ਨਹੀਂ ਜੋ ਹਰ ਕੰਕ ਸਮਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਲਾਹੀ ਹੈ ਜਿਸ ਵਾ ਸਭ ਕਿਛ ਹੋਏ ਤਿਸੇ ਸਰੇਵੋ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਹਰ ਪ੍ਰਭ ਮਨ ਵਸਾ
ਤਾਂ ਸਦਾ ਸਦਾ ਸੁਖ ਹੋਵੇ। ਸਹਿਸਾ ਮੂਲ ਨਾ ਹੋਵੇ, ਸਭ ਚਿੰਤਾ ਵਿੱਚੋਂ ਜਾਏ। ਜੋ ਕਿਛੁ ਹੋਏ ਸੋ ਸਿੱਜ ਹੋਏ, ਕਹਿਣਾ ਕਿਛੁ ਨਾ ਜਾਏ। ਸੱਚਾ ਸਾਹਿਬ ਮਨ ਵਸੈ, ਤਾਂ ਮਨ ਚਿੰਦਿਆ ਫਲ ਪਾਏ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਣ ਪੰਨਾ ਪਾਏ ਮਹੱਲਾ ਤੀਜਾ। ਅੰਮ੍ਰਿਤ ਸਦਾ ਵਰਸਦਾ, ਬੂਝਣ ਬੂਝਣ ਹਾਰ। ਗੁਰਮੁਖ ਜਿਨੀ ਬੁੱਝਿਆ, ਹਰ ਅੰਮ੍ਰਿਤ ਰੱਖਿਆ ਉਰ ਧਾਰ। ਹਰ ਅੰਮ੍ਰਿਤ ਪੀਵੈ ਸਦਾ ਰੰਗ ਰਤੇ, ਹਉਮੈ ਤ੍ਰਿਸ਼ਨਾ ਮਾਰ। ਅੰਮ੍ਰਿਤ ਹਰਿ ਕਾ ਨਾਮ ਹੈ, ਵਰਸੈ ਕਿਰਪਾ ਧਾਰ। ਨਾਨਕ ਗੁਰਮੁਖ ਨਦਰੀ ਆਇਆ, ਹਰ ਆਤਮ ਰਾਮ ਮੁਰਾਰ। ਪੌੜੀ ਅਤੁਲ ਕਿਉ ਤੋਲੀਐ, ਬਿਨ ਤੋਲੇ ਪਾਇਆ ਨਾ ਜਾਏ। ਗੁਰ ਕੈ ਸ਼ਬਦ ਵਿਚਾਰੀਐ, ਗੁਣਮੈ ਰਹਿ ਸਮਾਏ। ਆਪਣਾ ਆਪ ਆਪ ਤੋਲ ਸੀ, ਆਪੇ ਮਿਲੇ ਮਿਲਾਏ। ਤਿਸ ਕੀ ਕੀਮਤ ਨਾ ਪਵੈ, ਕਹਿਣਾ ਕਿਛੁ ਨਾ ਜਾਏ। ਹਉ ਬਲਿਹਾਰੀ ਗੁਰ ਆਪਣੇ, ਜਨ ਸੱਚੀ ਬੂਝ ਦਿੱਤੀ ਬੁਝਾਏ। ਜਗਤ ਮੁਸਾ ਅੰਮ੍ਰਿਤ ਲੁੱਟੀ ਆਏ, ਮਨਮੁਖ ਬੂਝ ਨਾ ਪਾਏ। ਬਿਨ ਨਾਵੈ ਨਾਲ ਨਾ ਚੱਲ ਸੀ, ਜਾਸੀ ਜਨਮ ਗਵਾਏ। ਗੁਰਮਤੀ ਜਾਗੇ ਤਨੀ ਘਰ ਰੱਖਿਆ, ਦੂਤਾਂ ਕਾ ਕਿਛੁ ਨਾ ਵਸਾਏ। ਇਹ ਸਲੋਕ ਮਹਲਾ ਤੀਜਾ, ਬਾਬੀ ਹੈ ਨਾ ਬਿਲ ਲਾਏ ਨਾ ਤਰਸਾਏ। ਇਹ ਮਨ ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨਿਆ ਤੇਖ ਉਤਰਾ ਚੜਾ ਚਾਵ ਗਲਵਨ। ਮਹੱਲਾ ਤੀਜਾ, ਬਾਬੀ ਹੈ ਜਲ ਮੈਂ ਤੇਰਾ ਵਸ ਹੈ। ਜਲ ਹੀ ਮਾਹੇ ਫਿਰਾਹੇ, ਜਲ ਕੀ ਸਾਰ ਨ ਜਾਣ ਹੀ ਤਾਂ ਤੂੰ ਕੂਕਣ ਪਾਹੇ। ਜਲ ਥਲ ਚੌਹ ਦੇਸ ਵਰਸਦਾ, ਖਾਲੀ ਕੋ ਥਾਉ ਨਾਹੀ। ਇਹ ਤਹਿ ਜਲ ਵਸਦੈ ਪੇਖ ਮਰੈ ਭਾਗ, ਤਿਨਾ ਕੇ ਨਾਹੀ। ਨਾਨਕ ਗੁਰਮੁਖ ਤਿਨ ਸੋਝੀ ਪਈ, ਜਿਨ ਵਸਿਆ ਮਨ ਮਾਹੀ। ਪੌੜੀ ਨਾਥ ਜਤੀ ਸਿੱਧ ਪੀਰ, ਕਿਨੈ ਅੰਤ ਨਾ ਪਾਇਆ। ਗੁਰਮੁਖ ਨਾਮ ਧਿਆਏ ਤੁਝੇ ਸਮਾਇਆ, ਜੁਗ ਛੱਤੀ ਗੁਬਾਰ ਤਿਸ ਹੀ ਪਾਇਆ। ਜਲਾ ਬਿੰਬ ਅਸਰਾਲ ਤਿਨੈ ਵਰਤਾਇਆ, ਨੀਲ ਅਨੀਲ ਅਗੰਮ ਸੁਰਜੀ ਸਬਾਇਆ। ਅਗਨ ਉਪਾਈ ਵਾਦ ਭੁੱਖ ਤੇ ਹਯਾ, ਦੁਨੀਆ ਸਰਕਾਲ ਦੂਜਾ ਭਾਇਆ। ਰੱਖੇ ਰੱਖਣ ਹਾਰ, ਜਨ ਸ਼ਬਦ ਬੁਝ ਹਯਾ। ਸਲੋਕ ਮਹਲਾ ਤੀਜਾ। ਇਹ ਜਲ ਸਭ ਤੈ ਵਰਸਦਾ, ਵਰਸਾ ਭਾਏ ਸੁਪਾਏ। ਸੇ ਬਿਰਖਾ ਹਰਿਆਵਲੇ, ਜੋ ਗੁਰਮੁਖ ਰਹੇ ਸਮਾਏ। ਨਾਨਕ ਨਦਰੀ ਸੁਖ ਹੋਏ, ਇਹਨਾਂ ਜਨਤਾ ਕਾ ਦੁੱਖ ਜਾਏ। ਮਹਲਾ ਤੀਜਾ। ਪਿੰਨੀ ਰਿਣ ਚਮਕਿਆ, ਬੁੱਠਾ ਛੇ ਪਰ ਲਾਏ। ਜਿਤ ਬੁੱਠੈ ਅਨ ਤਨ ਬਹੁਤ ਉਪਜੈ, ਜਾਂ ਸੋ ਕਰ ਰਜਾਏ। ਜਿਤ ਖਾਦ ਮਨ ਤ੍ਰਿਪਤੀ ਹੈ, ਜੀਆਂ ਜੁਗਤ ਸਮਾਏ। ਇਹ ਤਨ ਕਰਤੇ ਕਾ ਖੇਲ ਹੈ, ਕਦੇ ਆਵੈ ਕਦੇ ਜਾਏ। ਗਿਆਨੀਆਂ ਕਾ ਧਨ ਨਾਮ ਹੈ, ਸਦੀ ਰਹੇ ਸਮਾਏ। ਨਾਨਕ ਜਿਨ ਕੋ ਨਦਰ ਕਰੇ, ਤਾਂ ਇਤਨ ਪੱਲੇ ਪਾਏ। ਪੌੜੀ ਆਪ ਕਰੈ ਕਰੇ ਆਪ, ਹਉ ਕੈਸੋ ਕਰੀ ਪੁਕਾਰ। ਆਪੇ ਲੇਖਾ ਮੰਗਸੀ, ਆਪ ਕਰਾਏ ਕਾਰ। ਜੋ ਤਿਸ ਭਾਵੈ ਸੋ ਥੀਐ, ਹੁਕਮ ਕਰੇ ਗਵਾਰ। ਆਪ ਚੜਾਏ ਛੁੱਟੀਐ, ਆਪੇ ਮੇਲਣ ਹਾਰ। ਆਪੇ ਵੇਖੈ ਸੁਣੈ ਆਪ, ਸਭ ਸਹਿ ਦੇ ਆਧਾਰ। ਸਭ ਮੈਂ ਏਕ ਵਰਤਦਾ, ਸਿਰ ਸਿਰ ਕਰੇ ਵਿਚਾਰ। ਗੁਰਮੁਖ ਆਪ ਵਿਚਾਰੀਏ, ਆਪ ਵਿਚਾਰੀਐ ਲੱਗੈ ਸੱਚ ਪਿਆਰ। ਨਾਨਕ ਕਿਸ ਨੂੰ ਆਖੀਐ, ਆਪੇ ਦੇਵਨ ਹਾਰ। ਸਲੋਕ ਮਹਲਾ ਤੀਜਾ। ਬਾਬੀਹਾ ਇਹੋ ਜਗਤ ਹੈ, ਮਤਗੁ ਪਰਮ ਭੁਲਾਏ। ਇਹ ਬਬੀਹਾ ਪਸ਼ੂ ਹੈ, ਇਸ ਨੂੰ ਬੂਝਣ ਨਾਹੀ। ਅੰਮ੍ਰਿਤ ਹਰਿ ਕਾ ਨਾਮ ਹੈ, ਜਿਤ ਪੀਤੈ ਤਿਖ ਜਾਏ। ਨਾਨਕ ਗੁਰਮੁਖ ਜਿਨ ਪੀਆ, ਤਿਨ ਬੌੜ੍ਹ ਨਾ ਲਾਗੀ ਆਏ। ਮਹਲਾ ਤੀਜਾ। ਮਲਾਰ ਸੀਤਲ ਰਗ ਹੈ, ਹਰ ਧਿਆਇ ਸੰਤ ਹੋਏ। ਹਰ ਜੀਵ ਆਪਣੀ ਕਿਰਪਾ ਕਰੇ, ਤਾਂ ਵਰਤ ਸਫਲੋਏ। ਬੁੱਠੇ ਜੀਆਂ ਜੁਗਤ ਹੋਏ, ਜੇ ਧਰਨੀ ਨੂੰ ਸਿੰਗਾਰ ਹੋਏ। ਨਾਨਕ ਇਹ ਜਗਤ ਸਭ ਜਲ ਹੈ, ਜਲ ਹੀ ਤੇ ਸਭ ਕੋਏ। ਗੁਰਪ੍ਰਸਾਦੀ ਕੋ ਬਿਰਲਾ ਬੁੱਝ, ਸੋ ਜਨ ਮੁਕਤ ਸਦਾ ਹੋਏ। ਪੌੜੀ ਸੱਚਾ ਬੇਪਰਵਾਹ, ਇੱਕੋ ਤੂੰ ਧਨੀ। ਤੂੰ ਸਭ ਕਿਛ ਆਪੇ ਆਪ, ਦੂਜੇ ਕਿਸ ਗਣੀ। ਮਾਨਸ ਕੂੜਾ ਗਰਭ, ਸੱਚੀ ਤੁਧ ਮਣੀ। ਆਵਾ ਗੌਣ ਰਚਾਏ, ਉਹ ਭਾਈ ਮੇਦਨੀ। ਸਤਿਗੁਰ ਸੇਵੇ ਆਪਣਾ, ਆਇਆ ਤਿਸ ਗਣੀ। ਜੇ ਹੋਮੈ ਵਿੱਚੋਂ ਜਾਏ, ਤਾਂ ਕੇਹੀ ਗਣਤ ਗਣੀ। ਮਨਮੁਖ ਮੋਹ ਗੁਬਾਰ, ਜੋ ਭੁੱਲਾ ਮੰਜ ਬਨੀ। ਕਟੇ ਪਾਪ ਸੰਖ, ਨਾਵੈ ਇੱਕ ਕਣੀ। ਸਲੋਕ ਮਹਲਾ ਤੀਜਾ। ਦਾਬੀਹਾ ਖਸਮੈ ਕਾ ਮਹਿਲ, ਨਾ ਜਾਣ ਹੋਈ ਮਹਿਲ। ਦੇਖਾ ਦਾਸ ਪਾਏ, ਆਪਣਾ ਭਾਣੇ ਬਹੁਤਾ ਬੋਲੈ। ਬੋਲਿਆ ਥਾਂ ਨਾ ਪਾਏ, ਖਸਮ ਵੱਡਾ ਦਾ ਤਰ ਹੈ। ਜੋ ਇੱਛੇ ਸੋ ਫਲ ਪਾਏ, ਬਾਬੀਹਾ ਕਿਆ ਬਪੜਾ। ਜਗਤੇ ਕੀ ਤੇਖ ਜਾਏ, ਮਹੱਲਾ ਤੀਜਾ। ਬਾਬੀਹਾ ਭਿੰਨੀ ਰਹਿਣ, ਬੋਲਿਆ ਸਜ ਸੁਭਾਏ। ਇਹ ਮਨ ਜਿਹਦੇ
ਇਹ ਜਲ ਮੇਰਾ ਜੀਉ ਹੈ, ਜਲ ਬਿਨ ਰੰਨਾ ਜਾਏ। ਗੁਰ ਸ਼ਬਦੀ ਜਲ ਪਾਈਏ ਵਿੱਚੋਂ ਆਪ ਗਵਾਏ, ਨਾਨਕ ਜਿਸ ਬਿਨ ਚਸਨਾ ਜੀਵਨ ਦੀ, ਸੋ ਸਤਿਗੁਰ ਦੀਆ ਮਿਲਾ। ਇਹ ਪੌੜੀ ਖੰਡ ਪਾਤਾਲ ਅਸੰਖ ਮੈਂ ਗਣਤ ਨਾ ਹੋਈ, ਤੂੰ ਕਰਤਾ ਗੋਬਿੰਦ ਤੂੰ ਸਿਰਜੀ ਤੁਧੈ ਗੋਈ। ਲੱਖ 84 ਮੇਦਨੀ ਤੁਝ ਹੀ ਤੇ ਹੋਈ, ਇੱਕ ਰਾਜੇ ਖਾਨ ਮਲੂਕ ਕਹਿ ਕਹਾਵੈ ਸੋ ਕੋਈ। ਇੱਕ ਸਾਹ ਜਾਵੈ ਸੰਚ ਧਾਨ ਦੂਜੇ ਪਤ ਖੋਈ, ਇੱਕ ਦਾਤੇ ਇੱਕ ਮੰਗਤੇ ਸਪਨਾ ਸਿਰ ਸੋਈ। ਬਿਨ ਨਾਵੈ ਬਹਿਜਾਰੀਆ ਪੀ ਹਾਵਲ ਹੋਈ, ਕੂੜ ਨਿਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮਹਲ ਤੀਜਾ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਔਗਣ ਮੰਤੀ ਦੂਰ ਅੰਤਰ ਤੇਰੇ ਹਰਵਸ, ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵਈ। ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ, ਸ਼ਬਦ ਗੁਰੂ ਕਾ ਘਾਲ ਮਹਲਾ ਤੀਜਾ। ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ, ਜਲ ਬਿਨ ਪਿਆਸ ਨ ਉਤਰੈ ਛੁਟਕ ਜਾਹੇ ਮੇਰੇ ਪ੍ਰਾਣ। ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ, ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ। ਪੌੜੀ ਆਪੇ ਜਗਤ ਉਪਾਇ ਕੈ ਗੁਣ ਔਗਣ ਕਰੇ ਵਿਚਾਰ, ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ। ਗੁਣ ਛੋੜ ਔਗਣ ਕਮਾਮ ਦੇ ਦਰਗਹਿ ਹੋਏ ਖੁਆਰ, ਜੂਹੈ ਜਨਮ ਤੇ ਨਿਹਾਰਿਆ ਕੇ ਤਾਏ ਸੰਸਾਰ। ਸੱਚਾ ਸ਼ਬਦ ਮਨ ਮਾਰਿਆ ਅਹਿਨਸ ਨਾਮ ਪਿਆਰ, ਜਿਨੀ ਪੁਰਖੀ ਵਰ ਧਾਰਿਆ ਸੱਚਾ ਅਲੱਖ ਅਪਾਰ। ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗੁਣਾਰ, ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ। ਸਲੋਕ ਮਹਲਾ ਪੰਜਵਾਂ। ਰਾਤ ਨਾ ਵਿਹਾਵੀ ਸਕਤਾ ਜਿਨ੍ਹਾਂ ਵਿਸਰੈ ਨਾਉ, ਰਾਤੀ ਦਿਨ ਸੁਹੇਲਿਆ ਨਾਨਕ ਹਰ ਗੁਣ ਗਾ ਮਹੱਲਾ ਪੰਜਵਾਂ। ਰਤਨ ਜਵੇਹਰ ਮਾਨਕ ਆਹੇ ਮਨੀ ਮਥਾਨ, ਨਾਨਕ ਜੋ ਪ੍ਰਭਾਣਿਆ ਸੱਚ ਦਰ ਸੁਹਨ। ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਖਲਿਆ। ਪੋਹ ਨਾ ਸਕੈ ਜਮ ਕਾਲ ਸੱਚਾ ਰਖਵਾਲਿਆ, ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ। ਮਨਮੁਖ ਬਿਨ ਨਾਵਾ ਕੂੜਿਆਰ ਫਿਰ ਵਿਤਲਿਆ, ਪਾਸੂ ਮਾਨਸ ਚੰਮ ਪਲੇਟੇ ਅੰਦਰ ਹਕਾਲਿਆ। ਸਭ ਵਰਤ ਸੱਚ ਸੱਚ ਸ਼ਬਦ ਨਿਹਾਲਿਆ, ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਵੇਖਲਿਆ। ਸਲੋਕ ਮਹਲਾ ਤੀਜਾ। ਭਾ ਵੀ ਹੈ ਹੁਕਮ ਪਛਾਣਿਆ ਗੁਰ ਕਸ ਸੁਭਾਏ, ਮੇਘ ਵਰਸ ਦਇਆ ਕਰ ਗੂੜੀ ਛਿਬਰ ਲਾਏ। ਭਾ ਵੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ, ਨਾਨਕ ਸੋ ਸਲਾਹੀ ਹੈ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ। ਮਹਲਾ ਤੀਜਾ। ਚਾਤਰਕ ਤੂੰ ਨਾ ਜਾਣਹੀ ਕੇ ਕਿਆ ਤੁਧ ਵਿੱਚ ਤਿਖਾ ਹੈ, ਕਿਤ ਪੀਤਰ ਤਿਖ ਜਾਏ। ਦੂਜੇ ਪਾਏ ਭਰਮਿਆ ਅੰਮ੍ਰਿਤ ਜਲ ਪੱਲਾ ਨਾ ਪਾਏ, ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੇ ਸੁਪਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਿਜ ਰਿਹਾ ਸਮਾਏ। ਪੌੜੀ ਇੱਕ ਵਾਣ ਖੰਡ ਵੈਸੇ ਜਾਏ ਸਾਧਨ ਦੇਵਹੀ, ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵਹੀ, ਇੱਕ ਭਸਮ ਚੜਾਵਾ ਅੰਗ ਮੈਲ ਨਾ ਧੋਵਹੀ, ਇੱਕ ਜਟਾ ਬਿਕਟ ਬਿਕਰਾਲ ਕੁਲ ਕਰ ਖੁਬਹੀ, ਇੱਕ ਨਗਨ ਫਿਰੇ ਦਿਨ ਰਾਤ ਨੀਂਦ ਨਾ ਸੋਵਹੀ, ਇੱਕ ਅਗਨ ਜਲਾਵਾ ਅੰਗ ਆਪ ਬਿਗੋਬਹੀ, ਬਿਨ ਨਾਵੇ ਤਨ ਸ਼ਾਰ ਕਹਿ ਕਹਿ ਰੋਬਹੀ, ਸੋਹਣ ਖਸਮ ਦੁਆਰ ਜੇ ਸਤਿਗੁਰ ਸੇਵਹੀ। ਸਲੋਕ ਮਹਲਾ ਤੀਜਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਿਆਂ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ, ਹੁਤਨ ਕਹਿ ਬਲਹਾਰਨ ਜਿਨੀ ਸੱਚ ਰੱਖਿਆ ਔਰ ਧਾਰ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕਹਿ ਸ਼ਬਦ ਵਿਚਾਰ। ਮਹਲਾ ਤੀਜਾ। ਬਾਬੀਹਾ ਇਵ ਤੇਰੀ ਤਿਖਾ ਨਾ ਉਤਰ, ਜੇ ਸੋ ਕਰੇ ਪੁਕਾਰ, ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਹ ਬੇਕਾਰ। ਪੌੜੀ ਇੱਕ ਜੈਨੀ ਉਜੜ ਪਾਏ ਧੁਰੋ ਖੁਆਇਆ, ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਹਾਇਆ, ਹੱਥੀ ਸਿਰ ਖੁਹਾਏ ਨਾ ਭੱਦ ਕਰਾਇਆ, ਕੋ ਚਿਲ ਰਹਾ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ, ਮਨ ਜੂਠੇ ਵੇ ਜਾਤ ਜੂਠਾ ਖਾਇਆ, ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ, ਗੁਰਮੁਖ ਓਅੰਕਾਰ ਸੱਚ ਸਮਾਇਆ। ਸਲੋਕ ਮਹਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ, ਨਾਨਕ ਸਾ ਸੁਹਾਗਣੀ
ਗੁਰ ਕਹੇ ਤੇ ਅਪਾਰ ਮਹੱਲਾ ਤੀਜਾ ਸਾਵਣ ਮੁਦੱਜੈ ਗੁਣ ਬਾਹਰੀ ਜੈਸ ਦੂਜੇ ਪੈ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣ ਈ ਸਭ ਸਿੰਗਾਰ ਖੁਆਰ ਪੌੜੀ ਸੱਚਾ ਅਲੱਖ ਪਿਓ ਹਠ ਨਾ ਪਤੀ ਜਈ

சுல்தான் சுக்மன் கேக்கர் ராகு சொன் சொன்ன மண்டல பிள்ளாயே அக்காத்துக்கு தவிச்செறிய மனச மனசமாய் உள்ட கமல் அமிர்த பரேஷா இமன் கத்தன ஜாயே ஜப்ப ஜாபன பீசர ஆ ஜுகாது சமாய் சப் சகியம் பஞ்சே மிலே குருமுக நிஜ்கர் வாஸ் ਸ਼ਬਦ ਖੋਜ ਇਹ ਕਰ ਲਹ ਨਾਨਕ ਤਾਂ ਕਾ ਦਸ ਮਹਲ ਪਹਿਲਾ ਚਿਲ ਮਿਲ ਦਿਸਿਆ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਰ ਨ ਮਾਨੀ ਮਨ ਕਮੀਨ ਕਮ ਤਰੀਨ ਤੂ ਦਰਿਆਵ ਖੁਦ ਆਇਆ ਏਕ ਜੀਜ ਚੀਜ ਮੁਜੈ ਦੇਹ ਅਵਰ ਜਹਿਰ ਚੀਜ ਨ ਭਾਇਆ ਪੁਰਾਵ ਕਾਮ ਕੂਜੈ ਇਕ ਮਤ ਖੁਦ ਆਇਆ ਮਨ ਤਵਾਨਾ ਤੂ ਕੁਦਰਤੀ ਆਇਆ ਸਗ ਨਾਨਕ ਦੀ ਬਾਣ ਮਸਤਾਨਾ ਨਿਤ ਚੜੈ ਸਭ ਆਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾ ਸਭ ਵਰਤ ਚਲਤ ਚਲਤ ਵਖਾਨਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲੱਤੇ ਸਭ ਵਿਕਾਰ ਸ਼ਬਦ ਨੀ ਸਾਣਿਆ ਸਾਧੂ ਸੰਗ ਉਧਾਰ ਭੈ ਨੇਕਾਨਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਪੈ ਸੰਸਾਰ ਮੇਰ ਸ਼ਵਾਨਿਆ ਆਪੇ ਬਖਸ਼ ਮਿਲਾਏ ਸਤਿਗੁਰ ਬਾਣਿਆ ਨਾਨਕ ਲੈ ਮਿਲਾਏ ਖਸਮੈ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੁਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਸਮਾਈ ਤੇਰੀ ਗਤ ਮੈਂ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਖ ਗੋਚਰ ਅਗਮ ਹੈ ਗੁਰਮਤ ਦੇਖਾਈ ਅੰਤਰ ਅਗਿਆਨ ਦੁੱਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੇ ਤਿਸ ਮੇਰੇ ਲੈ ਸੁਨਾਮ ਧਿਆਈ ਤੂੰ ਕਰਤਾ ਪੁਰਖ ਗਮ ਹੈ ਰਵਿਆ ਸਭ ਠਾਈ ਜੇ ਤੂੰ ਲਾਹੇ ਸੱਚਿਆ ਤਿਤ ਕੋ ਲੱਗਾ ਨਾਨਕ ਗੁਣ ਗਾਈ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਲੈ ਗੋਪਾਲ ਰਾਇਆ ਕੁਲ ਨਿਰੰਜਨ ਭਗਤ ਦਾਨ ਜੀ ਦੀਜੈ ਜਾਚਾ ਸੰਤ ਜਾਨ ਰਹਾਉ ਜਾਂ ਚੈ ਘਰ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤਰਸਾਲਾ ਸਪਤ ਲੋਕ ਸਾਮਾਨ ਪੂਰੀ ਅਲੇ ਜਾਂ ਚੈ ਘਰ ਲਕਸ਼ਮੀ ਕੁਵਾਰੀ ਹੀ ਜੰਦ ਸੂਰਜ ਦੀ ਬੜੇ ਕੁੱਟ ਕਾਹਲ ਬਪੜਾ ਕੋਟਵਾਲ ਸੋ ਕਰਾ ਸ੍ਰੀ ਸੋਹਸਰ ਰਾਜਾ ਸ੍ਰੀ ਨਰ ਹਰੀ ਜਾਂ ਚਹਿ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂਬੜਾ ਨਿਨ ਵਿਸਵ ਸੰਸਾਰ ਰਾਚੀਲੇ ਜਾ ਕੇ ਕਰ ਈਸਰ ਬਾਵਲਾ ਜਾਗਤ ਗੁਰੂ ਤਤ ਸਾਖਾ ਸਰਖਾ ਗਿਆਨ ਪਾਖੀਲੇ ਪਾਪੁਨ ਜਾਂਚੇ ਡਾਂਗੀਆ ਦੁਆਰੇ ਚਿਤ੍ਰਗੁਪਤ ਲੇਖੀਆ ਧਰਮਰਾਏ ਪਰਲੀ ਪਰਤ ਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂ ਚੈ ਕਰ ਗਣ ਗੰਧਰਵ ਲਿਖੀ ਵਪੜੇ ਢਾਡੀਆ ਗਵੰਤ ਆਸ਼ ਸਰਵ ਸ਼ਾਸਤਰ ਬਹੁਰੂਪੀਆ ਆਣ ਗਰੂਆ ਅਖਾੜਾ ਮੰਡਲੀ ਕਬੋਲ ਬੋਲੇ ਕੱਛ ਚੌਰ ਟੂਲ ਜਾਚ ਹੈ ਪਵਨ ਚੇਰੀ ਸਗਤ ਜੀਤ ਲੈ ਪਵਨ ਅੰਡ ਟੂ ਟੂਕ ਜਾਚ ਹੈ ਪਸਮਤੀ ਸੋ ਐਸਾ ਰਾਜਾ ਤ੍ਰਿਭਵਨ ਪਤੀ ਜਾਂ ਚੈ ਕਰ ਗੁਰਮਾ ਪਾਲ ਸਸਰ ਫਾਨੀ ਬਸ ਸਿਜ ਵਾਲੂਆ ਅਠਾਰਹ ਭਾਰ ਬਨਸਪਤੀ ਮਿਲਨ ਮਾਲਨੀ ਛਿਨਵੇਂ ਕਰੋੜੀ ਮੇਘ ਮਾਲਾ ਪਾਣੀ ਹਰੀਆ ਨੱਖ ਪਰ ਸੇਵ ਜਾਚ ਸੁਰਸਰੀ ਸਭ ਸਮੁੰਦ ਜਾਚ ਕੜਥਲੀ ਇੱਥੇ ਜੀ ਜਾਂਚ ਵਰਤਨੀ ਅਸੋ ਐਸਾ ਰਾਜਾ ਤ੍ਰਿਭਵਨ ਧਨੀ ਜਾਚ ਕਰ ਨਿਕਟ ਵਰਤੀ ਅਰਜਨ ਤ੍ਰੂ ਪ੍ਰਹਿਲਾਦ ਅੰਬਰੀਕ ਨਾਰਦ ਨਿਜ ਸਿੱਧ ਬੁੱਧ ਗਣ ਗੰਧਰਵ ਬਨ ਵਹੇਲਾ ਤੇ ਜੀ ਜਾਂਚ ਕਰੀ ਸਰਬ ਵਿਆਪਕ ਅੰਤਰ ਹਰੀ ਪਰਨਾਵਾ ਨਾਮ ਦਾਚੀ ਆਣ ਸਗਲ ਪਦ ਜਾਚ ਨਿਸਾਨ ਮੱਲਾਰ ਮੁਖ ਤੂਨਾ ਬਿਸਾਰ ਤੂਨਾ ਬਿਸਾਰ ਤੂਨਾ ਬਿਸਾਰ ਰਮਈਆ ਰਹਾਉ ਆਲਾਵੰਤੀ ਏ ਪ੍ਰਮ ਜੋ ਹੈ ਮੁਝ ਉੱਪਰ ਸਭ ਕੋ ਫਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋਂ ਬਾਪ ਬੀਠਲਾ ਮੂਹੇ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣਨਾ ਏ ਕੋਇਲਾ ਤੂੰ ਇਹ ਦਇਆ ਪੰਡੀਆ ਬੋਕ ਢੇਡ ਕਹਿ ਤੇਰੀ ਪੈਜ ਪਛਾਉਂਦੀ ਹੋਇਲਾ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਆਤ ਪਜ ਭਇਓ ਅਪਾਰਲਾ ਫਿਰ ਦੀਆ ਦੁਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਰਲਾ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਆਤ ਪੁਜ ਭਇਓ ਅਪਾਰਲਾ ਫਿਰ ਦੀਆ ਦੁਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਰਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ
ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰਦ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ। ਆਓ ਤਿੰਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਲਾ ਪਹਿਲਾ ਸੋਹਣਾ ਵੱਡਾ ਅੱਖ ਹੈ ਸਭ ਕੋ ਹੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਈਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤੁਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਰੀਏ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ